ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਜਿੱਤ ਕੀਤਾ ਪਾਈਏ ਆਪਣਾ ਸਰ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਜਈ ਦਿਲ ਮੀਰਤ ਨਿਹਾਲੀਏ, ਜੋ ਸੰਗ ਨਾਲ ਨਹਾਰੀਏ ਤੇ ਵਿਹਾ ਪਾਸਾ ਢਾਲੀਏ।

ਪਾਣੀ ਅੰਦਰਲੀ ਤਿਸਦਾ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਇਹ ਆਣਾ ਕਰੇ ਕੰਮ ਆਣ।

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵੜਿਆਈਆਂ, ਕਹਿਣਾ ਕਹਿਣਾ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਗਿਆਨ ਤਿੰਨ ਤਰੀਕਿਆਂ ਨਾਲ ਮਿਲ ਸਕਦਾ ਹੈ। ਚਿੰਤਨ ਤੋਂ, ਜਿਹੜਾ ਸਭ ਤੋਂ ਮਹਾਨ ਹੁੰਦਾ ਹੈ, ਨਕਲ ਤੋਂ, ਜਿਹੜੀ ਸਭ ਤੋਂ ਸੌਖੀ ਹੁੰਦੀ ਹੈ, ਅਤੇ ਤਜਰਬੇ ਤੋਂ, ਜਿਹੜਾ ਸਭ ਤੋਂ ਕੌੜਾ ਹੁੰਦਾ ਹੈ।

ਹੁਣੇ ਤੁਸੀਂ ਸੁਣਿਆ ਅੱਜ ਦਾ ਗਿਆਨ ਅੰਮ੍ਰਿਤ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਹੁਣੇ ਤੁਸੀਂ ਸੁਣਿਆ ਦਿਲ ਨੂੰ ਛੂਹ ਲੈਣ ਵਾਲਾ ਇਹ ਭਜਨ। ਸੱਚੀ ਤਾਂ ਜਦੋਂ ਅਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਵਿਘਨ ਕਰਤਾ ਸ਼੍ਰੀ ਗਣੇਸ਼ ਜੀ ਦਾ ਸਿਮਰਨ ਕਰਦੇ ਹਾਂ। ਉਹਨਾਂ ਦੀ ਕਿਰਪਾ ਨਾਲ ਮਨ ਨੂੰ

ਹੁਣੇ ਤੁਸੀਂ ਸੁਣਿਆ ਦਿਲ ਨੂੰ ਛੂਹ ਲੈਣ ਵਾਲਾ ਇਹ ਭਜਨ। ਸੱਚੀ ਤਾਂ ਜਦੋਂ ਅਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਵਿਘਨ ਕਰਤਾ ਸ਼੍ਰੀ ਗਣੇਸ਼ ਜੀ ਦਾ ਸਿਮਰਨ ਕਰਦੇ ਹਾਂ। ਉਹਨਾਂ ਦੀ ਕਿਰਪਾ ਨਾਲ ਮਨ ਨੂੰ ਹੌਸਲਾ ਮਿਲਦਾ ਅਤੇ ਜਿਹੜੀਆਂ ਰਾਹਾਂ ਨੇ ਉਹ ਹੋਰ ਸੌਖੀਆਂ ਹੋ ਜਾਂਦੀਆਂ ਨੇ। ਅਤੇ ਦੋਸਤੋ, ਜਦੋਂ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜ ਜਾਵੇ ਤਾਂ ਫਿਰ ਦਿਲ ਦੀ ਇੱਕੋ ਅਰਦਾਸ ਹੁੰਦੀ ਹੈ, ਪ੍ਰਭੂ ਸਾਡੇ ਜੀਵਨ ਵਿੱਚ ਵੀ ਆਪਣੀ ਹਾਜ਼ਰੀ ਬਖਸ਼ੋ, ਸਾਡੇ ਘਰ ਆਂਗਨ ਨੂੰ ਵੀ ਆਪਣੀ ਕਿਰਪਾ ਨਾਲ ਰੌਸ਼ਨ ਕਰੋ। ਆਓ ਇਸੇ ਪਿਆਰੇ ਭਾਵ ਨਾਲ ਹੁਣ ਸੁਣਦੇ ਹਾਂ ਇੱਕ ਬਹੁਤ ਹੀ ਮਿੱਠਾ ਅਤੇ ਭਾਵਪੂਰਨ ਭਜਨ।

ਦੋਸਤੋ, ਹੁਣੇ ਜੋ ਭਜਨ ਅਸੀਂ ਸੁਣਿਆ ਉਸ 'ਚ ਪ੍ਰਭੂ ਨੂੰ ਆਪਣੇ ਘਰ ਅਤੇ ਆਪਣੇ ਮਨ ਵਿੱਚ ਵਸਾਉਣ ਦੀ ਸੋਹਣੀ ਅਰਦਾਸ ਸੀ। ਅਸਲ 'ਚ ਜਦੋਂ ਰੱਬ ਸਾਡੇ ਮਨ 'ਚ ਵੱਸ ਜਾਂਦਾ ਹੈ ਤਾਂ ਫਿਰ ਉਹਨਾਂ ਦਾ ਜਿਹੜਾ ਨਾਮ ਹੈ ਨਾ, ਉਹ ਸਾਡਾ ਸਭ ਤੋਂ ਵੱਡਾ ਸਹਾਰਾ ਬਣ ਜਾਂਦਾ ਹੈ। ਸੁੱਖ ਹੋਵੇ ਜਾਂ ਦੁੱਖ ਹੋਵੇ, ਜੇਕਰ ਮਨ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਜੁੜਿਆ ਰਹੇ ਤਾਂ ਹਰ ਔਖਾ ਰਾਹ ਵੀ ਆਸਾਨ ਲੱਗਣ ਲੱਗ ਪੈਂਦਾ ਹੈ। ਕਹਿੰਦੇ ਨੇ ਧਨ ਦੌਲਤ ਇੱਕ ਦਿਨ ਨਾਲ ਨਹੀਂ ਜਾਂਦੀ, ਪਰ ਰੱਬ ਦਾ ਜਿਹੜਾ ਨਾਮ ਹੈ ਨਾ, ਉਹ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਨਾਮ ਦੀ ਭਗਤੀ ਜ਼ਿੰਦਗੀ ਨੂੰ ਸਫਲ ਬਣਾਉਂਦੀ ਹੈ ਅਤੇ ਜੇਕਰ ਦਿਨ ਦੀ ਸ਼ੁਰੂਆਤ ਹੀ ਭਗਤੀ ਨਾਲ ਹੋ ਜਾਏ ਤਾਂ ਦਿਨ ਹੋਰ ਸੋਹਣਾ ਬਣ ਜਾਂਦਾ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਸੁਣਾਓ ਰੁੜੀਆ ਰਾਮ ਜੀ, ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ ਜਿੱਦਾਂ ਆਪਾਂ ਕਹਿੰਦੇ ਨਾ, ਮਾਲਕ ਦਾ ਸ਼ੁਕਰਾਨਾ ਸੰਧੂ ਸਾਹਿਬ ਆਪਾਂ ਹਮੇਸ਼ ਕਰਦੇ ਹਾਂ, ਅਤੇ ਇਸ ਕਰਕੇ ਕੁਦਰਤ ਦੇ ਕਈ ਸਰੋਤ ਹੈ ਜਾਂ ਕੁਦਰਤ ਦੀਆਂ ਕਈ ਨਿਯਮਤਾਂ ਐਸੀਆਂ ਹੈ ਜੋ ਮਨੁੱਖਾ ਸਮਾਜ, ਕਿਉਂਕਿ ਆਪਾਂ ਦੇਖਦੇ ਹਾਂ ਆਬਾਦੀ ਜਨਸੰਖਿਆ ਉਹਦੀਆਂ ਆਪਣੀਆਂ ਆਪਣੀਆਂ ਲੋੜਾਂ ਹੈ, ਉਸ ਲਿਹਾਜ਼ ਨਾਲ ਜਿਹੜਾ ਸਭ ਤੋਂ ਜ਼ਿਆਦਾ ਸ਼ਿਕਾਰ ਜਿਹੜੀ ਹੈ ਕੁਦਰਤੀ ਹੋਈ ਹੈ ਬੰਦੇ ਦਾ।
1: ਹਾਂ, ਬੰਦਾ ਕਹਿੰਦਾ ਪਹਿਲਾਂ ਜੰਗਲ ਵੱਢੋ।
0: ਹਾਂ,
1: ਕਿਉਂਕਿ ਉਹਨੇ ਆਪਣਾ ਇਹ ਨਹੀਂ ਦੇਖਣਾ ਵੀ ਇਹ ਸਾਡੇ ਕੰਮ ਆਉਣਗੇ।
0: ਬਿਲਕੁਲ ਬਿਲਕੁਲ
1: ਜੀ, ਉਹਨੇ ਦੇਖਣਾ ਆਪਣਾ ਪਹਿਲਾਂ। ਜਿੱਦਾਂ ਅਸੀਂ ਘਰ ਬਣਾਉਣੇ ਤਾਂ, ਜੇ ਅਸੀਂ ਖੇਤੀ ਕਰਨੀ ਤਾਂ ਪਹਿਲਾਂ ਅਸੀਂ ਜੰਗਲਾਂ 'ਤੇ ਨਜ਼ਰ ਪੈਂਦੀ ਹੈਗੀ।
0: ਆਹੋ ਜੀ, ਇੱਕ ਫਿਤਰਤ ਹੈ, ਇਨਸਾਨੀ ਫਿਤਰਤ ਵੀ ਹੈਗੀ ਹੈ ਵੀ ਤੈਨੂੰ ਆਪਣੀ ਸੰਭਾਲ, ਤੈਨੂੰ ਕਿਸੇ ਨਾਲ ਕੀ, ਉਹ ਕਿਸੇ ਨਾਲ ਕੀ ਭਾਈ ਰੱਖਣਾ ਪੈਂਦਾ ਹੈ, ਕਿਸੇ ਨਾਲ ਕੀ
1: ਅਸਰ ਸਾਰਿਆਂ 'ਤੇ ਪੈਂਦਾ,
0: ਸਾਰਿਆਂ 'ਤੇ ਪੈਂਦਾ। ਜਿੱਦਾਂ ਤੁਸੀਂ ਬਹੁਤ ਮਹੱਤਵਪੂਰਨ ਗੱਲ ਕੀਤੀ ਹੈ ਕਿ ਦੇਖੋ ਅਸੀਂ ਆਪਣੇ ਘਰ ਬਣਾਉਣ ਲਈ, ਆਪਣੀਆਂ ਰਹਿਣ ਗਾਹਾਂ ਬਣਾਉਣ ਲਈ, ਆਪਣੇ ਰਸਤੇ ਬਣਾਉਣ ਲਈ ਕੁਦਰਤੀ ਜਿਹੜੇ ਰੇ ਚੀਜ਼ਾਂ ਸੀਗੀਆਂ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਅਣਦੇਖੀ ਕੀਤੀ ਹੈ, ਜੰਗਲਾਂ ਦਾ ਨਾਸ ਕੀਤਾ ਹੈ, ਅਤੇ ਅੱਜ ਉਸੇ ਕਰਕੇ ਸੰਧੂ ਸਾਹਿਬ ਜਿਹੜਾ ਸਾਡੇ ਸਾਹਮਣੇ ਸਮੱਸਿਆਵਾਂ ਐਸੀਆਂ ਛਿੜੀਆਂ ਹੋਈਆਂ ਨੇ ਜਾਂ ਖੜੀਆਂ ਨੇ ਜਿਨ੍ਹਾਂ ਬਾਰੇ ਹੁਣ ਬੰਦਾ ਇਹ ਕਹਿੰਦਾ ਵੀ ਇਹਦਾ ਹੱਲ ਮੈਂ ਲੱਭਾਂ ਤਾਂ ਕਿੱਦਾਂ ਲੱਭਾਂ, ਆਪੇ ਫਸੜੀਏ ਤੈਨੂੰ ਕੌਣ ਛਡਾਵੇ ਵਾਲਾ ਹਿਸਾਬ ਹੋਇਆ ਪਿਆ ਨਾ। ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਮਾਂ ਜਿਹੜਾ ਹੈ, ਜਿੱਦਾਂ ਆਪਾਂ ਕਹਿੰਦੇ ਕਿ ਭਾਈ ਜੇ ਸਮਾਂ ਸਾਨੂੰ ਸੰਕੇਤ ਦੇ ਰਿਹਾ, ਸਾਨੂੰ ਸੁਚੇਤ ਕਰ ਰਿਹਾ, ਤਾਂ ਸਾਨੂੰ ਉਹਨਾਂ ਸੰਕੇਤਾਂ ਨੂੰ ਸਮਝ ਕੇ ਉਸ ਪਾਸੇ ਤੁਰਨਾ ਚਾਹੀਦਾ।
1: ਹਾਂ, ਕੈਚ ਕਰੋ ਜੀ ਸਿੰਗਲ।
0: ਹਾਂ ਬਿਲਕੁਲ ਬਿਲਕੁਲ,
1: ਪਰਮਾਤਮਾ ਆਪਾਂ ਨੂੰ ਦਿੰਦਾ ਰਹਿੰਦਾ, ਸਮੇਂ ਸਮੇਂ ਦੇ ਇਸ਼ਾਰੇ ਕਰਦਾ
0: ਕਰਦਾ, ਉਹਨੂੰ ਫੜ ਲੈਣਾ ਚਾਹੀਦਾ ਇਸ਼ਾਰੇ ਨੂੰ।
1: ਹਾਂ, ਇਸ ਕਰਕੇ ਜਿਸ ਤਰ੍ਹਾਂ ਹੁਣ ਸਮੱਸਿਆਵਾਂ ਆਉਂਦੀਆਂ ਨੇ, ਆਪਾਂ ਦੇਖਦੇ ਹਾਂ ਵੀ ਮੌਸਮ ਵਿੱਚ ਕਿੰਨੀ ਤਬਦੀਲੀ ਆ ਜਾਂਦੀ ਹੈ,
0: ਬਿਲਕੁਲ ਬਿਲਕੁਲ ਬੇਮੌਸਮੀਆਂ
1: ਬਰਸਾਤਾਂ ਆ ਜਾਂਦੀਆਂ ਨੇ, ਹੜ੍ਹ ਆ ਜਾਂਦੇ ਕਈ ਥਾਵਾਂ 'ਤੇ,

0: ਇਹ ਹੁੰਦਾ ਕਿ ਜਿਹੜਾ ਕੁਦਰਤ ਦਾ ਜਿਹੜਾ ਸੰਤੁਲਨ ਹੈ ਨਾ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਜਿਹੜੇ ਰੁੱਖਾਂ ਦੀ ਨਾ ਆਪਣੀ ਅਹਿਮੀਅਤ ਆ ਜੀ। ਇਹ ਰੁੜੀਆ ਰਾਮ ਜੀ, ਕਈ ਲੋਕਾਂ ਨੇ ਦੇਖੋ ਇੱਕ ਤਜਰਬੇ ਕਰਕੇ ਦੱਸਿਆ ਵੀ ਜਿੱਥੇ ਰੁੱਖ ਲੱਗੇ ਸੀ ਅਤੇ ਜਿੱਥੇ ਨਹੀਂ ਲੱਗੇ ਸੀ ਉਹ ਤਾਪਮਾਨ ਦਾ ਹੀ ਬੜਾ ਫਰਕ ਪੈ ਜਾਂਦਾ ਜੀ ਇਹਦੇ ਨਾਲ ਹੀ।
1: ਆਹੋ ਜੀ, ਆਲੇ ਦੁਆਲੇ ਦੇ ਤਾਪਮਾਨ ਦਾ ਤਾਂ ਫਰਕ ਪੈਣਾ, ਬੰਦੇ ਦੇ ਤਾਪਮਾਨ ਦਾ ਫਰਕ ਪੈ ਜਾਂਦਾ ਹੈ ਕਿ ਨਹੀਂ।
0: ਤਾਂ ਦੇਖੋ ਹੁਣ ਆਪਾਂ ਬੰਦਾ ਭੱਜਦਾ ਵੀ ਚਲੋ ਜੀ ਕੁਦਰਤ ਦੇ ਨੇੜੇ ਜਾਵਾਂ, ਵਿਹਲਾ ਹੁੰਦਾ ਜਦੋਂ।
1: ਇੱਦਾਂ 'ਚ ਵੀ ਦੇਖੋ ਨਾ ਸੰਧੂ ਸਾਹਿਬ, ਤੁਸੀਂ ਇਹ ਦੇਖੋ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਗਾਉਣਾ 'ਚ ਵੀ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਮਹੱਤਵ ਹੈ, ਉਹ ਹੋਰ ਤਰੀਕੇ ਦਰਸਾਇਆ। ਹੁਣ ਅੰਬਾਂ 'ਤੇ ਤੂਤਾਂ ਵਾਲੀ ਠੰਡੜੀ ਛਾਂ, ਦੇਖੋ ਕਿੱਡੀ ਮਹੱਤਵਪੂਰਨ ਗੱਲ
0: ਕੀਤੀ ਗਈ
1: ਵੀ ਗਰਮੀ ਦੇ ਮੌਸਮ ਦੇ ਵਿੱਚ ਅੰਬ ਦੇ ਦਰਖਤ ਥੱਲੇ ਬੈਠ ਕੇ ਤੁਹਾਨੂੰ ਪੱਖਾ ਚਲਾਉਣ ਦੀ ਲੋੜ ਨਹੀਂ, ਤੂਤ ਦੀ ਛਾਵੇਂ ਬੈਠ ਕੇ ਤੁਹਾਨੂੰ ਪੱਖਾ ਚਲਾਉਣ ਦੀ ਲੋੜ ਨਹੀਂ ਹੈਗੀ। ਉਹਨਾਂ 'ਚ ਇੰਨੀ ਜ਼ਿਆਦਾ ਤਾਕਤ ਮਾਲਕ ਨੇ ਬਖਸ਼ੀ ਹੈ ਕਿ ਉਹਨਾਂ ਦੀ ਛਾਂ ਹੀ ਇੰਨੀ ਜ਼ਿਆਦਾ ਠੰਡੀ ਹੁੰਦੀ ਹੈ।
0: ਆਪਣੇ ਪੇਪਰ ਬੋਰਡ ਲਾ ਲਓ ਜੀ,
1: ਬਿਲਕੁਲ
0: ਕਿੰਨੇ ਸਦੀਆਂ ਤੱਕ ਰਹਿੰਦੇ ਤੇ ਜਿੰਨੀ ਆਕਸੀਜਨ
1: ਉਹ ਛੱਡਦੇ
0: ਭੰਡਾਰ ਆ ਜੀ,
1: ਬਿਲਕੁਲ ਬਿਲਕੁਲ,
0: ਉਹਦੇ ਬਾਰੇ ਤੁਹਾਨੂੰ ਜਿਹੜਾ ਆਪਣਾ ਧਿਆਨ ਦੇਣ ਦੀ ਲੋੜ ਪੈਂਦੀ ਹੈਗੀ ਆ। ਪੰਜਾਬ ਵਾਸਤੇ ਤਾਂ ਮੈਂ ਕਹਿੰਦਾ ਵੀ ਵਧੀਆ ਜਿਹੜੀ ਚੀਜ਼ ਹੈ ਵੀ ਪਾਪੂਲਰ ਲਾਈਏ ਆਪਾਂ, ਐਂ ਫਾਇਦਾ ਲਾ ਸਕਦੇ
1: ਹਾਂ,
0: ਬਹੁਤ ਹੀ ਵਧੀਆ
1: ਕਿੱਕਰ ਹੈ ਜੀ, ਸੁਬੂਲ ਜੇ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਸੋ ਇਸ ਕਰਕੇ ਹੁਣ ਤਾਂ ਵਣ ਖੇਤੀ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ, ਪਹਿਲੇ ਥੋੜ੍ਹੀ ਸਾਡੇ ਕੋਲ ਮੁਸ਼ਕਲ ਇਹ ਹੁੰਦੀ ਸੀ ਕਿ ਅਸੀਂ ਅੰਤਰ ਫਸਲਾਂ ਨਹੀਂ ਲੈ ਸਕਦੇ ਸੀ। ਜਿੱਦਾਂ ਹੁਣ ਪਾਪੂਲਰ ਆਪਾਂ ਜ਼ਿਕਰ ਕਰਦੇ ਹਾਂ, ਪਾਪੂਲਰ ਐਸੀ ਖੇਤੀ ਹੈ ਜਿਹੜੇ ਵੀ ਸਮੇਂ ਦੇ ਵਿੱਚ ਆਪਾਂ ਇਹਨੂੰ ਕਾਸ਼ਤ ਕਰਦੇ ਹਾਂ ਉਸ ਸਮੇਂ ਦੇ ਵਿੱਚ ਆਪਾਂ ਫਸਲਾਂ ਵੀ ਲੈ ਸਕਦੇ
0: ਹਾਂ, ਲੈ ਸਕਦੇ ਹਾਂ,
1: ਹੈ ਕਿ
0: ਨਹੀਂ? ਪੱਕੀ ਗੱਲ ਹੈ ਜੀ, ਕਾਮਯਾਬੀ ਤਾਂ ਹੀ ਹੈ ਨਾ ਜਿਹੜੇ ਆਪਣਾ ਹੁਣ ਵੱਟਾਂ 'ਤੇ ਬੰਨੇ ਬੰਨੇ ਬੂਟੇ ਲਾ ਦਈਏ ਪਾਪੂਲਰ ਦੇ, ਅਤੇ ਵਿਚਕਾਰ ਜਿਹੜੇ ਹੈਗੇ ਆਪਾਂ ਉਹ
1: ਫਸਲਾਂ ਵੀ ਲੈ
0: ਸਕਦੇ ਹੈਗੇ ਹਾਂ, ਅਤੇ ਜੇ ਆਪਣਾ ਪੂਰੇ ਖੇਤ 'ਚ ਬੀਜਣੇ ਹੈਗੇ ਆ ਅਤੇ ਆਪਾਂ ਉਸ ਹਿਸਾਬ ਦੀ ਜਿੱਦਾਂ ਕਹਿੰਦੇ ਪਲੈਨਿੰਗ ਕਰਦੇ ਹਾਂ, ਵਿਉਂਤਬੰਦੀ ਕਰੀਏ ਕਿ ਫਾਸਲਾ ਰੱਖੀਏ ਅਤੇ ਵਿੱਚ ਜਿਹੜੀਆਂ ਹੋਰ ਫਸਲਾਂ ਲਈਆਂ ਜਾ ਸਕਣ, ਕਿਉਂਕਿ ਹੁਣ ਦੇਖੋ ਉਹਦੇ ਨਾਲ ਬੂਟੇ ਨੂੰ ਵੀ ਫਾਇਦਾ ਹੋਣਾ ਅਤੇ ਸਾਨੂੰ ਜਿਹੜਾ ਇੱਕ ਆਮਦਨ ਦਾ ਸਰੋਤ ਮਿਲ ਜਾਣਾ ਜੀ ਉਸੇ ਖੇਤ ਦੇ ਵਿੱਚੋਂ।
1: ਬਿਲਕੁਲ ਜੀ, ਜਿੱਦਾਂ ਪਾਪੂਲਰ ਦਾ ਜ਼ਿਕਰ ਕੀਤਾ, ਕਿਉਂਕਿ ਦੇਖੋ ਇਮਾਰਤੀ ਲੱਕੜੀ ਦੇ ਵਿੱਚ ਹੋਰ ਕਈ ਥਾਵਾਂ ਦੇ ਵਿੱਚ ਜਿਹੜਾ ਫਰਨੀਚਰਾਂ ਦੇ ਵਿੱਚ ਅੱਜ ਕੱਲ੍ਹ ਤਾਂ ਬੜਾ ਇਸਤੇਮਾਲ ਹੋਣ ਲੱਗ
0: ਗਿਆ ਜੀ।
1: ਇਸ ਤਰ੍ਹਾਂ ਸਫਾਇਦਾ ਦੇਖੋ ਜੀ ਤੁਸੀਂ, ਸਫਾਇਦਾ ਜਿਹੜਾ ਹੈ ਉਹ ਵੀ ਬੜੀ ਮਹੱਤਵਪੂਰਨ ਫਸਲ ਹੈ।
0: ਸਫਾਇਦੇ ਬਾਰੇ ਆਪਾਂ ਇੱਕ ਕਹਿੰਦੇ ਹੁੰਦੇ ਸੀ ਵੀ ਪਾਣੀ ਖਿੱਚਣਾ ਨਹੀਂ,
1: ਹਾਂ ਨਹੀਂ ਜੀ ਨਹੀਂ, ਉਹ
0: ਇਹ ਬਹੁਤ ਵਧੀਆ ਜਿਹੜੀ ਹੈਗੀ ਆ, ਹੁਣ ਤਾਂ ਇਹਦੇ ਇੰਨੇ ਵਧੀਆ ਹੈ ਨਾ ਕਲੋਨ ਤਿਆਰ ਹੋ ਗਏ ਰੁੜੀਆ ਰਾਮ ਜੀ, ਕਿ ਬੜੀ ਛੇਤੀ ਵਾਧਾ ਹੈ
1: ਵਾਧਾ,
0: ਅਤੇ ਆਪਾਂ ਨਰਸਰੀਆਂ 'ਚੋਂ ਬੂਟੇ ਵਧੀਆ ਲੈ ਕੇ ਸਿਰਫ ਇਹ ਹੁੰਦਾ ਕਿ ਢੁੱਕਵੇਂ ਸਮੇਂ 'ਤੇ ਆਪਾਂ ਇਹ ਲਾਈਏ,
1: ਬਿਲਕੁਲ ਬਿਲਕੁਲ,
0: ਤਾਂ ਕਿ ਫਿਰ ਸਾਨੂੰ ਜਿਹੜਾ ਹੈਗਾ ਉਹ ਇੱਕ ਸਮੇਂ 'ਤੇ ਆ ਕੇ ਇੱਕ ਕਹਿੰਦੇ ਕਿ ਆਪਾਂ ਨੂੰ ਨਿਰੰਤਰ ਆਮਦਨ ਜਿਹੜੀ ਸਰੋਤ ਬਣ ਜਾਂਦੀ ਹੈ ਜਿਹਦੇ ਨਾਲ
1: ਬਣ ਜਾਂਦੀ ਹੈ ਜੀ। ਦੇਖੋ ਹੁਣ ਨਿਰਾਪੁਰਾ ਆਪਾਂ ਜੇਬ 'ਚ ਆਪਣੇ ਨੋਟ ਪਾਉਣ ਵਾਲੇ ਪਾਸੇ ਨਹੀਂ, ਆਪਾਂ ਇਹ ਵੀ ਦੇਖੀਏ ਵੀ ਸਾਡੇ ਸਮਾਜ ਨੂੰ ਜੇ ਆਪਾਂ ਕਾਇਮ ਰੱਖਣਾ ਹੈ, ਮਨੁੱਖਤਾ ਨੂੰ ਕਾਇਮ ਰੱਖਣਾ ਹੈ, ਉਹਦੇ 'ਚ ਜਿਹੜੇ ਕੁਦਰਤੀ ਸਰੋਤ ਹੈ ਉਹ ਬਹੁਤ ਵੱਡਾ ਹਿੱਸਾ ਪਾਉਂਦੇ ਹੈ। ਸੋ ਇਸ ਕਰਕੇ ਉਹ 'ਚ ਆਪਾਂ ਹਿੱਸਾ ਪਾਉਣਾ ਹੈ। ਉਹ ਜੇ ਤੁਸੀਂ ਖੇਤੀ ਜੰਗਲਾਤ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ, ਜਾਂ ਦੂਜੇ ਜਿੱਦਾਂ ਆਪਾਂ ਕਹਿੰਦੇ ਹੀ ਹਾਂ ਕਿ ਭਾਈ ਜੇ ਤੁਹਾਡੇ ਕੋਲ ਨਹੀਂ ਵੀ ਹੈ ਤੁਸੀਂ ਵੱਟਾਂ ਬੰਨਿਆਂ 'ਤੇ ਲਾ ਸਕਦੇ
0: ਹੋ, ਲਾ ਸਕਦੇ ਹੋ,
1: ਪਿੰਡਾਂ ਦੀਆਂ ਫਿਰਨੀਆਂ ਦੇ ਵਿੱਚ ਲਾ ਸਕਦੇ ਹੋ, ਪਿੰਡਾਂ ਦੇ ਰਸਤਿਆਂ ਦੇ ਉੱਤੇ ਇਹਨਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਤੋ ਕਰਨ ਦਾ ਜਿਹੜਾ ਇਰਾਦਾ ਜਿਹੜਾ ਬਣ ਤੁਹਾਡਾ ਹੋਣਾ ਚਾਹੀਦਾ ਹੈ, ਸਾਡੇ ਕੋਲ ਸਾਧਨ ਬਹੁਤ ਨੇ।
0: ਹਾਂ, ਜੇ ਬੰਦਾ ਹੁਣ ਦੇਖੋ ਕੋਸ਼ਿਸ਼ ਕਰੇ ਵੀ ਆਪਣੇ ਕੋਲ ਪਿੰਡਾਂ ਦੇ ਵਿੱਚ ਤਾਂ ਕੋਈ ਨਾ ਕੋਈ ਸ਼ਾਮ ਰਾਤ ਜਗ੍ਹਾ ਵੀ ਹੁੰਦੀ, ਕਈ ਵਾਰ
1: ਬੜੀਆਂ ਜੀ ਬੜੀਆਂ ਬੜੀਆਂ,
0: ਉੱਥੇ ਲਾਈ ਜਾ ਸਕਦੀ ਹੈਗੀ ਆ, ਸਕੂਲਾਂ ਦੇ ਵਿੱਚ ਲਾਈ ਜਾ ਸਕਦੀ ਹੈਗੀ ਹੈ। ਹੁਣ ਤਾਂ ਸਾਨੂੰ ਕਹਿੰਦੇ ਵੀ ਮਾਹਰ ਕਹਿੰਦੇ ਵੀ ਜਿੱਦਾਂ ਘਰ 'ਚ ਕੋਈ ਨਵਾਂ ਜੀ ਆਇਆ ਉਹਦੀ ਯਾਦ 'ਚ ਕੋਈ ਰੁੱਖ ਲਾ ਲਓ।
1: ਆਓ ਜੀ, ਜਨਮ ਦਿਹਾੜਾ ਉਹਦਾ ਮਨਾਉਂਦੇ ਹੋ ਤੁਸੀਂ, ਕੋਈ ਜਨਮ ਦਿਹਾੜਾ
0: ਕੋਈ ਗਿਆ ਉਹਦੀ ਯਾਦ 'ਚ ਲਾ ਲਓ,
1: ਉਹਦੀ ਯਾਦ 'ਚ ਲਾ ਲਓ,
0: ਮੈਨੂੰ ਪਾਲੋ,
1: ਬਿਲਕੁਲ
0: ਹਮੇਸ਼ਾ ਸਦੀਆਂ ਤੱਕ ਤੁਹਾਨੂੰ ਯਾਦਾਸ਼ਤ ਕਾਇਮ ਰਹੇਗੀ, ਅਤੇ ਜਿਹੜਾ ਉਹਦੀ ਛਾਂ ਮਾਣੇਗਾ ਉਹ ਹੋਰ ਵੀ ਗੁਣ ਗਾਏਗਾ ਵੀ ਜਾ ਫਲਾਣੇ ਨੇ ਬੂਟਾ ਲਾਇਆ ਸੀ ਜੀ।
1: ਤੁਸੀਂ ਸੰਧੂ ਸਾਹਿਬ ਜ਼ਿਕਰ ਕੀਤਾ, ਅੱਜ ਵੀ ਆਪਾਂ ਜਦੋਂ ਪਿੰਡਾਂ 'ਚ ਰਹਿਣ ਵਾਲੇ ਹਾਂ, ਪਿੰਡਾਂ 'ਚ ਆਪਾਂ ਜਾਂਦੇ ਹਾਂ, ਕਿਸੇ ਨੂੰ ਦਾਦੇ ਪੜਦਾਦੇ ਦਾ ਨਾਂ ਨਹੀਂ ਪਤਾ ਹੁੰਦਾ। ਤੁਸੀਂ ਇਹ ਦੇਖ ਲਓ ਵੀ ਜੇ ਕਿਸੇ ਨੇ ਪੇਪਰ ਬੋਰਡ ਲਾਇਆ ਨਾ, ਉਹ ਕਹਿੰਦੇ ਨੇ ਯਾਰ ਫਲਾਣੇ ਦਾ ਲਾਇਆ ਹੋਇਆ ਇਹ। ਦੇਖੋ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਜਿਸ ਬੰਦੇ ਨੇ ਲਾਇਆ ਉਹਦਾ ਨਾਂ ਕਾਇਮ ਰਹਿੰਦਾ ਉਹਦੇ ਨਾਲ ਹੀ। ਸੋ ਇਸ ਕਰਕੇ ਇਹ ਚੀਜ਼ ਦਾ ਜਿਹੜਾ ਮਹੱਤਵ ਹੈ ਸਾਡੇ ਲਈ ਬਹੁਤ ਜ਼ਿਆਦਾ ਹੈ। ਫਿਰ ਸਮਾਂ ਜਿਹੜਾ ਹੈ, ਸਮੇਂ ਦੇ ਲਿਹਾਜ਼ ਦੇ ਨਾਲ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਵੱਖ ਵੱਖ ਸਮਿਆਂ ਦੇ ਵਿੱਚ ਵੱਖ ਵੱਖ ਰੁੱਖਾਂ ਦੀ ਕਾਸ਼ਤ, ਥੋੜ੍ਹਾ ਜਿਹਾ ਇਹੀ ਹੈ ਕਿ ਰੁੱਖ ਲਾਉਣਾ ਅਤੇ ਰੁੱਖ ਨੂੰ ਪਾਲਣਾ, ਇਸ ਚੀਜ਼ ਦਾ ਥੋੜ੍ਹਾ ਜਿਹਾ ਸਾਨੂੰ ਸਮਝਣਾ ਚਾਹੀਦਾ।
0: ਬਿਲਕੁਲ ਬਿਲਕੁਲ, ਰੁੱਖ ਤਾਂ ਦੇਖੋ ਅਸੀਂ ਕਹਿੰਦੇ ਹਾਂ ਵੀ ਮੁਹਿੰਮ ਚਲਾ ਕੇ ਨਾ ਕਈ ਵਾਰ ਬੜੇ ਬੂਟੇ ਬਣਦੇ ਹਾਂ ਜੀ।
1: ਹਾਂ,
0: ਹੁਣ ਆਪਾਂ

0: ਜਾਂਦੇ ਆ, ਗੁਰਦੁਆਰੇ ਜਾਂਦੇ ਆ, ਉੱਥੇ ਬੂਟੇ ਪ੍ਰਸ਼ਾਦ ਮਿਲਦਾ ਹੈਗਾ,
1: ਬਿਲਕੁਲ
0: ਲੈ ਆਉਂਦੇ ਆ,
1: ਲੈ ਆਉਂਦੇ ਆ,
0: ਪਰ ਦੇਖੋ ਲਾਓ
1: ਲਾ
0: ਤੇ ਸੰਭਾਲੋ ਉਹਨੂੰ।
1: ਪਰਵਰਿਸ਼, ਪਰਵਰਿਸ਼ ਤਾਂ ਦੇਖੋ ਸਭ ਤੋਂ ਵੱਡੀ ਤਾਂ ਚੀਜ਼ ਪਰਵਰਿਸ਼ ਹੀ ਹੈ।
0: ਹਾਂ,
1: ਤੇ ਲਾਉਣਾ, ਬੂਟੇ ਨੂੰ ਲਿਆ ਕੇ ਲਾਉਣਾ ਬੜਾ ਆਸਾਨ ਜਿਹਾ ਕੰਮ ਹੈ, ਉਹਨੂੰ ਪਾਲਣਾ,
0: ਪਾਲਣਾ ਉਹਨੂੰ,
1: ਹੈ ਨਾ।
0: ਸੋ ਇਸ ਤਰ੍ਹਾਂ ਅੱਜ ਅਸੀਂ ਆਪਣੇ ਜਿੱਦਾਂ ਫਸਲਾਂ ਦੀ ਸੰਭਾਲ ਕਰਦੇ ਹਾਂ, ਉਹਨਾਂ ਦੀ ਵੀ ਸੰਭਾਲ ਕਰੋ ਕਿ ਮੌਸਮ ਦੇ ਮੁਤਾਬਕ ਜੇ ਉਹਨੂੰ ਪਾਣੀ ਦੀ ਲੋੜ ਹੈ। ਮੈਂ ਕਹਿੰਦਾ ਵੀ ਜੇ 10 ਬੂਟੇ ਵੀ ਤੁਸੀਂ ਸੰਭਾਲ ਦਿਓ, ਉਹਨੂੰ ਪਾਣੀ ਪਾ ਦਿਓ ਸਮੇਂ ਦੇ ਹਿਸਾਬ ਨਾਲ, ਸਹਾਰਾ ਦੇ ਦਿਓ, ਅਤੇ ਆਪਣੇ ਆਪ ਇੱਕ ਵਾਰ ਉਹ ਜਦੋਂ ਜੜ੍ਹ ਫਲ ਗਿਆ ਅਤੇ ਉਹਨੇ ਚੱਲ ਪੈਣਾ ਜੀ, ਫਿਰ
1: ਚੱਲ ਪੈਣਾ ਜੀ। ਥੋੜ੍ਹਾ ਜਿਹਾ ਆਪਾਂ ਜਿੱਦਾਂ ਪਿੰਡਾਂ ਦਾ ਜ਼ਿਕਰ ਕਰਦੇ ਹਾਂ ਨਾ, ਜਿਹੜਾ ਆਪਣੇ ਆ ਕਿਉਂਕਿ ਅਵਾਰਾ ਪਸ਼ੂ ਆਪਾਂ ਦੇਖਦੇ ਹਾਂ, ਉਹਨਾਂ ਤੋਂ ਬਚਾਉਣ ਦੀ ਜ਼ਿਆਦਾ ਲੋੜ ਹੁੰਦੀ ਹੈ। ਉਹ ਮੂੰਹ ਮਾਰ ਜਾਂਦੇ ਆ, ਮੁੜ ਕੇ ਬੂਟੇ ਦਾ ਬਣਨਾ ਕੁਛ ਨਹੀਂ ਹੈ,
0: ਜੰਗਲੇ ਆ ਜਾਂਦੇ ਰੁੜੀ ਆਰਾਮ।
1: ਹਾਂ, ਸੋ ਇਸ
0: ਚਾਰੋਂ ਪਾਸੇ ਲਾ ਦਿਓ,
1: ਹਾਂ ਜੰਗਲੇ,
0: ਤਾਂ ਕਿ ਜਿਹੜਾ ਆਪਣੇ ਜਾਨਵਰ ਦਾ ਮੂੰਹ ਨਾ ਪਹੁੰਚੇ,
1: ਕਿਉਂਕਿ ਜਦੋਂ ਬੂਟਾ ਕਦੋਂ ਨਿਕਲ ਗਿਆ ਜਾਨਵਰ ਤੋਂ ਉੱਚਾ ਹੋ ਗਿਆ, ਫਿਰ ਕੋਈ
0: ਨਹੀਂ,
1: ਫਹੀ ਜਾਵੇ ਆ ਕੇ ਜਿਹੜਾ ਮਰਜ਼ੀ ਕੁਛ ਕਰੀ ਚੱਲੇ, ਫਿਰ ਕੁਛ ਨਹੀਂ ਹੁੰਦਾ। ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ, ਮੁੱਢਲੀ ਅਵਸਥਾ ਦੇ ਵਿੱਚ ਉਹਦੀ ਪਰਵਰਿਸ਼ ਕਰਨਾ, ਉਹਨੂੰ ਪਾਲਣਾ, ਉਹਨੂੰ ਤੋੜਨਾ, ਇਹ ਸਾਡਾ ਜਿਹੜਾ ਹੈ ਇੱਕ ਜ਼ਿੰਮੇਵਾਰੀ। ਜੇ ਆਪਾਂ ਨਿਭਾ ਦਈਏ ਤਾਂ ਆਪਾਂ ਆਪਣੇ ਸਮਾਜ ਦੀ ਜਿਹੜੀ ਕਾਇਮ ਮੁਕਾਮਤਾ ਲਈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਦਰਤ ਦੇ ਸਰੋਤਾਂ ਦੇ ਵਿੱਚ ਇੱਕ ਹਿੱਸੇਦਾਰੀ ਕਾਇਮ ਕਰ ਸਕਦੇ,
0: ਰੱਖ ਸਕਦੇ ਹਾਂ ਜੀ, ਬਿਲਕੁਲ ਜੀ। ਸੰਘਣੇ ਰੁੱਖ ਵੀ ਲਾਏ ਜਾ ਸਕਦੇ,
1: ਜਾ ਸਕਦੇ। ਚਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਹੁਣੇ ਤੁਸੀਂ ਸੁਣਿਆ ਮਾਨਸ ਗਾਨ ਦਾ 121ਵਾਂ ਭਾਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪਰਿਚੈ।

ਬਿਲਕੁਲ ਜੀ, ਬਿਲਕੁਲ ਸੱਚ ਹੈ ਕਿ ਜੇਕਰ ਰੱਬ ਦੀ ਬਖਸ਼ਿਸ਼ ਹੋਵੇ ਨਾ ਤਾਂ ਹੀ ਸਲਾਮਾਂ ਹੁੰਦੀਆਂ ਨੇ। ਇਹ ਕੁਦਰਤ ਜਿਹੜੀ ਹੈ ਰੱਬ ਨੇ ਸਾਨੂੰ ਬਖਸ਼ੀ ਹੈ, ਅਤੇ ਜੇਕਰ ਅਸੀਂ ਇਹਦੀ ਵੀ ਸੰਭਾਲ ਕਰਾਂਗੇ, ਅਤੇ ਅਸੀਂ ਕਿਉਂਕਿ ਇਸ ਧਰਤੀ 'ਤੇ ਰਹਿਣਾ, ਅਤੇ ਜੇਕਰ ਅਸੀਂ ਇਹਦੀ ਸੰਭਾਲ ਕਰਾਂਗੇ ਤਾਂ ਫਿਰ ਸਾਡਾ ਜੀਵਨ ਵੀ ਜਿਹੜਾ ਉਹ ਸੌਖਾ ਹੋਏਗਾ। ਦੋਸਤੋ, ਇਹ ਗੱਲ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਅਸੀਂ ਜਿਹੜਾ ਹੈ ਪ੍ਰੋਗਰਾਮ ਸੋਹਣੀ ਸਵੇਰ ਦਾ ਆਗਾਜ਼ ਕੀਤਾ ਸੋਹਣੇ ਸੋਹਣੇ ਗੀਤਾਂ ਦੇ ਨਾਲ, ਅਤੇ ਨਵੀਂ ਸਵੇਰ ਵੀ ਜਿਹੜੀ ਹੈ ਉਹ ਹੁਣ ਹੌਲੀ ਹੌਲੀ ਦਿਨ ਜਿਹੜਾ ਉਹ ਅੱਗੇ ਵੱਧ ਰਿਹਾ, ਸਾਰੇ ਆਪਣੇ ਆਪਣੇ ਕੰਮ ਕਾਜ ਜਿਹੜੇ ਨੇ ਕਰ ਰਹੇ ਨੇ, ਅਤੇ ਅੱਜ 1 ਜੁਲਾਈ ਹੈ, ਯਾਨੀ ਕਿ ਅੱਜ ਤੋਂ ਮਹੀਨੇ ਦਾ ਵੀ ਆਗਾਜ਼ ਹੈ। ਸੋ ਦੋਸਤੋ, 1 ਜੁਲਾਈ ਤੋਂ ਲੈ ਕੇ ਨਾ 7 ਜੁਲਾਈ ਤੱਕ ਦੇਸ਼ ਭਰ 'ਚ ਵਨ ਮਹਾਉਤਸਵ ਹਫ਼ਤਾ ਮਨਾਇਆ ਜਾਂਦਾ। ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਤੁਹਾਨੂੰ ਦੱਸੀ ਕਿ ਸਾਲ 1950 ਵਿੱਚ ਕੀਤੀ ਗਈ ਸੀ, ਤਾਂ ਜੋ ਲੋਕਾਂ ਨੂੰ ਰੁੱਖ ਲਗਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜਾ ਸਕੇ। ਦੋਸਤੋ, ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇੱਕ ਤੰਦਰੁਸਤ ਰੁੱਖ ਜਿਹੜਾ ਨਾ ਉਹ ਆਪਣੇ ਜੀਵਨ ਦੌਰਾਨ ਹਜ਼ਾਰਾਂ ਲੀਟਰ ਪਾਣੀ ਨੂੰ ਮਿੱਟੀ 'ਚ ਸੰਭਾਲਣ ਵਿੱਚ ਮਦਦ ਕਰਦਾ ਹੈ। ਇਸ ਨਾਲ ਧਰਤੀ 'ਚ ਨਮੀ ਬਣੀ ਰਹਿੰਦੀ ਹੈ, ਅਤੇ ਮੀਂਹ ਦੇ ਪਾਣੀ ਦੀ ਵੀ ਜਿਹੜਾ ਨੂੰ ਵੀ ਸੰਭਾਲਣ ਵਿੱਚ ਇਹ ਬਹੁਤ ਜ਼ਿਆਦਾ ਸਹਾਇਤਾ ਇਹ 'ਚ ਮਿਲਦੀ ਹੈ। ਰੁੱਖ ਕਹਿੰਦੇ ਨੇ ਸਿਰਫ ਆਕਸੀਜਨ ਹੀ ਨਹੀਂ ਦਿੰਦੇ, ਸਗੋਂ ਗਰਮੀ ਘਟਾਉਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ। ਤੁਸੀਂ ਵੀ ਬਹੁਤ ਆਮ ਤੌਰ 'ਤੇ ਹੁਣ ਖਾਸ ਤੌਰ 'ਤੇ ਕਹਿੰਦੇ ਬਹੁਤ ਜ਼ਿਆਦਾ ਜਿਹੜੀ ਗਰਮੀ ਹੈ ਉਹਦੇ 'ਚ ਤੁਸੀਂ ਵੀ ਇਹ ਚੀਜ਼ ਮਹਿਸੂਸ ਕੀਤੀ ਹੋਵੇਗੀ ਕਿ ਜਿੱਥੇ ਜਿੱਥੇ ਵੱਡੇ ਵੱਡੇ ਰੁੱਖ ਹੁੰਦੇ ਨੇ ਨਾ, ਉੱਥੇ ਤਾਂ ਤਾਪਮਾਨ ਆਲੇ ਦੁਆਲੇ ਜਿਹੜਾ ਉਹ ਵਾਲੀ ਜਿਹੜੀ ਥਾਂ ਹੈ ਪਰਟੀਕੁਲਰ, ਉਹ ਕਾਫੀ ਜ਼ਿਆਦਾ ਠੰਡੀ ਹੁੰਦੀ ਹੈ। ਅਤੇ ਇੱਕ ਹੋਰ ਗੱਲ ਦੋਸਤੋ, ਪੰਛੀਆਂ, ਗਲਹਿਰੀਆਂ, ਤਿੱਤਲੀਆਂ ਅਤੇ ਹੋਰ ਕਈ ਜੀਵਾਂ ਦਾ ਘਰ ਵੀ ਇਹ ਰੁੱਖ ਹੀ ਹੁੰਦੇ ਨੇ। ਜਦੋਂ ਅਸੀਂ ਇੱਕ ਪੌਦਾ ਲਗਾਉਂਦੇ ਹਾਂ ਨਾ, ਤਾਂ ਅਸੀਂ ਸਿਰਫ ਇੱਕ ਰੁੱਖ ਨਹੀਂ ਲਗਾ ਰਹੇ ਹੁੰਦੇ, ਸਗੋਂ ਕਈ ਜੀਵਾਂ ਲਈ ਇੱਕ ਨਵਾਂ ਆਸਰਾ ਵੀ ਤਿਆਰ ਕਰਦੇ ਹਾਂ। ਇਸ ਲਈ ਦੋਸਤੋ, ਇਸ ਵਨ ਮਹੋਤਸਵ ਹਫ਼ਤੇ 'ਚ ਇੱਕ ਪੌਦਾ ਜ਼ਰੂਰ ਲਗਾਓ ਜੀ, ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਉਹਦੀ ਸੰਭਾਲ ਵੀ ਕਰੋ, ਕਿਉਂਕਿ ਪੌਦਾ ਲਗਾਉਣਾ ਜਿਹੜਾ ਉਹ ਇੱਕ ਦਿਨ ਦਾ ਕੰਮ ਨਹੀਂ ਹੈ ਜੀ, ਪਰ ਉਸਨੂੰ ਜਿਹੜਾ ਰੁੱਖ ਬਣਾਉਣ ਨੂੰ ਜਿਹੜੇ ਕਈ ਸਾਲ ਲੱਗ ਜਾਂਦੇ ਨੇ, ਕਈ ਸਾਲਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਅਸੀਂ ਇਹ ਨਾ ਸੋਚੀਏ ਕਿ ਸਿਰਫ ਔਰ ਸਿਰਫ ਅਸੀਂ ਆਪਣੇ ਲਈ ਲਗਾ ਰਹੇ ਹਾਂ, ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ, ਜਿਹੜੀ ਜਨਰੇਸ਼ਨ ਹੈ, ਉਹਨਾਂ ਲਈ ਵੀ ਅਸੀਂ ਇਹ ਧਰਤੀ ਨੂੰ ਹੋਰ ਸੋਹਣਾ ਬਣਾ ਰਹੇ ਹਾਂ। ਪ੍ਰੋਗਰਾਮ ਸੋਹਣੀ ਸਵੇਰ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣੋ ਸੋਹਣਾ ਜਿਹਾ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਹੈ ਸੋਹਣੀ ਸਵੇਰ ਤੇ। ਦੋਸਤੋ, ਸੋਹਣੀ ਸਵੇਰ ਤੇ ਵਾਕਈ ਹੈ। ਔਰ ਅੱਜ ਜਿਹੜਾ ਆਗਾਜ਼ ਅਸੀਂ ਪ੍ਰੋਗਰਾਮ ਦਾ ਜਦੋਂ ਕੀਤਾ ਸੀ ਉਦੋਂ ਵੀ ਇਹ ਗੱਲ ਸ਼ੇਅਰ ਕੀਤੀ ਸੀ ਕਿ ਹੁਣ ਪ੍ਰੋਗਰਾਮ ਦਾ ਜਿਹੜਾ ਆਗਾਜ਼ ਹੈ ਉਹਦੇ ਨਾਲ ਦੇ ਨਾਲ ਮਹੀਨੇ ਦਾ ਵੀ ਆਗਾਜ਼ ਹੈ, ਯਾਨੀ ਕਿ ਜੁਲਾਈ ਮਹੀਨੇ ਦੀ ਜਿਹੜੀ ਸ਼ੁਰੂਆਤ ਦੋਸਤੋ ਹੋ ਚੁੱਕੀ ਹੈ। ਅਤੇ ਇਸ ਮਹੀਨੇ ਮੀਂਹ ਦੀਆਂ ਜਿਹੜੀਆਂ ਫੁਹਾਰਾਂ ਨੇ ਨਾ ਉਹਦੇ ਨਾਲ ਮੌਸਮ ਸੁਹਾਵਣਾ ਹੋ ਜਾਏਗਾ। ਮੌਸਮ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਲੇਕਿਨ ਸਕੂਲ ਦੀ ਜਿਹੜੀ ਛੁੱਟੀਆਂ ਨੇ ਨਾ ਦੋਸਤੋ, ਉਹ ਵੀ ਹੁਣ ਖਤਮ ਹੋ ਗਈਆਂ ਨੇ ਅਤੇ ਨਿੱਕੇ ਨਿੱਕੇ ਜਿਹੜੇ ਬੱਚੇ ਨੇ ਉਹ ਫਿਰ ਤੋਂ ਆਪਣੀਆਂ ਕਲਾਸਾਂ ਵੱਲ ਰੁੱਖ ਕਰ ਰਹੇ ਨੇ। ਜਿਹਦੇ 'ਚ ਮਾਪਿਆਂ ਲਈ ਵੀ ਕੁਝ ਗੱਲਾਂ ਜਿਹੜੀਆਂ ਨੇ ਉਹ ਧਿਆਨ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਕਿ ਬੱਚਿਆਂ ਨੂੰ ਪਲੀਜ਼ ਗਾਈਡ ਕਰੋ, ਕਿਉਂਕਿ ਹੁਣ ਅੱਗੇ ਜਿਹੜੇ 2-3 ਮਹੀਨੇ ਨੇ ਨਾ ਇਹ ਮਹੀਨੇ ਜਿਹੜੇ ਨਾ ਹਿਊਮਿਡਿਟੀ ਦੇ ਹੁੰਦੇ ਨੇ, ਬਹੁਤ ਜ਼ਿਆਦਾ ਉਮਸ ਜਿਹੜੀ ਹੈ ਨਾ ਇਸ ਮਹੀਨੇ 'ਚ ਹੁੰਦੀ ਹੈ। ਮੌਸਮ ਭਾਵੇਂ ਟੈਂਪਰੇਚਰ ਭਾਵੇਂ ਡਾਊਨ ਹੋਵੇ, ਲੇਕਿਨ ਅਲੱਗ ਜਿਹੀ ਜਿਹੜੀ ਮੌਸਮ 'ਚ ਇੱਕ ਅਸੀਂ ਕਹਿ ਸਕਦੇ ਹਾਂ ਉਮਸ ਹੈ, ਉਹਦੇ ਕਰਕੇ ਬੱਚੇ ਕਿਤੇ ਨਾ ਕਿਤੇ ਉਹਨਾਂ ਦੀ ਸਿਹਤ 'ਤੇ ਅਸਰ ਪੈ ਸਕਦਾ। ਇਸ ਕਰਕੇ ਉਹਨਾਂ ਨੂੰ ਕਹੋ ਕਿ ਕੋਸ਼ਿਸ਼ ਕਰੋ ਜਿੰਨਾ ਹੋ ਸਕਦਾ ਬੱਚੇ ਸਾਰਾ ਦਿਨ ਸਕੂਲ 'ਚ ਵੀ ਨਹੀਂ ਅਤੇ ਹਾਈਡਰੇਟ ਰਹਿਣ, ਅਤੇ ਨਾਲ ਦੇ ਨਾਲ ਕੋਸ਼ਿਸ਼ ਕਰੋ ਉਹਨਾਂ ਦੇ ਟਿਫਿਨ 'ਚ ਜਿਹੜਾ ਹੈ ਉਹ ਪੌਸ਼ਟਿਕ ਖਾਣਾ ਰੱਖੋ। ਮੀਂਹ 'ਚ ਜੇਕਰ ਭਿੱਜ ਜਾਣ ਤਾਂ ਘਰ ਆ ਕੇ ਤੁਰੰਤ ਆਪਣੇ ਕੱਪੜੇ ਜਿਹੜੇ ਨੇ ਉਹ ਚੇਂਜ ਕਰਨ। ਸਕੂਲ ਬੈਗ 'ਚ ਬੱਚਿਆਂ ਦੇ ਜ਼ਰੂਰ ਇੱਕ ਛੱਤਰੀ ਜਾਂ ਫਿਰ ਰੇਨਕੋਟ ਜ਼ਰੂਰ ਰੱਖੋ ਜੀ। ਅਤੇ ਦੋਸਤੋ, ਮੀਂਹ ਦਾ ਜਿਹੜਾ ਮੌਸਮ ਹੈ ਉਹ ਆਪਣੇ ਨਾਲ ਹੁਣ ਅੱਗੇ ਮੌਨਸੂਨ ਹੈ ਅਤੇ ਤਾਜ਼ਗੀ ਤਾਂ ਲਿਆਉਂਦਾ, ਪਰ ਨਾਲ ਹੀ ਨਾਲ ਮੱਛਰਾਂ ਅਤੇ ਇਨਫੈਕਸ਼ਨਸ ਦਾ ਜਿਹੜਾ ਖਤਰਾ ਉਹ ਵੀ ਇਸ 'ਚ ਵੱਧ ਜਾਂਦਾ। ਇਸ ਲਈ ਘਰ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਜੀ, ਸਫਾਈ ਦਾ ਖਾਸ ਧਿਆਨ ਰੱਖਣਾ ਅਤੇ ਆਪਣੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ, ਕਿਉਂਕਿ ਜਦੋਂ ਸਿਹਤ ਚੰਗੀ ਹੋਵੇ ਤਾਂ ਮਨ ਖੁਸ਼ ਹੁੰਦਾ ਅਤੇ ਮੌਸਮ ਵੀ ਫਿਰ ਸੋਹਣਾ ਲੱਗਦਾ। ਅਸੀਂ ਇੰਜੋਏ ਕਰਨਾ, ਕਿਉਂਕਿ ਹੁਣ 2 ਮਹੀਨੇ ਜਿਹੜਾ ਬਹੁਤ ਸੋਹਣਾ ਮੌਸਮ ਰਹਿਣ ਵਾਲਾ ਹੈ, ਮੌਨਸੂਨ ਹੈ, ਅਤੇ ਇੰਜੋਏ ਵੀ ਕਰਨਾ, ਆਪਣੀ ਸਿਹਤ ਦਾ ਵੀ ਧਿਆਨ ਰੱਖਣਾ। ਚਲੋ ਜੀ, ਹੁਣ ਮੌਸਮ ਬਾਰੇ ਵੀ ਜ਼ਰੂਰ ਜਾਣਕਾਰੀ ਦੇਵਾਂਗੇ। ਗੱਲਾਂ ਇਸ ਤਰ੍ਹਾਂ ਹੀ ਜਾਰੀ ਰਹਿਣਗੀਆਂ।

ਕੇ ਆਉਂਦਾ ਹੈ। ਅਤੇ ਜਿਵੇਂ ਕਿ ਹਰ ਰੋਜ਼ ਕਿਸੇ ਖਾਸ ਦਿਨ ਦੀ ਗੱਲ ਕਰਦੇ ਹਾਂ, ਉਸੇ ਤਰ੍ਹਾਂ 1 ਜੁਲਾਈ ਯਾਨੀ ਕਿ ਅੱਜ ਦਾ ਜਿਹੜਾ ਦਿਨ ਹੈ ਬਹੁਤ ਖਾਸ ਹੈ ਜੀ। ਅੱਜ ਪੂਰੇ ਭਾਰਤ 'ਚ ਨੈਸ਼ਨਲ ਡਾਕਟਰਸ ਡੇ ਮਨਾਇਆ ਜਾਂਦਾ ਹੈ ਦੋਸਤੋ। ਇਹ ਦਿਨ ਦੇਸ਼ ਦੇ ਮਹਾਨ ਡਾਕਟਰ ਡਾਕਟਰ ਬਿਧਾਨ ਚੰਦਰ ਰਾਏ ਦੀ ਜਨਮ ਅਤੇ ਪੁੰਨ ਤਿਥੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਹ ਇੱਕ ਮਸ਼ਹੂਰ ਡਾਕਟਰ, ਸਿੱਖਿਆਵਾਦੀ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਰਹੇ ਸੀ। ਉਹਨਾਂ ਦੀ ਜਿਹੜੀ ਸੇਵਾ ਹੈ ਅਤੇ ਯੋਗਦਾਨ ਨੂੰ ਸਨਮਾਨ ਦੇਣ ਲਈ ਹਰ ਸਾਲ ਦੋਸਤੋ 1 ਜੁਲਾਈ ਨੂੰ ਡਾਕਟਰਸ ਡੇ ਮਨਾਇਆ ਜਾਂਦਾ ਹੈ। ਡਾਕਟਰ ਸਿਰਫ ਬਿਮਾਰੀਆਂ ਦਾ ਇਲਾਜ ਨਹੀਂ ਕਰਦੇ, ਸਗੋਂ ਕਈ ਵਾਰ ਟੁੱਟੀ ਹੋਈ ਜਿਹੜੀ ਉਮੀਦ ਹੈ ਨਾ, ਉਹ ਵੀ ਮੁੜ ਚੁਕਾਉਂਦੇ ਨੇ। ਉਹਨਾਂ ਦੀ ਮੁਸਕਾਨ, ਹੌਸਲਾ ਅਤੇ ਸਹੀ ਇਲਾਜ ਨਾ ਜਾਣੇ ਕਿੰਨੀਆਂ ਜ਼ਿੰਦਗੀਆਂ ਨੂੰ ਨਵੀਂ ਸ਼ੁਰੂਆਤ ਦੇ ਦਿੰਦੇ ਨੇ। ਖਾਸ ਕਰਕੇ ਪਿਛਲੇ ਕੁਝ ਸਾਲਾਂ 'ਚ ਦੋਸਤੋ ਅਸੀਂ ਦੇਖਿਆ ਹੈ, ਕਰੋਨਾ ਕਾਲ 'ਚ ਤੁਸੀਂ ਦੇਖਿਆ ਹੋਵੇਗਾ ਕਿ ਡਾਕਟਰਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਾ ਲੋਕਾਂ ਦੀ ਸੇਵਾ ਕੀਤੀ। ਇਸ ਲਈ ਅੱਜ ਦਾ ਦਿਨ ਉਹਨਾਂ ਸਾਰੇ ਡਾਕਟਰਸ ਨੂੰ ਥੈਂਕ ਯੂ ਕਰਨ ਦਾ ਹੈ, ਧੰਨਵਾਦ ਕਰਨ ਦਾ ਹੈ, ਜਿਨ੍ਹਾਂ ਨੇ ਜਦੋਂ ਅਸੀਂ ਦਰਦ ਸੀ ਉਦੋਂ ਸਾਨੂੰ ਠੀਕ ਕੀਤਾ। ਸੋ ਦੋਸਤੋ, ਜੇਕਰ ਤੁਹਾਡੀ ਜ਼ਿੰਦਗੀ 'ਚ ਵੀ ਕੋਈ ਐਸਾ ਡਾਕਟਰ ਹੈ ਜਿਸ ਨੇ ਔਖੇ ਵੇਲੇ ਤੁਹਾਡਾ ਸਾਥ ਦਿੱਤਾ ਹੋਵੇ, ਤਾਂ ਅੱਜ ਇੱਕ ਛੋਟਾ ਜਿਹਾ ਧੰਨਵਾਦ ਉਹਨਾਂ ਨੂੰ ਜ਼ਰੂਰ ਕਰਿਓ, ਕਿਉਂਕਿ ਕਈ ਵਾਰ ਸ਼ੁਕਰਾਨੇ ਦੇ ਦੋ ਜਿਹੜੇ ਸ਼ਬਦ ਨੇ ਨਾ, ਉਹ ਕਿਸੇ ਲਈ ਸਭ ਤੋਂ ਵੱਡਾ ਸਨਮਾਨ ਬਣ ਜਾਂਦਾ। ਅਤੇ ਜਿਵੇਂ ਕਿ ਸ਼ੁਰੂਆਤ 'ਚ ਕਿਹਾ ਕਿ ਰੱਬ ਹਰ ਥਾਂ ਆਪ ਨਹੀਂ ਪਹੁੰਚ ਸਕਦਾ, ਇਸ ਲਈ ਉਹਨੇ ਕੁਝ ਲੋਕਾਂ ਨੂੰ ਫਰਿਸ਼ਤਾ ਬਣਾਇਆ ਹੁੰਦਾ ਹੈ, ਕੁਝ ਲੋਕਾਂ ਨੂੰ ਸੇਵਾ ਬਖਸ਼ੀ ਹੁੰਦੀ ਹੈ। ਪ੍ਰੋਗਰਾਮ ਸੋਹਣੀ ਸਵੇਰ ਜਾਰੀ ਰਹੇਗਾ, ਰੂਪ ਕੁਮਾਰ ਰਾਹੋੜ ਦੀ ਆਵਾਜ਼ 'ਚ। ਬਹੁਤ ਸੋਹਣਾ ਜਿਹਾ ਗੀਤ, ਕਰੋ ਇੰਜੋਏ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮੋਰਨਿੰਗ ਨਿਊਜ਼, ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।

ਦੇਖੀ ਹਵਾਬਾਜ਼ੀ ਇੰਧਨ ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ 12 ਰੁਪਏ 50 ਪੈਸੇ ਤੋਂ ਘਟਾ ਕੇ 7 ਰੁਪਏ 50 ਪੈਸੇ ਕਰ ਦਿੱਤੀ ਗਈ ਏ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਘਰੇਲੂ ਖਪਤ ਲਈ ਪ੍ਰਵਾਨਿਤ ਪੈਟਰੋਲ ਅਤੇ ਡੀਜ਼ਲ ਤੇ ਮੌਜੂਦਾ ਆਬਕਾਰੀ ਡਿਊਟੀ ਦਰਾਂ ਵਿੱਚ ਕੋਈ ਬਦਲਾ ਨਹੀਂ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNews ਜਲੰਧਰ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਡਾਕਟਰਾਂ ਵੱਲੋਂ ਉਹਨਾਂ ਦੇ ਸਮਰਪਣ, ਹਮਦਰਦੀ ਅਤੇ ਜਨਤਕ ਸਿਹਤ ਦੀ ਰੱਖਿਆ ਅਤੇ ਸੁਧਾਰ ਲਈ ਉਹਨਾਂ ਦੇ ਅਨਮੋਲ ਯੋਗਦਾਨ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਹਰ ਸਾਲ 1 ਜੁਲਾਈ ਨੂੰ ਭਾਰਤ ਦੇ ਸਭ ਤੋਂ ਸਤਿਕਾਰਤ ਡਾਕਟਰਾਂ ਵਿੱਚੋਂ ਇੱਕ ਡਾਕਟਰ ਵਿਧਾਨ ਚੰਦਰ ਰਾਏ ਦੇ ਜਨਮ ਅਤੇ ਮੌਤ ਦੀ ਵਰ੍ਹੇਗੰਢ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ 'ਤੇ ਦੇਸ਼ ਦੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਖ਼ਤ ਮਿਹਨਤ, ਹਮਦਰਦੀ ਅਤੇ ਵਚਨਬੱਧਤਾ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਨੇ। ਉਹਨਾਂ ਅੱਗੇ ਕਿਹਾ ਕਿ ਡਾਕਟਰਾਂ ਦੇ ਅਣਥਕ ਯਤਨਾਂ ਨੇ ਅਕਸਰ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਅਣਗਿਣਤ ਲੋਕਾਂ ਦਾ ਭਰੋਸਾ ਅਤੇ ਸ਼ੁਕਰਗੁਜ਼ਾਰੀ ਹਾਸਲ ਕੀਤੀ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅੱਜ ਰਾਸ਼ਟਰੀ ਡਾਕਟਰ ਦਿਵਸ 'ਤੇ ਸਾਰੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ, ਇਲਾਜ ਕਰਨ ਅਤੇ ਬਿਹਤਰ ਜੀਵਨ ਢੰਗ ਤਰੀਕਿਆਂ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਉਹਨਾਂ ਦਾ ਸਮਰਪਣ ਅਤੇ ਵਚਨਬੱਧਤਾ ਇੱਕ ਮਜ਼ਬੂਤ ਅਤੇ ਸਿਹਤਮੰਦ ਸਮਾਜ ਲਈ ਰਾਹ ਪੱਧਰਾ ਕਰਦੀ ਏ। ਜੰਮੂ ਕਸ਼ਮੀਰ ਵਿੱਚ ਸ੍ਰੀ ਅਮਰਨਾਥ ਜੀ ਯਾਤਰਾ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ। ਸ਼ਰਧਾਲੂਆਂ ਦਾ ਪਹਿਲਾ ਜੱਥਾ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਏਗਾ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਉਪ ਰਾਜਪਾਲ ਮਨੋਜ ਸਿਨਹਾ, ਜੋ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਵੀ ਨੇ, ਕੱਲ੍ਹ ਸਵੇਰੇ 4 ਵਜੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। 57 ਦਿਨਾਂ ਦੀ ਇਹ ਯਾਤਰਾ 3 ਜੁਲਾਈ ਨੂੰ ਰਵਾਇਤੀ ਨੂਨਵਾਨ ਪਹਿਲਗਾਮ ਰੂਟ ਅਤੇ ਗਾਂਦਰਬਲ ਜ਼ਿਲ੍ਹੇ ਤੇ ਬਾਲਟਾਲ ਰੂਟ ਰਾਹੀਂ ਸ਼ੁਰੂ ਹੋਏਗੀ। ਇੱਕ ਸੁਰੱਖਿਅਤ, ਸੁਚਾਰੂ ਤੇ ਸੁਵਿਧਾਜਨਕ ਯਾਤਰਾ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ। ਯਾਤਰਾ ਦੀ ਇਜਾਜ਼ਤ ਸਿਰਫ ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਨੰਬਰ 44 ਤੇ ਹੈ। ਤਾਰ ਰੋਡ ਅਤੇ ਮੁਗਲ ਰੋਡ ਵਰਗੇ ਹੋਰ ਵਿਕਲਪਕ ਰੂਟਾਂ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ਵਿੱਚ ਮੁਲਾਜ਼ਮਾਂ ਦੇ ਰਾਜ ਬੀਮਾ ਕਾਰਪੋਰੇਸ਼ਨ ਦੀ 198ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਨੇ ਕਾਰਪੋਰੇਸ਼ਨ ਦੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ, ਡਾਕਟਰੀ ਸਿੱਖਿਆ ਦਾ ਪ੍ਰਸਾਰ ਕਰਨ ਅਤੇ ਸੰਗਠਨਾਤਮਕ ਕੁਸ਼ਲਤਾ ਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ। ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ, ਜੋ ਕਿ ਬੀਮਾ ਯੁਕਤ ਵਿਅਕਤੀਆਂ ਲਈ ਇੱਕ ਬੇਰੁਜ਼ਗਾਰੀ ਭੱਤਾ ਯੋਜਨਾ ਏ, ਨੂੰ ਅੱਜ ਤੋਂ ਅਗਲੇ ਸਾਲ 30 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉੱਚ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਨਵੇਂ ESI ਹਸਪਤਾਲਾਂ ਦਾ ਪ੍ਰਬੰਧ ਹੁਣ ਸਿੱਧਿਆਂ ਕਾਰਪੋਰੇਸ਼ਨ ਵੱਲੋਂ ਦੇਖਿਆ ਜਾਏਗਾ। ਸਿਹਤ ਸੰਭਾਲ ਪ੍ਰਣਾਲੀ ਦੇ ਅੰਦਰ ਆਯੁਸ਼ ਸੇਵਾਵਾਂ ਦੇ ਏਕੀਕਰਨ ਅਤੇ ਪ੍ਰਚਾਰ ਲਈ ਇੱਕ ਸਾਂਝਾ ਢਾਂਚਾ ਕਾਇਮ ਕਰਨ ਲਈ ਕਾਰਪੋਰੇਸ਼ਨ ਅਤੇ ਆਯੁਸ਼ ਮੰਤਰਾਲੇ ਵਿਚਕਾਰ ਇੱਕ ਸਮਝੌਤਾ ਪੱਤਰ MOU ਤੇ ਵੀ ਦਸਖਤ ਕੀਤੇ ਗਏ। ਮੀਟਿੰਗ ਦੌਰਾਨ ਨਵੀਂ ਦਿੱਲੀ ਦੇ ਬਸੇਦਾਰਾਪੁਰ ਵਿੱਚ ਦੰਦਾਂ ਦੇ ਕਲੀਨਿਕ ਦੀ ਉਸਾਰੀ ਅਤੇ ਉੱਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਨਵੇਂ ESI ਮੈਡੀਕਲ ਕਾਲਜ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਗਈ। ਖੇਡਾਂ ਵਿੱਚ ਆਸਟ੍ਰੇਲੀਆ ਔਰਤਾਂ ਦੀ ICC 2020 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਉਸ ਨੇ ਕੱਲ੍ਹ ਲੰਡਨ ਦੇ ਓਵਲ ਵਿੱਚ ਪਹਿਲੇ ਸੈਮੀਫਾਈਨਲ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਐਤਵਾਰ ਦੇ ਫਾਈਨਲ ਵਿੱਚ ਦੂਜੇ ਸੈਮੀਫਾਈਨਲ ਦੇ ਜੇਤੂ ਖਿਲਾਫ ਮੈਦਾਨ 'ਚ ਉਤਰੇਗਾ। ਹਾਕੀ ਇੰਡੀਆ ਨੇ ਬੈਲਜੀਅਮ ਦੌਰੇ ਲਈ ਅੰਡਰ 21 ਮਰਦਾਂ ਦੀ 22 ਮੈਂਬਰੀ ਜੂਨੀਅਰ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਮੈਚ 5 ਜੁਲਾਈ ਤੋਂ 18 ਜੁਲਾਈ ਤੱਕ ਖੇਡੇ ਜਾਣਗੇ। ਇਹ ਦੌਰਾ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ FIH ਜੂਨੀਅਰ ਏਸ਼ੀਆ ਕੱਪ ਹਾਕੀ ਲਈ ਇੱਕ ਮਹੱਤਵਪੂਰਨ ਤਿਆਰੀ ਪੜਾਅ ਹੋਏਗਾ। ਅਨਮੋਲ ਏਕਾ ਨੂੰ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 7 ਅਤੇ 8 ਜੁਲਾਈ ਨੂੰ ਆਸਟ੍ਰੀਆ ਵਿਰੁੱਧ ਮੈਚਾਂ ਨਾਲ ਕਰੇਗਾ। ਭਾਰਤ ਅਤੇ ਇੰਗਲੈਂਡ ਦਰਮਿਆਨ ਮਰਦਾਂ ਦੀ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਚੈਸਟਰਲੇ ਸਟਰੀਟ ਦੇ ਰਿਵਰਸਾਈਡ ਗਰਾਊਂਡ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਏਗਾ। ਸ਼੍ਰੇਯਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਪਿਛਲੀ ਲੜੀ ਵਿੱਚ ਆਇਰਲੈਂਡ ਤੋਂ 2-0 ਤੋਂ ਹਾਰ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਹੋਏਗੀ। ਆਖਿਰ 'ਚ ਖਾਸ ਖ਼ਬਰਾਂ। ਮਨਰੇਗਾ ਦੀ ਥਾਂ 'ਤੇ ਵਿਕਸਿਤ ਭਾਰਤ ਜੀਰਾਮ ਜੀ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪਜ਼ਿਸ਼ਕੀਆ ਨਾਲ ਪੱਛਮੀ ਏਸ਼ੀਆ 'ਚ ਹਾਲੀਆ ਗਤੀਵਿਧੀਆਂ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸਨੇ ਤਾਕਾਈਚੀ

0: ਭਾਰਤ ਦੇ 3 ਦਿਨਾਂ ਦੌਰੇ ਤੇ ਅੱਜ ਨਵੀਂ ਦਿੱਲੀ ਪਹੁੰਚਣਗੇ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਭਾਰਤ ਤੇ ਇੰਗਲੈਂਡ ਦਰਮਿਆਨ ਮਰਦਾਂ ਦੀ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।
2: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ।

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
2: ਫਸਿਆ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਹੈ ਜੀ ਮਹਿਕ ਪੰਜਾਬ ਦੀ, ਪੰਜਾਬੀ ਫਿਲਮ ਮਿਊਜ਼ਿਕ ਦੇ। ਇਸ ਪ੍ਰੋਗਰਾਮ 'ਚ ਅਗਲਾ ਗੀਤ ਸੁਣਾਉਣ ਜਾ ਰਿਹਾ ਤੁਹਾਨੂੰ ਫਿਲਮ ਜਿੰਨੇ ਮੇਰਾ ਦਿਲ ਲੁੱਟਿਆ 'ਚੋਂ ਗਿੱਪੀ ਗਰੇਵਾਲ ਦਾ ਗਾਇਆ ਗੀਤ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਅਤੇ ਇਸ ਪ੍ਰੋਗਰਾਮ 'ਚ ਆਖਰੀ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਫਿਲਮ ਤੂੰ ਮੇਰਾ ਬਾਈ ਮੈਂ ਤੇਰਾ ਬਾਈ 'ਚੋਂ ਅਮਰਿੰਦਰ ਗਿੱਲ ਦਾ ਗਾਇਆ ਗੀਤ। ਲਓ ਜੀ ਕਰੋ ਇੰਜੋਏ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਮੀਡੀਅਮ ਵੇਵ 343.6 meters ਯਾਨੀ 873 kHz, DRM 864 kHz, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 9 ਵਜ ਰਹੇ ਨੇ ਅਤੇ ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਇਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪੇਜ਼ੇਸ਼ੇਕੀਅਨ ਨਾਲ ਪੱਛਮੀ ਏਸ਼ੀਆ 'ਚ ਹਾਲੀਆ ਗਤੀਵਿਧੀਆਂ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਅਨੰਤਪੁਰਮ ਜ਼ਿਲ੍ਹੇ ਦੇ ਜੰਤੂਰੂ ਵਿਖੇ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਸਰਕਾਰ ਨੇ ਪੱਛਮੀ ਏਸ਼ੀਆ ਟਕਰਾਅ ਦੇ ਮੱਦੇਨਜ਼ਰ ਮਹੱਤਵਪੂਰਨ ਪੈਟਰੋਕੈਮੀਕਲ ਉਤਪਾਦਾਂ 'ਤੇ ਪੂਰੀ ਕਸਟਮ ਡਿਊਟੀ 'ਤੇ ਛੋਟ 15 ਜੁਲਾਈ 2026 ਤੱਕ ਵਧਾ ਦਿੱਤੀ ਹੈ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਲਈ ਗਾਰੰਟੀ VBG ਰਾਮਜੀ ਕਾਨੂੰਨ 2025 ਤਹਿਤ ਸੋਤੀਆਂ ਉਜਰਤ ਦਰਾਂ ਨੂੰ ਨੋਟੀਫਾਈ ਕੀਤਾ। ਨਵੀਆਂ ਦਰਾਂ ਅੱਜ ਤੋਂ ਲਾਗੂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ 50 ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਵਿਖੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਲਿਆ ਜਾਇਜ਼ਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 4 ਪਿਸਤੌਲਾਂ ਅਤੇ 5 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਅਤੇ 5 ਤੋਂ 18 ਜੁਲਾਈ ਤੱਕ ਬੈਲਜੀਅਮ ਦੇ ਆਉਂਦੇ ਐਕਸਪੋਜ਼ਰ ਦੌਰੇ ਲਈ ਭਾਰਤ ਦੀ ਮਰਦਾਂ ਦੀ 22 ਮੈਂਬਰੀ ਜੂਨੀਅਰ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਡਿਫੈਂਡਰ ਅਨਮੋਲ ਏਕਾ ਟੀਮ ਦੀ ਅਗਵਾਈ ਕਰਨਗੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 meters ਯਾਨੀ 873 kHz, DRM 864 kHz, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੀ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓਜ਼ ਦੀ ਘੜੀ ਮੁਤਾਬਿਕ ਸਵੇਰ ਦੇ 9:02 ਹੋ ਰਹੇ ਨੇ ਅਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ 'ਚ ਅੱਜ ਤੁਸੀਂ ਕਲਾਕਾਰ ਪੰਡਿਤ ਭੀਮ ਸਿੰਘ ਜੋਸ਼ੀ ਵੱਲੋਂ ਸ਼ਾਸਤਰੀ ਗਾਇਨ ਰਾਗ ਸੁਲ ਮਲਹਾਰ ਸੁਣੋਗੇ ਅਤੇ ਠੁਮਰੀ ਭੈਰਵ ਰਾਗ 'ਤੇ ਆਧਾਰਿਤ ਸ਼ਾਸਤਰੀ ਗਾਇਨ ਸੁਣੋਗੇ।

तुसी सुन रहे हो शास्त्रीय संगीत का प्रोग्राम सुर साधना।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ 'ਚ ਤੁਸੀਂ ਅੱਜ ਕਲਾਕਾਰ ਪੰਡਿਤ ਭੀਮ ਸਿੰਘ ਜੋਸ਼ੀ ਵੱਲੋਂ ਸ਼ਾਸਤਰੀ ਗਾਇਨ ਰਾਗ ਸੁਲ ਮਰਹਾਰ ਅਤੇ ਠੁਮਰੀ ਭੈਰਵ ਰਾਗ 'ਤੇ ਆਧਾਰਿਤ ਸ਼ਾਸਤਰੀ ਗਾਇਨ ਸੁਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ TTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਟੂਡੀਓ ਦੀ ਜਿਹੜੀ ਸਾਡੀ ਘੜੀਆਂ ਨੇ ਉਸ ਦੇ ਮੁਤਾਬਕ ਸਵੇਰ ਦੇ 9:30 ਹੋ ਰਹੇ ਨੇ ਅਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਗਜ਼ਲਾਂ।

ਦਿਲ ਦੀਆਂ ਗੱਲਾਂ ਜਦੋਂ ਅਲਫਾਜ਼ਾਂ ਵਿੱਚ ਢਲ ਜਾਣ ਅਤੇ ਅਲਫਾਜ਼ ਸੁਰਾਂ ਦਾ ਸਾਥ ਪਾ ਲੈਣ, ਤਾਂ ਕਹਿੰਦੇ ਨੇ ਕਿ ਇੱਕ ਖੂਬਸੂਰਤ ਗਜ਼ਲ ਜਨਮ ਲੈਂਦੀ ਹੈ। ਗਜ਼ਲਾਂ ਸਿਰਫ ਸੁਣਨਾ ਹੀ ਨਹੀਂ ਦੋਸਤੋ, ਇਹ ਤਾਂ ਅਹਿਸਾਸ, ਉਹ ਅਹਿਸਾਸ ਨੇ, ਮਹਿਸੂਸ ਕਰਨ ਦਾ ਨਾਮ ਨੇ। ਕਦੇ ਇਹ ਮੁਹੱਬਤ ਦੀ ਗੱਲ ਕਰਦੀਆਂ ਨੇ, ਕਦੇ ਯਾਦਾਂ ਅਤੇ ਕਦੇ ਜ਼ਿੰਦਗੀ ਦੇ ਉਹਨਾਂ ਅਹਿਸਾਸਾਂ ਦੀਆਂ ਗੱਲਾਂ ਕਰਦੀਆਂ ਨੇ ਜੋ ਸ਼ਾਇਦ ਅਸੀਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ। ਤਾਂ ਗਜ਼ਲਾਂ ਦੀ ਇਸ ਮਹਿਫਿਲ 'ਚ ਮੈਂ ਤੁਹਾਡੀ ਦੋਸਤ ਸ਼ੁਭਤਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਆਓ ਇਹਨਾਂ ਹੀ ਨਾਜ਼ੁਕ ਜਜ਼ਬਾਤਾਂ ਅਤੇ ਖੂਬਸੂਰਤ ਅਲਫਾਜ਼ਾਂ ਨਾਲ ਸਜੀ ਅੱਜ ਦੀ ਇਸ ਮਹਿਫਿਲ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਸੁਣਦੇ ਹਾਂ ਗਜ਼ਲ ਗਾਇਕੀ ਦੇ ਮਸ਼ਹੂਰ ਫਨਕਾਰ ਚੰਦਨ ਦਾਸ ਜੀ ਦੀ ਦਿਲ ਨੂੰ ਛੂਹ ਲੈਣ ਵਾਲੀ ਇਹ ਪੇਸ਼ਕਸ਼।

ਹੁਣੇ ਤੁਸੀਂ ਸੁਣੀ ਚੰਦਨ ਦਾਸ ਜੀ ਦੀ ਦਿਲ ਨੂੰ ਛੂਹ ਲੈਣ ਵਾਲੀ ਹੈ ਗਜ਼ਲ। ਸੱਚਮੁੱਚ ਕੁਝ ਲੋਕ ਸਾਡੀ ਜ਼ਿੰਦਗੀ 'ਚ ਖੁਸ਼ਬੂ ਵਾਂਗ ਆਉਂਦੇ ਨੇ। ਉਹ ਭਾਵੇਂ ਹਰ ਵੇਲੇ ਸਾਡੇ ਨਾਲ ਨਾ ਹੋਣ, ਪਰ ਉਹਨਾਂ ਦੀਆਂ ਯਾਦਾਂ ਅਤੇ ਅਹਿਸਾਸਾਂ ਜਿਹੜੇ ਨੇ ਉਹ ਸਾਡੇ ਦਿਲ 'ਚ ਹਮੇਸ਼ਾ ਮਹਿਕਦੇ ਰਹਿੰਦੇ ਨੇ। ਇਹ ਤਾਂ ਗਜ਼ਲਾਂ ਦੀ ਖੂਬਸੂਰਤੀ ਹੈ ਦੋਸਤੋ, ਥੋੜ੍ਹੇ ਜਿਹੇ ਅਲਫਾਜ਼ਾਂ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਸਮਾ ਜਾਂਦੀਆਂ ਨੇ। ਅਤੇ ਹੁਣ ਗੱਲ ਕਰਦੇ ਹਾਂ ਇੱਕ ਐਸੀ ਗਜ਼ਲ ਦੀ ਜਿਸਨੇ ਨਾ ਜਾਣੇ ਕਿੰਨੇ ਦਿਲਾਂ ਨੂੰ ਆਪਣਾ ਬਣਾ ਲਿਆ। ਜਗਜੀਤ ਸਿੰਘ ਜੀ ਅਤੇ ਚਿਤਰਾ ਸਿੰਘ ਜੀ ਦੀਆਂ ਆਵਾਜ਼ਾਂ ਵਿੱਚ ਇਹ ਗਜ਼ਲ ਅੱਜ ਵੀ ਓਨੀ ਹੀ ਤਾਜ਼ੀ ਮਹਿਸੂਸ ਹੁੰਦੀ ਹੈ ਦੋਸਤੋ, ਜਿੰਨੀ ਪਹਿਲੀ ਵਾਰ ਸੁਣਦਿਆਂ ਹੋਈ ਸੀ। ਆਓ ਜੀ

ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਨਾ ਉਹ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ। ਕਦੇ ਖੁਸ਼ੀਆਂ ਮਿਲਦੀਆਂ ਨੇ, ਕਦੇ ਇਮਤਿਹਾਨ ਹੁੰਦੇ ਨੇ, ਪਰ ਹਰ ਔਖੇ ਵੇਲੇ ਦਿਲ 'ਚ ਇੱਕੋ ਹੀ ਦੁਆ ਨਿਕਲਦੀ ਹੈ ਕਿ ਰੱਬ ਹੌਸਲਾ ਵੀ ਦੇਵੇ ਅਤੇ ਆਪਣੀ ਰਹਿਮਤ ਵੀ ਬਣਾਈ ਰੱਖੇ। ਇਹਨਾਂ ਹੀ ਜਜ਼ਬਾਤਾਂ ਨੂੰ ਬੇਹੱਦ ਖੂਬਸੂਰਤੀ ਨਾਲ ਆਪਣੀ ਆਵਾਜ਼ ਵਿੱਚ ਪਿਰੋਇਆ ਹੈ ਭੁਪਿੰਦਰ ਸਿੰਘ ਜੀ ਨੇ। ਅਤੇ ਆਓ ਹੁਣ ਸੁਣਦੇ ਹਾਂ ਭੁਪਿੰਦਰ ਸਿੰਘ ਜੀ ਦੀ ਦਿਲ ਛੂਹ ਲੈਣ ਵਾਲੀ ਇੱਕ ਗਜ਼ਲ।

ਦੋਸਤੋ, ਅਲਫਾਜ਼ਾਂ ਦੀ ਨਜ਼ਾਕਤ ਅਹਿਸਾਸਾਂ ਦੀ ਗਹਿਰਾਈ ਅਤੇ ਸੁਰਾਂ ਦੀ ਮਿਠਾਸ ਨਾਲ ਸਜੀ ਅੱਜ ਦੀ ਇਹ ਮਹਿਫਿਲ ਇੱਥੇ ਹੀ ਆਪਣੀ ਖੂਬਸੂਰਤ ਅੰਜਾਮ 'ਤੇ ਪਹੁੰਚਦੀ ਹੈ। ਉਮੀਦ ਹੈ ਕਿ ਅੱਜ ਦੀ ਹਰ ਗਜ਼ਲ ਨੇ ਤੁਹਾਡੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਨੂੰ ਜ਼ਰੂਰ ਛੋਇਆ ਹੋਏਗਾ। ਗਜ਼ਲਾਂ ਦੀ ਦੋਸਤੋ ਇਹੀ ਤਾਂ ਖੂਬਸੂਰਤੀ ਹੈ, ਇਹ ਸੁਣਨੀਆਂ ਘੱਟ ਜਾਂਦੀਆਂ ਨੇ, ਮਹਿਸੂਸ ਵੱਧ ਕੀਤੀਆਂ ਜਾਂਦੀਆਂ ਨੇ। ਫਿਲਹਾਲ ਹੁਣ ਗਜ਼ਲਾਂ ਦੀ ਇਸ ਮਹਿਫਿਲ 'ਚ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਦਿਓ ਇਜਾਜ਼ਤ ਅਤੇ ਜੁੜੇ ਰਹੋ ਆਕਾਸ਼ਵਾਣੀ।

ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਬਹੁਤ ਸੋਹਣਾ ਜਿਹਾ ਗੀਤ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹਲੋ ਫਰਮਾਇਸ਼ ਅਤੇ ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 01812143173 ਆਓ ਜਾਣਦੇ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲੀ ਫਰਮਾਇਸ਼ ਕਿਹੜੇ ਕਾਲਰ ਲੈ ਕੇ ਆਏ ਨੇ ਹੈਲੋ ਹੈਲੋ ਓਹੋ ਸ਼ਾਇਦ ਕਾਲ ਜਿਹੜੀ ਹੈ ਉਹ ਨਹੀਂ ਕਨੈਕਟ ਹੋ ਪਾਈ ਲੇਕਿਨ ਕੋਈ ਗੱਲ ਨਹੀਂ ਜੀ ਜਿਹੜੀ ਫਰਮਾਇਸ਼ ਸਾਡੇ ਤੱਕ ਪਹੁੰਚੀ ਸੀ ਉਹ ਗੀਤ ਹੈ ਜੀ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਵੀ ਇੰਜੋਏ ਕਰੋ ਇਹ ਸੋਹਣਾ ਜਿਹਾ ਗੀਤ ਫਿਲਮ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ

0: दिलवाले दुल्हनिया ले जाएंगे फिल्म चो लता मंगेशकर दी आवाज च गीत सुन रहे से तुसी ते प्रोग्राम चल रहा है हेलो फरमाइश। आओ जानते हैं इस प्रोग्राम च हुन केड़े कॉलर फरमाइश लेके आए ने। हेलो
1: हेलो नमस्कार श्रोता मैडम जी।
0: नमस्कार जी, कौन बोल रहे ने जी?
1: पिंड कोड़े आया तो कुलदीप टंगड़ा बोल रहा मैडम जी।
0: की हाल चाल ने तुहाडे?
1: ठीक है मैडम जी, तुहाडा प्रोग्राम बहुत पेश करन दा बहुत वधिया जी। सवेर तो दा प्रोग्राम सुन रहे आ, तुहाडी आवाज बहुत वधिया जी।
0: बहुत बहुत शुक्रिया जी। ਐਪਰੀਸੀਏਸ਼ਨ ਕਹਿੰਦੇ ਨੇ ਜਿਹੜੀ ਸਰਾਨਾ ਨਾ ਬਹੁਤ ਮਾਇਨੇ ਰੱਖਦੀ ਹੈ। ਹਾਂਜੀ
1: ਹਾਂਜੀ
0: ਹਾਂਜੀ, ਤੁਸੀਂ
1: ਬਹੁਤ ਕਮਾਲ ਦੀ ਹੈ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਜਿਹੜੀ ਸਰਾਨਾ ਹੈ ਨਾ ਕਹਿੰਦੇ ਉਹ ਬਹੁਤ ਕਮਾਲ ਦੀ ਹੁੰਦੀ ਹੈ, ਉਹ ਅੱਗੇ ਹੋਰ ਪ੍ਰੋਤਸਾਹਿਤ ਕਰਦੀ ਹੈ ਇਨਸਾਨ ਨੂੰ ਹੋਰ ਚੰਗਾ ਕਰਨ ਲਈ। ਹਾਂਜੀ, ਕਿਹੜਾ ਗੀਤ ਸੁਣੋਗੇ ਜੀ? ਅੱਜ ਤੁਹਾਡੀ ਕਾਲ ਲੱਗੀ, ਕਿੰਨੇ ਦਿਨਾਂ ਬਾਅਦ ਕਾਲ ਲੱਗੀ ਹੈ?
1: ਦਿਲ ਵਾਲੇ ਦਾ ਜੀ।
0: ਹਾਂਜੀ, ਕਿੰਨੇ ਦਿਨਾਂ ਬਾਅਦ ਕਾਲ ਲੱਗੀ?
1: ਹਾਂਜੀ ਕਾਲ ਲੱਗੀ ਨੂੰ 3 ਮਹੀਨੇ ਹੋ ਗਏ ਜੀ ਘੱਟੋ ਘੱਟ।
0: ਚਲੋ 3 ਮਹੀਨੇ ਬਾਅਦ ਫਿਰ ਅੱਜ ਤੁਹਾਡੀ ਕਾਲ ਲੱਗੀ ਹੈ। ਦਿਲ ਵਾਲੇ ਫਿਲਮ 'ਚ ਕਿਹੜਾ ਗੀਤ ਹੈ ਜੀ?
1: जीता था जिसके लिए इसी के लिए मरता हूँ।

0: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਮੈਡਮ ਜੀ।
0: ਧੰਨਵਾਦ ਜੀ। ਲਓ ਜੀ, ਇਹਨਾਂ ਦੀ ਫਰਮਾਇਸ਼ ਦਾ ਗੀਤ ਤਾਂ ਅਸੀਂ ਪਲੇ ਕਰਨ ਜਾ ਰਹੇ ਹਾਂ, ਲੇਕਿਨ ਤੁਹਾਡੀ ਫਰਮਾਇਸ਼ ਵੀ ਪੂਰੀ ਕਰਨ ਲਈ ਅਸੀਂ ਇੱਥੇ 11 ਵਜੇ ਤੱਕ ਹਾਂ, ਅਤੇ ਹਜੇ ਬਹੁਤ ਟਾਈਮ ਹੈ। ਕਾਲ ਕਰੋ 0181-2342-173 ਅਤੇ ਇੰਜੋਏ ਕਰੋ ਆਪਣੇ ਮਨਪਸੰਦੀਦਾ ਗੀਤ। ਪ੍ਰੋਗਰਾਮ ਚੱਲ ਰਿਹਾ ਹੈ ਹਲੋ ਫਰਮਾਇਸ਼, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਆਓ ਜਾਣਦੇ ਹਾਂ ਹੁਣ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ,
1: ਖੁਸ਼ ਰਹੋ ਤੁਮ ਸਦਾ, ਇਹ ਦੁਆ ਹੈ ਮੇਰੀ। ਮੇਰੀ ਫੋਨ ਲਗੇ ਜਾਂ ਨਾ ਲਗੇ, ਫਿਰ ਵੀ ਆਕਾਸ਼ਵਾਣੀ ਮੈਡਮ ਜੀ ਦਿਲ ਰੁਬਾ ਹੈ ਮੇਰੀ।
0: ਵਾਹ ਜੀ ਵਾਹ, ਬਹੁਤ
1: ਖੂਬ। ਨਮਸਕਾਰ
0: ਨਮਸਕਾਰ ਜੀ, ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਪੀਸ਼ ਗੁਲਿਆਨੀ, ਬਿਲਕੁਲ ਸ਼ਾਹ ਮਾਰਕੀਟ, ਜਲੰਧਰ ਤੋਂ ਬੋਲ ਰਿਹਾ ਜੀ।
0: ਠੀਕ ਹੈ ਜੀ, ਜਲੰਧਰ ਤੋਂ ਕਿੰਨੇ ਦਿਨਾਂ ਬਾਅਦ ਕਾਲ ਲੱਗੀ ਹੈ ਤੁਹਾਡੀ?
1: ਮੈਡਮ ਕਦੀ ਕਦੀ ਲਾਈ ਦੀ ਜੀ।
0: ਅੱਛਾ ਜੀ, ਫਿਰ ਅੱਜ ਕਿਹੜਾ ਗੀਤ ਸੁਣ?
1: ਜ਼ਿਆਦਾ ਟਾਈਮ ਨਹੀਂ ਹੁੰਦਾ ਜੀ ਜ਼ਿਆਦਾ।
0: ਚਲੋ ਠੀਕ ਹੈ ਜੀ, ਕਿਹੜਾ ਗੀਤ ਸੁਣੋਗੇ ਜੀ?
1: ਗੀਤ ਲਾ ਦਿਓ ਮੈਡਮ ਤੁਸੀਂ, ਨੀਲਾ ਆਕਾਸ਼।
0: ਹਾਂਜੀ,
1: ਆਕਾਸ਼ਵਾਣੀ ਕੇ ਪਾਸ ਆ ਕਰ ਪੀਸ ਬਿਰਿਆਨੀ ਕਾ ਵਕਤ ਗੁਜ਼ਰ ਜਾਤਾ ਹੈ, ਜਾਣੇ ਦੋ ਘੜੀ ਕੇ ਲੀਏ ਗਮ ਜਾਣੇ ਕਿਧਰ ਜਾਤਾ ਹੈ।
0: ਵਾਹ ਜੀ ਵਾਹ, ਮੁਹੰਮਦ ਰਫੀ ਤੇ ਆਸ਼ਾ ਭੋਸਲੇ ਦਾ ਗਾਇਆ, ਸਨ 1965 ਚ ਫਿਲਮ ਆਈ ਸੀ।
1: ਹਾਂਜੀ ਹਾਂਜੀ,
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਸ਼ੁਕਰੀਆ ਮੈਡਮ।
0: ਨੀਲਾ ਆਕਾਸ਼ ਫਿਲਮ 'ਚ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦਾ ਗਾਇਆ ਗੀਤ। ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਾਂਗੇ ਅਤੇ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ। ਨੰਬਰ ਡਾਇਲ ਕਰੋ 0181 43 173, ਇਹ ਨੰਬਰ ਡਾਇਲ ਕਰਨਾ, ਪ੍ਰੋਗਰਾਮ 'ਚ ਸ਼ਿਰਕਤ ਕਰਨੀ ਹੈ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣਨੇ। ਲਓ ਜੀ, ਕਰੋ ਇੰਜੋਏ ਇਹ ਗੀਤ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਪ੍ਰੋਗਰਾਮ ਚੱਲ ਰਿਹਾ ਜੀ ਹਾਲੋ ਫਰਮਾਇਸ਼ ਆਓ ਜਾਣਦੇ ਹਾਂ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਵਾਜ਼ ਆ ਰਹੀ ਹੈ ਹੁਣ
2: ਘੱਟ ਆ ਰਹੀ ਤੁਹਾਡੀ ਆਵਾਜ਼ ਸਾਡੇ

0: ਫਿਲਮ ਪ੍ਰੇਮ ਰੂਪ 'ਚੋਂ ਇਹ ਗੀਤ ਤੁਸੀਂ ਲਤਾ ਮੰਗੇਸ਼ਕਰ ਅਤੇ ਸੁਰੇਸ਼ ਵਦਕਾਰ ਦੀ ਆਵਾਜ਼ 'ਤੇ ਸੁਣ ਰਹੇ ਸੀ ਅਤੇ ਪ੍ਰੋਗਰਾਮ ਹਲੋ ਫਰਮਾਇਸ਼ ਚਾਓ ਜਾਣਦੇ ਹਾਂ। ਹੁਣ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ? ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਮੈਂ ਕੁਲਵੰਤ ਸਿੰਘ, ਪਿੰਡ ਪੋਜੋ ਕੇ, ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦੇ ਮੈਮ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਧੰਨਵਾਦ ਜੀ, ਤੁਹਾਡਾ ਫਿਰੋਜ਼ਪੁਰ ਫੋਨ ਰਾਹੀਂ ਆਏ ਜੀ।
0: ਹਾਂਜੀ, ਮੌਸਮ ਕਿਵੇਂ ਦਾ ਉੱਥੇ ਤੁਹਾਡੇ?
1: ਮੌਸਮ ਮੈਮ ਹਵਾ ਚੱਲਦੀ ਹੈ, ਠੀਕ ਹੈ, ਜ਼ਿਆਦਾ ਗਰਮੀ ਨਹੀਂ ਹੈਗੀ, ਹਵਾ ਚੱਲਦੀ ਹੈ।
0: ਠੀਕ ਹੈ ਜੀ, ਹਵਾ ਚੱਲਦੀ ਹੈ।
1: ਹਾਂਜੀ, ਬਾਰਿਸ਼ ਤਾਂ ਨਹੀਂ ਹੋਈ ਪਰ ਹਵਾ ਚੱਲਦੀ।
0: ਠੀਕ ਹੈ, ਬਾਰਿਸ਼ ਨਹੀਂ ਹੋਈ ਹੈ।
1: ਹਾਂਜੀ,
0: ਹੁਣ ਜੁਲਾਈ ਅਗਸਤ ਦਾ ਮਹੀਨਾ ਬਰਸਾਤਾਂ ਦਾ ਹੀ ਹੈ।
1: ਹਾਂਜੀ ਹਾਂਜੀ
0: ਹਾਂਜੀ, ਫਿਰ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਅੱਜ ਤੁਹਾਡੀ ਕਾਲ ਲੱਗੀ ਹੈ।
1: ਗੀਤ ਮੈਮ ਸੁਣਾ ਦਿਓ, ਫਾਂਸੀ ਫਿਲਮ ਦਾ ਜੀ, ਜਬ ਆਤੀ ਹੋ ਗਈ ਆਦਮੀ।
0: ਠੀਕ ਹੈ ਜੀ, ਮੁਹੰਮਦ ਰਫੀ ਅਤੇ ਸੁਲਕਸ਼ਨਾ ਪੰਡਿਤ ਦਾ ਗਾਇਆ ਗੀਤ।
1: ਹਾਂਜੀ ਹਾਂਜੀ,
0: ਠੀਕ ਹੈ ਜੀ, ਜ਼ਰੂਰ ਕਰਦੇ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ,
0: ਧੰਨਵਾਦ ਜੀ। ਲਓ ਜੀ, ਇੰਜੋਏ ਕਰੋ ਇਹਨਾਂ ਦੀ ਫਰਮਾਇਸ਼ ਦਾ ਗੀਤ, ਅਤੇ ਆਪਣੀ ਫਰਮਾਇਸ਼ ਵੀ ਦੱਸ ਦਿਓ। ਥੋੜ੍ਹਾ ਜਿਹਾ ਸਮਾਂ ਬਾਕੀ ਪ੍ਰੋਗਰਾਮ ਨੂੰ, 0181 23 143 ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ। ਪ੍ਰੋਗਰਾਮ ਹਾਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ,
2: ਹੈਲੋ ਮੈਡਮ ਜੀ, ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬੋਲ ਰਿਹਾ ਜੀ?
2: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
1: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।

0: ਮਿਹਰਬਾਨੀ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
1: ਹਾਂਜੀ, ਕਿਹੜਾ ਗੀਤ ਸੁਣੋਗੇ ਜੀ ਅੱਜ?
0: ਗੀਤ ਮੈਡਮ ਸੁਣਾ ਦਿਓ, ਫਿਲਮ ਦਾ ਨਾਂ ਹੈ ਤੀਸਰੀ ਕਸਮ।
1: ਠੀਕ ਹੈ,
0: ਔਰ ਗੀਤ ਦੇ ਬੋਲਾ ਦੁਨੀਆ ਬਣਾਉਣ ਵਾਲੇ ਕਾਹੇ ਕੋ ਦੁਨੀਆ ਬਣਾਈ।
1: ਠੀਕ ਹੈ ਜੀ, ਜ਼ਰੂਰ ਕਰਦੇ, ਤੁਹਾਡੀ ਫਰਮਾਇਸ਼ ਪੂਰੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
0: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ।
1: ਠੀਕ ਹੈ ਜੀ, ਲਓ ਜੀ, ਤੀਸਰੀ ਕਸਮ ਫਿਲਮ ਹੈ ਅਤੇ ਮੁਕੇਸ਼ ਦਾ ਗਾਇਆ ਗੀਤ ਹੈ, ਸੁਣੋ ਇਹ ਸੋਹਣਾ ਜਿਹਾ ਗੀਤ।

0: मुकेश दी आवाज़ तो इंजॉय कर रहे से जो बहुत सोहना जो गीत ते प्रोग्राम हेलो फरमाइश आओ जानदा आ अगली फरमाइश केड़े कॉलर दोस्त लेके आए ने। हेलो
1: ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹਾਂ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਹੈ ਘੜਿਆਣਾ ਜੀ।
0: ਠੀਕ ਹੈ ਜੀ,
1: ਪ੍ਰੋਗਰਾਮ ਐਪ ਤੇ ਸੁਣਦੇ ਆ ਜੀ ਬਠਿੰਡੇ ਤੇ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਹਾਂਜੀ, ਤੁਹਾਡਾ ਭੈਣ ਜੀ ਬਹੁਤ ਧੰਨਵਾਦ ਜੀ।
0: ਹਾਂਜੀ, ਕਿਹੜਾ ਗੀਤ ਸੁਣੋਗੇ ਜੀ ਫਿਰ ਅੱਜ?
1: ਮੈਂ ਸੂਰਜ ਫਿਲਮ ਦਾ ਸੁਣਨਾ ਜੀ।
0: ਹਾਂਜੀ,
1: ਮੁਹੰਮਦ ਰਫੀ ਦਾ ਗਾਇਆ ਹੋਇਆ ਜੀ, ਇਹ ਸੁਣਾ ਦਿਓ ਜੀ।
0: ਮੁਹੰਮਦ ਰਫੀ ਦਾ ਗਾਇਆ ਕਿਹੜਾ ਗੀਤ ਹੈ ਜੀ? ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਆ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਧੰਨਵਾਦ ਜੀ। ਲਓ ਜੀ, ਮੁਹੰਮਦ ਰਫੀ ਦੀ ਆਵਾਜ਼, ਇਹਨਾਂ ਦੀ ਫਰਮਾਇਸ਼ ਹੋਏ ਗੀਤ। ਥੋੜ੍ਹਾ ਜਿਹਾ ਸਮਾਂ ਬਾਕੀ ਹੈ ਅਤੇ ਕਾਲ ਲਗਾਓ 0181 4243173, ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ। ਫਿਲਹਾਲ ਮੁਹੰਮਦ ਰਫੀ ਦਾ ਗਾਇਆ ਗੀਤ ਇੰਜੋਏ ਕਰੋ।

0: मोहम्मद रफ़ी दी आवाज़ चो इंजॉय कर रहे से जे गीत ते आओ जानदे आ थोड़ा जा समा बाकी है किहड़े कॉलर आए ने हुण अपनी फरमाइश लेके। हैलो सत श्री अकाल जी, कौन बोल रहे ने जी?
1: ਮੈਂ ਗੁਰਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਹਾਂਜੀ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਬਹੁਤ ਪਰਿਵਾਰਾਂ ਤੁਹਾਨੂੰ ਤਰੱਕੀਆਂ ਬਖਸ਼ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਫਿਰ ਕਿਹੜਾ ਗੀਤ ਸੁਣੋਗੇ ਤੁਸੀਂ, ਲਾਸਟ ਕਾਲਰ ਹੋ?
1: ਮੈਮ ਸਰਦਾ ਜੀ, ਆਪਾਂ ਗਾਣਾ ਸੁਣਨਾ ਜੀ, ਲਵ ਸਟੋਰੀ ਦਾ ਯਾਦ ਆ ਰਹੀ ਹੈ
0: ਠੀਕ ਹੈ
1: ਮੇਰੇ
0: ਜੀ,
1: ਜਾਣੇ 'ਤੇ।
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ।
0: ਧੰਨਵਾਦ ਜੀ। ਲਓ ਜੀ, ਅਮਿਤ ਕੁਮਾਰ ਦਾ ਗਾਇਆ ਫਿਲਮ ਲਵ ਸਟੋਰੀ, ਸੰਨ 1981 'ਚ ਫਿਲਮ ਆਈ ਸੀ। ਇੰਜੋਏ ਕਰੋ ਜੀ ਇਹ ਗੀਤ, ਅਤੇ ਇਸ ਗੀਤ ਦੇ ਨਾਲ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਇਸ ਪ੍ਰੋਗਰਾਮ ਨੂੰ ਨਾਲ ਹੀ ਇਸ ਤੋਂ ਅਲਵਿਦਾ ਦੇਣ ਦੀ ਇਜਾਜ਼ਤ ਕਰੋ। ਫਿਲਹਾਲ ਜਾਂਦੇ ਜਾਂਦੇ ਇੰਜੋਏ ਕਰੋ ਅਮਿਤ ਕੁਮਾਰ ਦੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਾਲੋ ਫਰਮਾਇਸ਼। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਵੀ ਸੁਣ ਸਕਦੇ ਹੋ। ਹੁਣ ਤੋਂ ਬਸ ਕੁਛ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਸੁਣਨਾ ਚਾਹੁੰਦੇ ਨੇ ਆਪਣੇ ਫੈਮਿਲੀ ਮੈਂਬਰਸ ਦਾ ਨਾਮ ਟਾਈਪ ਕਰਨਾ, ਅਤੇ ਗੀਤ ਦੇ ਬੋਲ ਤੋਂ ਇਲਾਵਾ ਉਸ ਗਾਇਕ ਕਲਾਕਾਰ ਦਾ ਨਾਮ ਵੀ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ, ਜਿਸ ਦੇ ਗਾਏ ਹੋਏ ਗੀਤ ਨੂੰ ਤੁਸੀਂ ਸੁਣਨ ਦੀ ਸਾਡੇ ਕੋਲ ਫਰਮਾਇਸ਼ ਕਰਨਾ ਚਾਹੁੰਦੇ ਹੋ। ਸੋ ਫੋਨ ਨੰਬਰ ਨੋਟ ਕਰੋ ਜੀ, 9465536077, ਯਾਨੀ ਕਿ 9465536077। ਸੋ ਫਟਾਫਟ ਇਸ ਫੋਨ ਨੰਬਰ ਨੂੰ ਮਿਲਾ ਕੇ ਪੂਰੀ ਡਿਟੇਲ ਸਾਨੂੰ ਸੈਂਡ ਕਰੋ, ਤੁਹਾਡੀਆਂ ਫਰਮਾਇਸ਼ਾਂ ਉਸੇ ਵੇਲੇ ਹੀ ਅਸੀਂ ਪੂਰੀਆਂ ਕਰ ਦਾਂਗੇ। ਤੋ ਤੁਹਾਡੀਆਂ ਪੂਰੀਆਂ ਫਰਮਾਇਸ਼ਾਂ ਕਰਨ ਵਾਸਤੇ ਅੱਜ ਤੁਹਾਡੇ ਨਾਲ ਮੈਂ ਯਾਨੀ ਵੀਨਸ ਜੁੜੀ ਹੋਈ ਹਾਂ। ਪੂਰੇ 1 ਘੰਟੇ ਵਾਸਤੇ ਅਸੀਂ ਇਸ ਪ੍ਰੋਗਰਾਮ ਨੂੰ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰੀਆਂ ਕਰਾਂਗੇ, ਅਤੇ ਨਾਲ ਨਾਲ ਆਪਾਂ ਵੀ ਤੁਹਾਡੇ ਗੀਤ ਜੋ ਸਾਨੂੰ ਪਸੰਦ ਨੇ ਜਾਂ ਤੁਹਾਡੇ ਪਸੰਦ ਦੇ ਗੀਤ ਅਸੀਂ ਸੁਣਾਂਗੇ, ਉਹਨਾਂ ਨੂੰ ਇੰਜੋਏ ਕਰਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ, ਅਤੇ ਫਟਾਫਟ ਤੁਸੀਂ ਆਪਣਾ ਫੋਨ ਨੰਬਰ ਚੁੱਕੋ ਅਤੇ ਇਹ ਸਾਰੀ ਡਿਟੇਲ ਮੈਨੂੰ ਸੈਂਡ ਕਰਕੇ ਭੇਜੋ। ਵੇਟ ਕਰ ਰਹੀ ਹਾਂ ਤੁਹਾਡੇ ਮੈਸੇਜਿਸ ਦੀ। ਲਓ ਸੁਣੋ ਇਹ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਅਸੀਂ ਸ਼ੁਰੂ ਕਰ ਚੁੱਕੇ ਹਾਂ ਗੁਰਦਾਸ ਮਾਨ ਦੇ ਗਾਏ ਹੋਏ ਇਸ ਗੀਤ ਦੇ ਨਾਲ ਅਤੇ ਇਸ ਦਰਮਿਆਨ ਬਹੁਤ ਸਾਰੀਆਂ ਫਰਮਾਇਸ਼ਾਂ ਅਤੇ ਬਹੁਤ ਸਾਰੇ ਮੈਸੇਜਿਸ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ ਅਤੇ ਪ੍ਰੋਗਰਾਮ ਦਾ ਪਹਿਲਾ ਮੈਸੇਜ ਮੈਂ ਪੜ੍ਹਨ ਜਾ ਰਹੀ ਹਾਂ। ਇਹ ਮੈਸੇਜ ਸਾਨੂੰ ਭੇਜਿਆ ਜੀ ਮਲਿਆਨ ਸਰਧਾਨਾ ਮੇਰਠ ਤੋਂ, ਅਤੇ ਭੇਜਣ ਵਾਲੇ ਨੇ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀ ਵੰਮੇ ਜੈਨ ਅਤੇ ਆਦਿ ਜੈਨ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਬੱਬੂ ਮਾਨ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ, ਅਤੇ ਬੱਬੂ ਮਾਨ ਦਾ ਗਾਇਆ ਹੋਇਆ ਗੀਤ ਹੀ ਸੁਣਨਾ ਚਾਹੁੰਦੇ ਨੇ। ਸੁਧੀਰ ਮਲਿਕ ਪਿੰਡ ਬਾਗਪੁਰ ਡਿਸਟ੍ਰਿਕਟ ਹੁਸ਼ਿਆਰਪੁਰ, ਅਤੇ ਉਹ ਭੇਜਣ ਵਾਲੇ ਨੇ ਫਰਮਾਇਸ਼ ਭਾਵਿਕ ਜੈਨ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਨਗਰ ਨਿਗਮ ਵਾਰਡ ਨੰਬਰ 28 ਨਾਜ਼ ਮੰਜ਼ਿਲ ਮਹਿਸੌਲ ਸੀਤਾ ਗੜੀ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਅਕਰਮ ਹੁਸੈਨ, ਬੇਗਮ ਇਸ਼ਰਤ ਅਕਰਮ, ਵਸੀਮ ਅਕਰਮ, ਰੁਬੀਨਾ ਅਕਰਮ, ਵਾਜ਼ਿਮ ਕਸੀਮ, ਨਦੀਮ ਅਕਰਮ, ਸ਼ਮੀਮ ਅਕਰਮ, ਮਮਤਾ ਰਾਣੀ ਸ਼ਰਮਾ ਅਤੇ ਪੂਨਮ ਕੁਮਾਰੀ ਸ਼ਰਮਾ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਡਿੰਪਲ, ਅਦਿਤੀ, ਪੁਨੀਤ ਅਤੇ ਪਰਵੀਨ ਹੋਰਾਂ ਨੇ ਮੋਹਾਲੀ, ਮੋਹਾਲੀ ਤੋਂ ਇਹਨਾਂ ਨੇ ਫਰਮਾਇਸ਼ ਭੇਜੀ ਹੈ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮਿਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ, ਬੜੀ ਦੂਰੋਂ ਫਰਮਾਇਸ਼ ਆਈ ਹੈ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਅਭਿਜੀਤ ਗਵਾਹੀਕਰ ਰਾਹੀਨੀ, ਸ਼੍ਰੀਮਤੀ ਸਰਿਤਾ ਗਵਾਹੀਕਰ, ਪ੍ਰਨੀਤਾ ਸਿਧਾਂਤ ਗਵਾਹੀਕਰ, ਲਾਡਲਾ ਟੁੱਕ ਟੁੱਕ ਗਵਾਹੀਕਰ, ਪ੍ਰਿੰਸ ਏਕਾਂਸ਼ ਗਵਾਹੀਕਰ। ਇਹ ਵੀ ਬੱਬੂ ਮਾਨ ਦਾ ਗਾਇਆ ਹੋਇਆ ਗੀਤ ਹੀ ਸੁਣਨਾ ਚਾਹੁੰਦੇ ਨੇ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਉਹ ਭੇਜੀ ਹੈ ਜੀ ਸਾਨੂੰ ਗਾਜ਼ੀਪੁਰ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਸੁਰੇਸ਼ ਜੈਸਵਾਲ, ਉਰਮਿਲਾ ਜੈਸਵਾਲ, ਦੀਪਕ ਅਤੇ ਸਵਾਤੀ ਜੈਸਵਾਲ। ਬੱਬੂ ਮਾਨ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਨਰਿੰਦਰ ਚਾਵਲਾ, ਪਿੰਡ ਮਖੌਨਪੁਰ, ਤਹਿਸੀਲ ਡਿਸਟ੍ਰਿਕਟ ਬੱਸੀ ਪਠਾਣਾ, ਡਿਸਟ੍ਰਿਕਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਦਮਨਜੀਤ, ਮਨੀ, ਪਿਊਸ਼ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਤੇ ਅਗਲੀ ਫਰਮਾਇਸ਼ ਜਿਹੜੀ ਸਾਨੂੰ ਭੇਜੀ ਹੈ ਜੀ ਉਹਨਾਂ ਨੇ ਆਪਣਾ ਨਾਮ ਨਹੀਂ ਦਿੱਤਾ ਅਤੇ ਨਾ ਹੀ ਗੀਤ ਦੇ ਸਾਨੂੰ ਬੋਲ ਟਾਈਪ ਕਰਕੇ ਭੇਜੇ ਨੇ, ਬਸ ਉਹਨਾਂ ਨੇ ਇੱਕ ਫੋਟੋ ਭੇਜੀ ਹੈ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਪੱਤੀ ਪਿੰਡ ਤੋਂ ਆਈ ਹੈ ਅਤੇ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਆਈ ਹੈ। ਅਤੇ ਅਗਲੀ ਜਿਹੜੀ ਇਹ ਫਰਮਾਇਸ਼ ਭੇਜਣ ਵਾਲੇ ਨੇ ਰਣਜੀਤ ਸਿੰਘ, ਰਾਜ ਕੌਚਰ, ਗੁਰਪ੍ਰੀਤ, ਮਨਪ੍ਰੀਤ, ਸੁਖਜੀਤ ਕੌਰ, ਸਮਨਜੀਤ ਕੌਰ, ਗੁਰਸ਼ਰਨ ਸਿੰਘ ਅਤੇ ਸਾਰੀ ਸੱਗੂ ਫੈਮਿਲੀ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਪਾਂ ਵੀ ਇੰਜੋਏ ਕਰਦੇ ਹਾਂ ਇਸ ਗੀਤ ਨੂੰ ਜਿਸ ਨੂੰ ਗਾਇਆ ਹੈ ਬੱਬੂ ਮਾਨ ਨੇ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅਤੇ ਅਗਲਾ ਜਿਹੜਾ ਸਾਨੂੰ ਗੀਤ ਦੀ ਫਰਮਾਇਸ਼ ਆਈ ਹੈ, ਇਹ ਸਾਨੂੰ ਫਰਮਾਇਸ਼ ਆਈ ਹੈ ਜੀ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਭੇਜੀ ਹੈ ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਸਤਿੰਦਰ ਸਰਤਾਜ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਸਤਿੰਦਰ ਸਰਤਾਜ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀਆ, ਮਨੀਸ਼ ਬਜਾਜ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਫਾਜ਼ਿਲਕਾ, ਪਿੰਡ ਬਾਜ਼ਿਦਮਪੁਰ ਪੂਮਾ ਤੋਂ ਬਲਜੀਤ ਸਿੰਘ, ਬਲਦੇਵ ਸਿੰਘ, ਪੈਂਚਾ ਵਾਲਾ ਵੜਿੰਗ, ਖੇੜਾ ਤੋਂ ਭੋਲਾ ਸਿੰਘ। ਅਤੇ ਇਹਨਾਂ ਨੇ ਕਿਹਾ ਜੀ ਇੱਕ ਹਫ਼ਤੇ ਤੋਂ ਅਸੀਂ ਮੈਸੇਜ ਕਰ ਰਹੇ ਹਾਂ, ਤੁਸੀਂ ਪੜ੍ਹ ਨਹੀਂ ਰਹੇ, ਪਰ ਦੇਖੋ ਆਪਾਂ ਤੁਹਾਡਾ ਮੈਸੇਜ ਅੱਜ ਪੜ੍ਹ ਦਿੱਤਾ ਨੇ। ਅਤੇ ਇਸ ਤੋਂ ਇਲਾਵਾ ਚੰਦੀ ਰਾਮ, ਸ਼ਾਂਤੀ ਦੇਵੀ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਕਹਿ ਰਹੇ ਨੇ ਕਿ ਇਹਨਾਂ ਨੂੰ ਜੀ ਸਤਿੰਦਰ ਸਰਤਾਜ ਦਾ ਗਾਇਆ ਗੀਤ ਸੁਣਾਇਆ ਜਾਵੇ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਪੰਚਕੂਲਾ ਸੈਕਟਰ 9 ਤੋਂ ਆਈ ਹੈ ਅਤੇ ਭੇਜਣ ਵਾਲੇ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਚੁੱਗ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ। ਅਗਲਾ ਜਿਹੜੇ ਫਰਮਾਇਸ਼ ਆਈ ਹੈ ਜੀ ਚਕਲਾ ਬਾਜ਼ਾਰ, ਸਮਾਣਾ ਸ਼ਹਿਰ ਤੋਂ ਆਈਏ ਅਤੇ ਭੇਜਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਗੀਤ ਸੁਣਨਾ ਚਾਹੁੰਦਾ। ਸੇਮ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਜਮਸ਼ੇਦਪੁਰ ਤੋਂ ਆਈ ਹੈ ਅਤੇ ਭੇਜਣ ਵਾਲੇ ਨੇ ਫਰਮਾਇਸ਼ ਹਰਜਿੰਦਰ ਸਿੰਘ ਪਾਟੀਆ, ਐਂਜਲ ਪਾਟੀਆ, ਨਵਨੀਤ ਪਾਟੀਆ, ਪੱਪੀ ਪਾਟੀਆ ਅਤੇ ਸੋਨੂ ਪਾਟੀਆ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਬਹੁਤਾ ਇੰਤਜ਼ਾਰ ਨਹੀਂ ਕਰਦੇ, ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਜੀ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੇ ਪਿਆਰੇ ਪਿਆਰੇ ਗੀਤ ਅਸੀਂ ਤੁਹਾਡੀ ਫਰਮਾਇਸ਼ਾਂ ਦੇ ਤੁਹਾਨੂੰ ਸੁਣਾ ਰਹੇ ਹਾਂ ਤੇ ਨਾਲ ਦੇ ਨਾਲ ਅਸੀਂ ਵੀ ਇੰਜੋਏ ਕਰ ਰਹੇ ਹਾਂ ਤੇ ਅਗਲੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀਏ ਜੀ ਬਲਵਿੰਦਰ ਸਰਾਂ ਗੁਣਤਾਸ ਰਸਨਦੀਪ ਮਨਿੰਦਰ ਸਰਾਂ ਹੋਰਾਂ ਨੇ ਤੇ ਇਹ ਫਰਮਾਇਸ਼ ਸਾਨੂੰ ਬੜੀ ਦੂਰੋਂ ਆਈ ਹੈ ਪਿੰਡ ਮੌਰ ਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਇਹ ਲਖਵਿੰਦਰ ਵਡਾਲੀ ਦਾ ਗਾਇਆ ਹੋਇਆ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਅਤੇ ਲਖਵਿੰਦਰ ਵਡਾਲੀ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ ਅਮਰ ਤਨਵਾਰ ਅੰਜੂ ਤਨਵਾਰ ਨੈਨਾ ਤਨਵਾਰ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਲਖਵਿੰਦਰ ਵਡਾਲੀ ਦੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਅਗਲੀ ਜਿਹੜੀ ਫਰਮਾਇਸ਼ ਹੈ ਜੀ ਆਸ਼ੂ ਨਾਰੰਗ ਸੁਰੇਸ਼ ਨਾਰੰਗ ਸੋਨਾਲੀ ਪਾਠਕ ਹੋਰਾਂ ਨੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਸਹਾਰਨਪੁਰ ਤੋਂ ਅਗਲੀ ਫਰਮਾਇਸ਼ ਆਈ ਹੈ ਜੀ ਕੋਟਲੀ ਕਲਾਂ ਤੋਂ ਅਤੇ ਭੇਜਣ ਵਾਲੇ ਨੇ ਫਰਮਾਇਸ਼ ਯਦਵਿੰਦਰ ਸਿੰਘ ਸੁਖਵਿੰਦਰ ਸਿੰਘ ਰਜਵਿੰਦਰ ਸਿੰਘ ਮਨਜੀਤ ਸਿੰਘ ਅਤੇ ਗੁਰਜੋਤ ਸਿੰਘ ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਅਤੇ ਆਓ ਸੁਣਦੇ ਹਾਂ ਇੰਜੋਏ ਕਰਦੇ ਹਾਂ ਇਸ ਗੀਤ ਨੂੰ ਜਿਸ ਨੂੰ ਗਾਇਆ ਹੈ ਲਖਵਿੰਦਰ ਵਡਾਲੀ ਨੇ।

0: सुपने विच मैनू माही मिलिया ते मैं गल पा लईआं बाहां डरदी मारी अख ना खोलां किते फेर विछड़ ना जावां किते फेर विछड़ ना जावां।
1: ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਬਾਕੀ ਦੀਆਂ ਫਰਮਾਇਸ਼ਾਂ ਬਾਕੀ ਦੇ ਗੀਤ ਅਸੀਂ ਲੈ ਕੇ ਆਵਾਂਗੇ। ਸਮਾਂ ਹੋ ਰਿਹਾ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਮਿਲਦੇ ਹਾਂ। ਜੁੜੇ ਰਹੋ ਸਾਡੇ ਨਾਲ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਤਮਕ ਜਲੰਧਰ ਪੈਂਦੀ।

ਗੈਰੀ ਸੰਧੂ ਦੀ ਆਵਾਜ਼ ਵਿੱਚ ਅਸੀਂ ਸਾਰੇ ਇਹ ਗੀਤ ਸੁਣ ਰਹੇ ਸੀ ਅਤੇ ਇਸ ਤੋਂ ਬਾਅਦ ਫਰਮਾਇਸ਼ ਅਸੀਂ ਪੜ੍ਹਨ ਜਾ ਰਹੇ ਹਾਂ। ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਜਲਾਲਾਬਾਦ ਵੈਸਟ ਤੋਂ। ਭੇਜਣ ਵਾਲੇ ਨੇ ਫਰਮਾਇਸ਼ ਸੁਨੇਸ਼ ਗਗਨੀਜਾ, ਪੂਨਮ ਗਗਨੀਜਾ, ਵਿਸ਼ਾਲ ਪ੍ਰਿਆ, ਦਿਵਾਂਸ਼ੀ ਅਤੇ ਨਮਿਤ ਅਹੂਜਾ ਹੋਰੀ। ਇਹ ਫਰਮਾਇਸ਼ ਕਰ ਰਹੇ ਨੇ ਜੀ ਇਹਨਾਂ ਨੂੰ। ਗਿੱਪੀ ਗਰੇਵਾਲ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ ਅਤੇ ਗਿੱਪੀ ਗਰੇਵਾਲ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਵਾਰਨ ਸ਼ਾਹਪੁਰ ਕੋਲਹਾਪੁਰੀ ਤੋਂ ਭੇਜਣ ਵਾਲੇ ਨੇ ਫਰਮਾਇਸ਼। ਵਿਜੇ ਚੌਹਾਨ ਇੰਦੂਕਰ, ਤੇਜਸਵਨੀ ਚੌਹਾਨ, ਮਾਈ ਇੰਦੂਕਰ, ਬੇਬੀ ਸ਼ੌਰਿਆ ਅਤੇ ਅੰਕਿਤਾ ਅਨਿਕੇਤ ਚੌਹਾਨ ਗੀਤ ਸੁਣਨਾ ਚਾਹ ਰਹੇ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਮੇਰਠ ਕੈਂਟ ਤੋਂ ਅਤੇ ਭੇਜਣ ਵਾਲੇ ਨੇ ਫਰਮਾਇਸ਼ ਦਿਗਦਰਸ਼ਨ ਅਤੇ ਕਵਿਤਾ ਗੌੜ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਕਸਬਾ ਚਿਕਲਾਨਾ ਤੋਂ। ਭੇਜਣ ਵਾਲੇ ਨੇ ਫਰਮਾਇਸ਼ ਨਦੀਮ ਅੰਸਾਰੀ, ਆਇਸ਼ਾ ਨਦੀਮ, ਅਜ਼ੀਮ ਸ਼ਾਨੀਆ, ਅਕਰਮ ਅੰਸਾਰੀ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਜਿਹੜੀ ਫਰਮਾਇਸ਼ ਹੈ ਜੀ ਤਪਾ ਮੰਡੀ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸ਼ਮਸ਼ੇਰ ਸਿੰਘ ਹੰਸ, ਸਤਪਾਲ ਸਿੰਘ ਮਾਨ। ਇਹ ਬਹੁਤ ਸਾਰੀਆਂ ਫਰਮਾਇਸ਼ਾਂ ਇਹਨਾਂ ਨੇ ਭੇਜੀਆਂ ਨੇ ਅਤੇ ਇਹਨਾਂ ਦੇ ਵਿੱਚੋਂ ਫਰਮਾਇਸ਼ ਇਹੀ ਹੈਗੀ ਕਿ ਵੀ ਗਿੱਪੀ ਗਰੇਵਾਲ ਦਾ ਗੀਤ ਸੁਣਨਾ ਚਾਹੁੰਦੇ ਨੇ ਅਤੇ ਹੋਰ ਵੀ ਬਹੁਤ ਸਾਰੇ ਨਾਮ ਇਹਨਾਂ ਨੇ ਸਾਨੂੰ ਲਿਖ ਕੇ ਭੇਜੇ ਨੇ, ਪਰ ਅਸੀਂ ਇਹਨਾਂ ਨੂੰ ਗਿੱਪੀ ਗਰੇਵਾਲ ਦਾ ਹੀ ਗੀਤ ਸੁਣਾਵਾਂਗੇ। ਅਗਲੇ ਜਿਹੜੇ ਫਰਮਾਇਸ਼ ਭੇਜੀ ਹੈ ਸਾਨੂੰ ਪਿੰਡ ਕਕਰਾਲੀ ਤੋਂ ਹੈ, ਡਿਸਟ੍ਰਿਕਟ ਪੰਚਕੂਲਾ ਤੋਂ ਭੇਜਣ ਵਾਲੇ ਨੇ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ੇ, ਨੀਹਾ, ਅੰਜਲੀ, ਗੁਰਮੀਤ ਕੌਰ, ਸ਼ੁਭਮ ਅਤੇ ਲਵਲੀ ਪ੍ਰਜਾਪਤੀ। ਸੇਮ ਫਰਮਾਇਸ਼ ਕਰ ਰਹੇ ਨੇ ਅਤੇ ਆਪਾਂ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਸੁਣਾਉਣ ਜਾ ਰਹੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਇਹ ਗੀਤ।

ਜੀ ਅਗਲੀ ਫਰਮਾਇਸ਼ ਸਾਨੂੰ ਭੇਜੀ ਜੀ ਇਸ ਪ੍ਰੋਗਰਾਮ ਦੇ ਵਿੱਚ ਪਿੰਡ ਹਿੰਗੇੜੀ ਅਲੋਟ ਜ਼ਿਲ੍ਹਾ ਰਤਲਾਮ MP ਤੋਂ ਆਈ ਇਹ ਫਰਮਾਇਸ਼ ਅਤੇ ਭੇਜਣ ਵਾਲੇ ਨੇ ਜਗਦੀਸ਼ ਤਾਂਗੜ ਨਿਆਮਾ

ਅਗਲੀ ਫਰਮਾਇਸ਼ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਵਿੱਚ ਸਾਨੂੰ ਭੇਜੀਏ ਜੀ ਮੁੱਲਾਪੁਰ ਦਾਖਾ ਮੰਡੀ ਤੋਂ। ਇਹ ਫਰਮਾਇਸ਼ ਭੇਜੀਏ ਬਿੱਟੂ ਜੈਨ, ਮੱਟੂ ਜੈਨ, ਰਸਗੁੱਲਾ ਜੈਨ, ਬਾਗਰ ਜੈਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ ਇਹ ਫਰਮਾਇਸ਼ ਕਰ ਰਹੇ ਨੇ ਰਾਜਵੀਰ ਜਵੰਦਾ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਗੁਜਰਾਤ ਗਾਂਧੀ ਗ੍ਰਾਮ ਤੋਂ ਪ੍ਰਵੀਨ ਸੋਨੀ ਅਤੇ ਜਗਦੀਸ਼ ਜੌਹਰੀ। ਅਗਲੀ ਫਰਮਾਇਸ਼ ਸਾਨੂੰ ਭੇਜੀਏ ਜੀ ਕੀਰਤੀ ਵਰਮਾ, ਸਿੱਧਕ ਵਰਮਾ, ਪ੍ਰਿਆਂਸ਼ੀ ਵਰਮਾ, ਵਿਸ਼ੂ ਵਰਮਾ ਨੇ। ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਪੁਰਜਾ ਤੋਂ। ਪੂਰਾ ਐਡਰੈਸ ਨਹੀਂ ਇਹਨਾਂ ਨੇ ਲਿਖਿਆ, ਸਿਰਫ ਆਪਣੇ ਪਿੰਡ ਦਾ ਨਾਮ ਲਿਖਿਆ ਹੈ। ਅੱਗੇ ਜਿਹੜੀ ਫਰਮਾਇਸ਼ ਹੈ ਜ਼ਿਲ੍ਹਾ ਡਿਸਟ੍ਰਿਕਟ ਤੋਂ ਆਈ ਹੈ ਅਤੇ ਇਹ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ। ਉਹਨਾਂ ਨੇ ਆਪਣਾ ਤਾਂ ਨਾਮ ਹੀ ਨਹੀਂ ਲਿਖਿਆ, ਉਹਨਾਂ ਨੇ ਲਿਖਿਆ ਕਿ ਆਪਣੀ ਮਰਜ਼ੀ ਦਾ ਕੋਈ ਵੀ ਗੀਤ ਸੁਣਾ ਦਿਓ। ਸੋ ਚਲੋ ਨਾਮ ਵੀ ਨਹੀਂ ਉਹਨਾਂ ਨੇ ਆਪਣਾ ਦੱਸਿਆ, ਪਰ ਉਹਨਾਂ ਦੀ ਪਸੰਦ ਦਾ ਕਿ ਬਾਕੀ ਜੋ ਸੁਣਨਗੇ ਅਸੀਂ ਵੀ ਇਹਨਾਂ ਨੂੰ ਸੁਣਾ ਦਿੰਦੇ ਹਾਂ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਨੇੜੇ ਹਵਾਈ ਪੱਟੀ ਪਿੰਡ ਲਾਗਰਾ ਜੱਟੀਆਂ ਤੋਂ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਫਰਮਾਇਸ਼ ਭੇਜਣ ਵਾਲੇ ਨੇ ਰਣਜੀਤ ਸਿੰਘ, ਰਣਜੀਤ ਕੌਰ, ਗੁਰਪ੍ਰੀਤ ਅਤੇ ਮਨਪ੍ਰੀਤ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਨੂੰ ਜੀ ਕੋਹਕਾ ਭਿਲਾਈ ਤੋਂ ਆਈ ਹੈ। ਇਹ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਜੰਗੇਲ ਅਤੇ ਨੰਦਨੀ ਜੰਗੇਲ। ਅਤੇ ਬਹੁਤ ਸਾਰੀਆਂ ਹੋਰ ਵੀ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਹੌਲੀ ਹੌਲੀ, ਅਤੇ ਪਹਿਲਾਂ ਇਹਨਾਂ ਨੂੰ ਫਰਮਾਇਸ਼ ਨੂੰ ਪੂਰਾ ਕਰਦੇ ਹਾਂ ਅਤੇ ਸੁਣਦੇ ਹਾਂ ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ।

ਜੀ ਹੁਣ ਵੇਲਾ ਹੈ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਪੜ੍ਹਨ ਦਾ, ਅਤੇ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਨਾਗਪੁਰ ਮਹਾਰਾਸ਼ਟਰਾ ਤੋਂ, ਅਤੇ ਫਰਮਾਇਸ਼ ਭੇਜੀਏ ਜੀ ਕਮਲ ਸਾਨੀ, ਮਿਸਿਜ਼ ਪਿੰਕੀ ਸਾਨੀ ਅਤੇ ਅਫਜ਼ਲ ਮਲਿਕ ਹੋਰਾਂ ਨੇ ਫਰਮਾਇਸ਼ ਕਰ ਰਹੇ ਨੇ ਮਾਸਟਰ ਸਲੀਮ ਦੇ ਗਾਏ ਹੋਏ ਕਿਸੇ ਵੀ ਗੀਤ ਨੂੰ ਸੁਣਨ ਦੀ। ਅਤੇ ਅਗਲੀ ਫਰਮਾਇਸ਼ ਇਹ ਹੈ ਜੀ ਜ਼ਿਲ੍ਹਾ ਮੁਰਾਦਾਬਾਦ ਪਿੰਡ ਦਹਲਾਪੁਰ ਉੱਤਰ ਪ੍ਰਦੇਸ਼ ਤੋਂ, ਫਰਮਾਇਸ਼ ਭੇਜੀਏ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ ਹੋਰਾਂ ਨੇ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਮਾਸਟਰ ਸਲੀਮ ਅਤੇ ਸਬਾਦੀ ਆਵਾਜ਼ ਵਿੱਚ।

0: अच्छा
1: ਤੇ ਉਹ ਫਿਜ਼ੀਕਲ ਮੈਪ ਖਾਸ ਕਰਕੇ ਵੀ ਉਹ ਇੰਨਾ ਸੋਹਣਾ ਲੱਗਦਾ ਨਾ, ਤੇ ਮੈਂ ਕਿਹਾ ਵੀ ਇਹ ਕਿਹੜੀ ਧਰਤੀ ਹੈ? ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਤੇ ਐਡੀਆਂ ਐਡੀਆਂ ਵੱਡੀਆਂ ਇਮਾਰਤਾਂ ਕੁਝ ਬਣ ਗਈਆਂ, ਕੁਝ ਬਣਦੀਆਂ ਪਈਆਂ, ਹੈ ਨਾ, ਪੱਕੀਆਂ ਸੜਕਾਂ 'ਤੇ, ਅਸੀਂ ਕਹਿੰਦੇ ਅਸੀਂ ਬੜੀ ਤਰੱਕੀ ਕੀਤੀ ਹੈ, ਬੜੀ ਤਰੱਕੀ ਕੀਤੀ ਹੈ।
0: ਵਾਕਈ ਸਿਮਰਨ ਕਹਿੰਦੇ ਤਾਂ ਹੈ ਕਿ ਅਸੀਂ ਵੱਡੀ ਤਰੱਕੀ ਕੀਤੀ ਹੈ, ਬਹੁਤ ਵੱਡੀ ਤਰੱਕੀ ਕੀਤੀ ਹੈ, ਪਰ ਇਸ ਤਰੱਕੀ ਦੇ ਅੰਦਰ ਨਾ ਬਹੁਤ ਸਾਰਾ ਉਜਾੜਾ ਪੈ ਗਿਆ। ਬਹੁਤ ਸਾਰੀਆਂ ਚੀਜ਼ਾਂ ਅਸੀਂ ਕੁਦਰਤ ਤੋਂ ਲੈ ਲਈਆਂ ਨੇ, ਆਪਣਾ ਕੁਛ ਉਸਾਰ ਲਿਆ, ਜਦ
1: ਸਹੀ ਕਿਹਾ,
0: ਹੈ ਨਾ, ਹਰਿਆਵਲ ਨੂੰ ਅਸੀਂ ਖਤਮ ਕਰ ਦਿੱਤਾ।
1: ਬਿਲਕੁਲ ਆਹੀ ਗੱਲ ਹੈ ਨਾ, ਤਾਂ ਹੀ ਫਿਰ ਸਾਨੂੰ ਵਨ ਮਹਾਉਤਸਵ ਮਨਾਉਣੇ ਪੈਂਦੇ ਨੇ। ਕੁਦਰਤ ਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ ਸੀ,
0: ਬਿਲਕੁਲ ਬਿਲਕੁਲ
1: ਤੇ
0: ਸਹੀ।
1: ਅਸੀਂ ਆਹ ਜਿਹੜਾ ਹਫ਼ਤਾ ਹੈ ਨਾ, ਮੈਨੂੰ ਇਹ ਵਨ ਮਹਾਉਤਸਵ, ਅਸੀਂ ਆਹ ਪੂਰਾ ਹਫ਼ਤਾ ਅਸੀਂ ਮਨਾਉਣਾ। ਔਰ ਉਸ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ, ਖੁਸ਼ੀ ਤਾਂ ਬੜੀ ਹੁੰਦੀ ਹੈ ਕਿ ਚਲੋ ਅਸੀਂ ਨਵੇਂ ਪੇੜ ਪੌਦੇ ਲਾਉਣੇ ਆ, ਹੈ ਨਾ, ਪਰ ਭਾਈ ਨਵੇਂ ਲਾਉਣ ਦੇ ਨਾਲ ਨਾਲ ਪੁਰਾਣੇ ਜਿਹੜੇ ਆ ਨਾ, ਉਹਨਾਂ ਦਾ ਵੀ ਧਿਆਨ ਕਰ ਲਓ,
0: ਬਿਲਕੁਲ ਸਹੀ,
1: ਬੜਾ ਜ਼ਰੂਰੀ ਹੈ।
0: ਬਹੁਤ
1: ਨਿੱਕੀਆਂ
0: ਜ਼ਰੂਰੀ
1: ਨਿੱਕੀਆਂ
0: ਹੈ,
1: ਗੱਲਾਂ ਦਾ ਹੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
0: ਲੋੜ ਹੁੰਦੀ ਹੈ,
1: ਜ਼ਰੂਰੀ ਨਹੀਂ ਕਿ ਜਦੋਂ ਇਹ ਦਿਨਵਾਰ ਆਵੇ ਤਾਂ ਤੁਸੀਂ ਨਵੇਂ ਬੂਟੇ ਲਾਉਣੇ ਆ, ਇਹ ਵੀ ਦੇਖੋ ਕਿ ਜਿੱਥੇ ਲੱਗੇ ਆ ਉਹਨਾਂ ਨੂੰ ਵੀ ਦੇਖ ਲਈਏ, ਉਹਨਾਂ ਨੂੰ ਪਾਣੀ ਦੇਣ ਦੀ ਲੋੜ ਆ, ਉਹਨਾਂ ਦੀ ਸਿਹਤ ਵੱਲ ਧਿਆਨ ਮਾਰ ਲਈਏ। ਔਰ ਦੂਸਰੇ ਪਾਸੇ ਬੂਟੇ ਲਾਉਣ ਦਾ ਇਹ ਵੀ ਸਾਨੂੰ ਥੋੜ੍ਹਾ ਜਿਹਾ ਟੈਕਨੀਕਲ ਵੀ ਹੋਣਾ ਚਾਹੀਦਾ, ਹੈ ਨਾ
0: ਜੀ,
1: ਹੈ ਨਾ,
0: ਬਿਲਕੁਲ ਸਹੀ ਗੱਲ ਕਹੀ ਸਿਮਰਨ, ਜਿਵੇਂ ਕਿ ਤੁਸੀਂ ਕਿਹਾ ਕਿ ਟੈਕਨੀਕਲ ਵੀ ਹੋਣਾ ਚਾਹੀਦਾ, ਲਗਾ ਕੇ ਬੂਟੇ ਨਹੀਂ ਛੱਡ ਜਾਣੇ ਚਾਹੀਦੇ, ਉਹਨਾਂ ਦਾ ਧਿਆਨ ਰੱਖਣਾ, ਰੱਖ ਰਖਾਵ ਰੱਖਣਾ, ਹੈ ਨਾ। ਔਰ ਮੈਂ ਕਹਿੰਦੀ ਹਾਂ ਕਿ 1 ਤੋਂ ਲੈ ਕੇ 7 ਜੁਲਾਈ ਤੱਕ ਨਾ ਭਾਰਤ ਦੇ ਹਰ ਕੋਨੇ ਦੇ ਵਿੱਚ ਵਨ ਮਹੋਤਸਵ ਮਨਾਇਆ ਜਾਂਦਾ, ਸਿਰਫ ਇਸ ਕਰਕੇ ਕਿਉਂਕਿ ਜੁਲਾਈ ਦਾ ਪਹਿਲਾ ਹਫ਼ਤਾ ਜਿਹੜਾ ਮੌਨਸੂਨ ਦੇ ਆਉਣ ਦਾ ਦਸਤਕ ਦੇ ਰਿਹਾ।
1: ਬਿਲਕੁਲ, ਅਸੀਂ ਇਹ ਜਿਹੜੇ ਉਹਦੀ ਵੈਲਕਮ ਕਰਦੇ ਹਾਂ ਨਾ ਮੌਨਸੂਨ ਦੀ, ਅਸੀਂ ਵੈਲਕਮ ਹੀ ਇਸ ਤਰ੍ਹਾਂ ਕਰਦੇ ਹਾਂ ਕਿ ਅਸੀਂ ਬੂਟੇ ਲਾ ਕੇ ਉਹਦੀ ਵੀ ਵੈਲਕਮ ਕੀਤੀ ਹੈ। ਔਰ ਬੂਟੇ ਵੀ ਇਸ ਤਰ੍ਹਾਂ ਲਾਉਣੇ ਚਾਹੀਦੇ ਆ, ਮੈਂ ਜਿਹੜੀ ਗੱਲ ਕਰ ਰਹੀ ਸੀ ਟੈਕਨੀਕਲੀ ਉਹ ਇਹ ਸੀ ਵੀ ਇਹ ਨਹੀਂ ਕਿ ਸਾਡੇ ਕੋਲ ਜੇ 4 ਬੂਟੇ 5 ਆਏ ਆ ਤਾਂ ਉਹ ਲਾ ਦਿਓ, ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਦੀ ਉਚਾਈ ਕਿੰਨੀ ਹੋਣੀ ਹੈ, ਇਹਨੂੰ ਕਿੰਨਾ ਟਾਈਮ ਲੱਗਣਾ, ਕਿੰਨੀ ਵਿੱਥ 'ਤੇ ਲਾਉਣ ਦੀ ਲੋੜ ਆ ਤਾਂ ਕਿ ਵਧੀਆ
0: ਵਧੇ ਫੁੱਲੇ
1: ਵਧੇ ਫੁੱਲੇ ਔਰ ਕਿਸੇ ਵੀ ਤਰੀਕੇ ਦੇ ਨਾਲ। ਫਿਰ ਇਹ ਨਾ ਹੋਵੇ ਜੀ ਇੱਥੇ ਤਾਰਾਂ ਅੜ ਗਈਆਂ, ਇੱਥੇ ਬੈਰੀਅਰ ਬਣ ਗਿਆ ਜੀ, ਇਹਨੂੰ ਕੱਟ ਦਿਓ, ਉਹੋ ਜਿਹਾ ਮਾਹੌਲ ਨਾ ਬਣੇ।
0: ਬਿਲਕੁਲ ਬਿਲਕੁਲ ਸਹੀ ਗੱਲ ਕਹੀ। ਅਤੇ ਅੱਜ ਜਿਹੜਾ ਅਸੀਂ ਤਿਉਹਾਰ ਮਨਾ ਰਹੇ ਹਾਂ ਵਨ ਮਹੋਤਸਵ, ਜੋ ਸਿਰਫ ਕੁਦਰਤ ਹੀ ਨਹੀਂ ਸਗੋਂ ਸਾਡੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ।
1: ਜੀ ਜੀ।
0: ਅਤੇ ਜੇ ਅਗਰ ਅਸੀਂ ਇਸ ਤਿਉਹਾਰ ਨੂੰ ਆਪਣੇ ਬੱਚਿਆਂ ਦੇ ਨਾਲ ਮਿਲ ਕੇ ਮਨਾਉਂਦੇ ਹਾਂ, ਯਾਨੀ ਇੱਕ ਰੁੱਖ ਜ਼ਰੂਰ ਲਗਾਉਂਦੇ ਹਾਂ ਬੱਚਿਆਂ ਦੇ ਨਾਲ, ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਆਪਣੇ ਬੱਚਿਆਂ ਨੂੰ ਦੱਸ ਸਕਣਗੇ ਕਿ ਇਹ ਤਿਉਹਾਰ ਮਨਾਉਣਾ ਬਹੁਤ ਜ਼ਰੂਰੀ ਹੈ।
1: ਯਾਦਾਂ,
0: ਹਾਂ, ਕੁਛ ਕਰੀਏ ਨਾ ਕਰੀਏ, ਅਤੇ ਰੁੱਖ ਜ਼ਰੂਰ ਲਗਾਈਏ।
1: ਬਿਲਕੁਲ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਸਸਟੇਨੇਬਲ ਡਿਵੈਲਪਮੈਂਟ ਦੀ 2030, ਤਾਂ ਭਾਈ ਗੋਡੇ ਰਹਿ ਗਏ, 4 ਸਾਲ ਰਹਿ ਗਏ, ਕੀ ਅਸੀਂ ਆਪਣੇ ਜੋ ਅਸੀਂ ਟੀਚੇ ਮਿੱਥੇ ਸੀ ਉਹਨਾਂ ਤੱਕ ਪੂਰੇ ਉਤਰਾਂਗੇ? ਜਦੋਂ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ, ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਾਂ, ਇਨਵਾਇਰਮੈਂਟ ਦੀ ਗੱਲ ਕਰਦੇ ਹਾਂ, ਐਡੇ ਭਾਰੇ ਭਾਰੇ ਸ਼ਬਦ ਬੋਲਦੇ ਹਾਂ ਭਾਈ, ਸ਼ੁਰੂ ਤੋਂ ਆ ਨਿੱਕੀਆਂ ਨਿੱਕੀਆਂ ਗੱਲਾਂ ਨੇ, ਜੇ ਇਹਨਾਂ ਦਾ ਧਿਆਨ ਦੇ ਲਈਏ ਅਤੇ ਇਹਨਾਂ ਦੇ ਸਦਕਾ ਹੀ ਹੈ।
0: ਬਿਲਕੁਲ ਸਿਮਰਨ, ਤੁਸੀਂ ਦੇਖੋਗੇ ਕਿ ਪਿਛਲੇ ਕੁਛ ਦਿਨਾਂ ਤੋਂ ਨਾ ਇਹ ਕੁਛ ਰੀਲਾਂ ਬੜੀਆਂ ਵਾਇਰਲ ਹੋ ਰਹੀਆਂ ਨੇ, ਕਿਉਂਕਿ ਉਹਨਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਯੂਰੋਪ ਦੀ ਸੜਕਾਂ ਪਿਘਲ ਰਹੀਆਂ ਨੇ, ਪਲਾਸਟਿਕ ਪਿਘਲ ਰਹੀ ਹੈ, ਅੰਤਾਂ ਦੀਆਂ ਗਰਮੀ ਪੈ ਰਹੀ ਹੈ, 30-33 ਡਿਗਰੀ ਟੈਂਪਰੇਚਰ ਦੇ ਉੱਤੇ ਹੀ ਸਭ ਕੁਛ ਪਿਘਲੀ ਜਾ ਰਿਹਾ,
1: ਹਾਲਾਂਕਿ
0: ਅਸੀਂ ਇੱਥੇ 50 ਡਿਗਰੀ ਟੈਂਪਰੇਚਰ ਵੀ ਦੇਖਿਆ ਇੰਡੀਆ ਦੇ ਵਿੱਚ।
1: ਬਿਲਕੁਲ।
0: ਅਤੇ ਇੰਨੀ ਗਰਮੀ ਹੋ ਰਹੀ ਹੈ ਸਿਰਫ ਇਸ ਕਰਕੇ ਕਿਉਂਕਿ ਅਸੀਂ ਉਸਾਰ ਤਾਂ ਬਹੁਤ ਕੁਛ ਰਹਿ ਰਹੇ ਹਾਂ, ਬਿਲਡਿੰਗਾਂ ਉਸਾਰ ਰਹੇ ਹਾਂ, ਸ਼ੀਸ਼ੇ ਦੀਆਂ ਬਿਲਡਿੰਗਾਂ ਨੂੰ ਥਾਂ ਦੇ ਰਹੇ ਹਾਂ, ਪਰ ਦਰੱਖਤਾਂ ਨੂੰ ਥਾਂ ਨਹੀਂ ਦੇ ਰਹੇ। ਇਹੀ ਕਾਰਨ ਹੈ ਕਿ ਅੱਜ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਜੇ ਰੁੱਖਾਂ ਨੂੰ ਲਾਉਂਗੇ ਤਾਂ ਮੈਨੂੰ ਲੱਗਦਾ ਏ ਸੀ ਲਾਉਣ ਦੀ ਲੋੜ ਨਹੀਂ ਪੈਣੀ ਘਰਾਂ ਦੇ ਵਿੱਚ।
1: ਬਿਲਕੁਲ, ਇਹ ਤਾਂ ਸਹੀ ਗੱਲ ਤੁਸੀਂ ਫੜ ਲਈ ਹੈ। ਅੱਜ ਕੱਲ੍ਹ ਇੱਕ ਹੋਰ ਜਿਹੜਾ ਸਾਡਾ ਦੇਖੋ ਸਾਨੂੰ ਟ੍ਰੈਂਡ ਇਹ ਆ ਗਿਆ, ਜਾਂ ਫਿਰ ਕਹਿਣਾ ਪੈਂਦਾ ਭਾਈ ਤੁਸੀਂ ਆਪਣੇ ਘਰਾਂ ਦੇ ਵਿੱਚ ਗਮਲਿਆਂ 'ਚ ਹੀ ਲਾ ਲਓ, ਛੱਤਾਂ 'ਤੇ ਲਾ ਲਓ, ਹਰਿਆਵਲ ਜ਼ਰੂਰ ਰੱਖੋ।
0: ਅਤੇ ਮੈਨੂੰ ਪੂਰਾ ਪੂਰਾ ਯਕੀਨ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਸਾਡੀ ਗੱਲਾਂ ਬਾਤਾਂ ਤੋਂ ਥੋੜ੍ਹੇ ਜਿਹੇ ਪ੍ਰਭਾਵਿਤ ਹੋਏ ਹੋਣ, ਤਾਂ ਅੱਜ ਤੋਂ ਸ਼ੁਰੂਆਤ ਕਰੋ, ਇੱਕ ਬੂਟਾ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਓ,
1: ਇਹਨਾਂ ਸਿਹਤ ਲਈ ਵੀ ਚੰਗਾ ਹੁੰਦਾ। ਅਤੇ ਫਿਰ ਇਹ ਜੇ ਸਿਹਤ 'ਚ ਮਾੜੀ ਮੋਟੀ ਵੀ ਕੋਈ ਨੁਕਸ ਆਪਣੇ ਪੈ ਜਾਂਦਾ ਨਾ, ਉੱਤੇ ਥੱਲੇ ਹੋ ਜਾਂਦੀ, ਆਪਾਂ ਫਿਰ ਫਟਾਫਟ ਡਾਕਟਰ ਕੋਲ ਪਹੁੰਚਦੇ ਹਾਂ। ਇਸ਼ਾਰਾ ਸਮਝਿਆ ਜੀ?
0: ਬਿਲਕੁਲ, ਮੈਂ ਸਮਝਿਆ ਇਸ਼ਾਰਾ ਕਿ ਅੱਜ ਨੈਸ਼ਨਲ ਡਾਕਟਰ ਡੇ ਅਸੀਂ ਮਨਾ ਰਹੇ ਹਾਂ, ਅਤੇ 1 ਜੁਲਾਈ ਨੂੰ ਪੂਰਾ ਹਫ਼ਤਾ ਕੌਮੀ ਡਾਕਟਰ ਦਿਵਸ ਮਨਾ ਰਿਹਾ ਹੈ। ਇਸ ਦਿਨ ਮਹਾਨ ਡਾਕਟਰ, ਸੁਤੰਤਰਤਾ ਸੰਗਰਾਮੀ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਬਿਧਾਨ ਚੰਦਰ ਰਾਏ ਜੀ ਦੀ ਜਨਮ ਅਤੇ ਪੁੰਨਿਆ ਤਿਥੀ ਨੂੰ ਇਹ ਦਿਨ ਸਮਰਪਿਤ ਹੁੰਦਾ ਹੈ।
1: ਜੀ ਮੈਨੂੰ ਜੀ, ਮੈਂ ਨਾ ਜਦੋਂ ਇਹ ਡਾਕਟਰਸ ਡੇ ਬਾਰੇ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਸਭ ਤੋਂ ਵਧੀਆ ਲੱਗਾ ਕਿ

0: ਇਹ ਡਾਕਟਰ ਇੱਕ ਕੋਲਕਾਤਾ ਵਿਸ਼ਵ ਵਿਦਿਆਲੇ ਦੇ ਕਲਕੱਤਾ ਪਹਿਲਾਂ ਅਸੀਂ ਕਹਿੰਦੇ ਸੀ ਉਹਦੇ ਚਾਂਸਲਰ ਵੀ ਰਹਿ ਚੁੱਕੇ ਹੈ ਨਾ, ਔਰ ਇਹ ਦੂਸਰੇ ਚੀਫ ਮਿਨਿਸਟਰ ਮੁੱਖ ਮੰਤਰੀ ਸੀਗੇ ਵੈਸਟ ਬੰਗਾਲ ਦੇ। ਮਤਲਬ ਆਪਣੀਆਂ ਸੇਵਾਵਾਂ ਦੇ ਨਾਲ ਨਾਲ ਇਹਨਾਂ ਨੇ ਦੇਖੋ ਕਿੰਨੀਆਂ ਹੋਰ ਖੇਤਰਾਂ ਦੇ ਵਿੱਚ ਸੇਵਾਵਾਂ ਨਿਭਾਈਆਂ। ਅਤੇ ਕਿਹਾ ਜਾਂਦਾ ਹੈ ਕਿ ਜਦੋਂ ਮਹਾਤਮਾ ਗਾਂਧੀ ਅੰਦੋਲਨ ਚੱਲਿਆ ਸੀਗਾ, ਭਾਰਤ ਛੱਡੋ ਅੰਦੋਲਨ 1942 ਦੇ ਵਿੱਚ,
1: ਜੀ
0: ਅਤੇ ਨਾਲ ਸਨ ਉਹਨਾਂ ਦੇ,
1: ਬਿਲਕੁਲ
0: ਉਹਨਾਂ ਦੇ ਦੋਸਤ ਵੀ ਸਨ ਅੰਦੋਲਨ 'ਚ ਨਾਲ ਸਨ। ਅਤੇ ਇਹ ਕਹਿੰਦੇ ਨੇ ਕਿ ਅੰਦੋਲਨ ਵੇਲੇ ਜੇਕਰ ਗਾਂਧੀ ਜੀ ਦੀ ਸਿਹਤ ਕੋਈ ਉੱਤੇ ਥੱਲੇ ਹੁੰਦੀ ਸੀ ਤਾਂ ਇਲਾਜ ਕਰਦੇ ਸੀ।
1: ਬਿਲਕੁਲ, ਬਹੁਤ ਰਿਸਰਚ ਕੀਤੀ ਹੈ ਸਿਮਰਨ ਤੁਸੀਂ, ਅਤੇ ਆਪਣੇ ਸੁਣਨ ਵਾਲੇ ਨੂੰ ਕਹਿ ਦਿੰਦੇ ਹਾਂ ਅਸੀਂ, ਦੱਸ ਦਿੰਦੇ ਹਾਂ ਅਸੀਂ ਕਿ ਡਾਕਟਰ ਸਿਰਫ ਇੱਕ ਪੇਸ਼ਾ ਨਹੀਂ ਹੈ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਉੱਚਾ ਰੂਪ ਹੈ। ਜਦੋਂ ਵੀ ਕੋਈ ਇਨਸਾਨ ਬਿਮਾਰ ਜਾਂ ਮੁਸੀਬਤ ਵਿੱਚ ਹੁੰਦਾ, ਡਾਕਟਰ ਆਪਣੀ ਸੂਝਬੂਝ ਨਾਲ, ਮਿਹਨਤ ਨਾਲ, ਸਮਰਪਣ ਨਾਲ ਉਸਨੂੰ ਨਵੀਂ ਜ਼ਿੰਦਗੀ ਦੇਣ ਦਾ ਯਤਨ ਕਰਦੇ ਨੇ।
0: ਜੀ, ਅਤੇ ਮੀਨੂ ਜੀ, 2026 ਅਸੀਂ ਹਰ ਕੋਈ ਦਿਨ ਵਾਰ ਮਨਾਉਂਦੇ ਹਾਂ ਅਤੇ ਇੱਕ ਥੀਮ ਲੈ ਕੇ ਚੱਲਦੇ ਹਾਂ। ਇਸ ਵਾਰ ਦਾ ਜਿਹੜਾ ਥੀਮ ਹੈ ਨਾ, ਉਹ ਕਹਿੰਦਾ ਬਿਹਾਈਂਡ ਦਾ ਮਾਸਕ। ਡਾਕਟਰ ਨੇ ਮਾਸਕ ਪਾਇਆ ਹੁੰਦਾ ਹਮੇਸ਼ਾ,
1: ਜੀ
0: ਕਹਿੰਦੇ ਕਿ ਇਹ ਮਾਸਕ ਦੇ ਪਿੱਛੇ ਇਲਾਜ ਕਰਨ ਵਾਲਿਆਂ ਦਾ ਇਲਾਜ ਕੌਣ ਕਰਦਾ ਹੈ, ਸਵਾਲ ਹੀ ਆ ਇਹ ਤਾਂ।
1: ਜੀ ਬਿਲਕੁਲ ਸਹੀ ਗੱਲ,
0: ਸਾਨੂੰ ਸੋਚਣ ਦੀ ਲੋੜ ਹੈ।
1: ਸੋਚਣ ਦੀ ਲੋੜ ਹੈ। ਅਤੇ ਸਿਮਰਨ, ਅੱਜ ਦਾ ਜਿਹੜਾ ਆਪਣਾ ਸਿਲਸਿਲਾ ਹੈ ਸਾਂਝ, ਅੱਜ ਉਹ ਡਾਕਟਰ ਦੀ ਜ਼ਿੰਦਗੀ 'ਤੇ ਇੱਕ ਨਜ਼ਰ ਮਾਰਨੀ ਹੈ ਅਸੀਂ, ਅਤੇ ਇਹ ਪੇਸ਼ ਕਰ ਰਹੇ ਨੇ ਪੂਨਮ, ਅਤੇ ਇਸ ਨੂੰ ਪੇਸ਼ਕਸ਼ ਕਰਤਾ ਨੇ ਪ੍ਰਭਜੋਤ ਕੌਰ। ਸੁਣੀਏ ਫਿਰ
0: ਜੀ।

0: ਤੰਦਰੁਸਤੀ ਸਭ ਤੋਂ ਵੱਡੀ ਨਿਮਤ ਹੈ। ਅਸੀਂ ਆਪਣੀਆਂ ਦੁਆਵਾਂ ਵਿੱਚ ਵੀ ਤੰਦਰੁਸਤੀ ਮੰਗਦੇ ਹਾਂ, ਪਰ ਜ਼ਿੰਦਗੀ 'ਚ ਅਜਿਹੇ ਮੋੜ ਵੀ ਆਉਂਦੇ ਨਹੀਂ ਜਦੋਂ ਨਾ ਚਾਹੁੰਦਿਆਂ ਹੋਇਆਂ ਵੀ ਅਸੀਂ ਸਰੀਰਕ ਬਿਮਾਰੀਆਂ ਨਾਲ ਘਿਰ ਜਾਂਦੇ ਹਾਂ। ਫਿਰ ਉਹ ਬਿਮਾਰੀ ਚਾਹੇ ਛੋਟੀ ਹੋਈ ਜਾਂ ਵੱਡੀ, ਉਸ ਵੇਲੇ ਅਸੀਂ ਅਰਦਾਸ ਤਾਂ ਕਰਦੇ ਹੀ ਹਾਂ, ਪਰ ਸਾਡਾ ਅਗਲਾ ਕਦਮ ਮੁੜਦਾ ਏ ਉਹਨਾਂ ਵੱਲ ਜਿਨ੍ਹਾਂ ਦੇ ਹੱਥ ਸਾਡੀ ਸਲਾਮਤੀ ਸਹੀ ਮਾਨਿਆਂ 'ਚ ਹੁੰਦੀ ਏ, ਜੋ ਰੱਬ ਨੂੰ ਕੀਤੀ ਦੁਆ ਨੂੰ ਆਪਣੇ ਹੱਥਾਂ ਨਾਲ ਸਹੀ ਸਾਬਿਤ ਕਰਕੇ ਦਿਖਾਉਂਦੇ ਨੇ, ਅਤੇ ਅਸੀਂ ਚੰਗੇ ਭਲੇ ਫਿਰ ਆਪਣੇ ਪਰਿਵਾਰ ਦੇ ਵਿੱਚ ਵਾਪਿਸ ਪਰਤ ਆਉਂਦੇ ਹਾਂ। ਡਾਕਟਰਸ, ਜਿਨ੍ਹਾਂ ਦੇ ਹੱਥ ਅਸੀਂ ਆਪਣਾ ਸਰੀਰ ਸੌਂਪਦੇ ਹਾਂ, ਆਪਣੇ ਆਪ ਨੂੰ ਜਾਂ ਆਪਣਿਆਂ ਨੂੰ ਉਹਨਾਂ ਦੇ ਹਵਾਲੇ ਕਰਦੇ ਹਾਂ, ਇਹ ਵਿਸ਼ਵਾਸ ਦਾ ਰਿਸ਼ਤਾ ਹੈ, ਸਹੀ ਮਾਇਨਿਆਂ 'ਚ ਜਾਨ ਦਾ ਰਿਸ਼ਤਾ ਹੈ, ਰੱਬੀ ਦੁਆਵਾਂ ਦੇ ਅਸਰ ਦਾ ਰਿਸ਼ਤਾ ਹੈ। ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇਹ ਡਾਕਟਰਸ ਵਿਸ਼ੇਸ਼ ਸਥਾਨ ਰੱਖਦੇ ਨੇ। ਬੱਚੇ ਦੀ ਕਿਲਕਾਰੀ ਤੋਂ ਉਸਦੇ ਇਸ ਜਨਮ 'ਚ ਆਉਣ ਤੋਂ ਲੈ ਕੇ ਉਸਦੇ ਆਖਰੀ ਪਲਾਂ ਤੱਕ ਇਹ ਡਾਕਟਰਸ ਸਾਥ ਨਿਭਾਉਂਦੇ ਨੇ। ਅੱਜ ਉਹਨਾਂ ਨੂੰ ਹੀ ਸਮਰਪਿਤ ਡਾਕਟਰਸ ਡੇ ਮਨਾਇਆ ਜਾ ਰਿਹਾ ਹੈ। ਇਹ ਦਿਨ ਸਾਡੇ ਦੇਸ਼ ਦੇ ਮਹਾਨ ਡਾਕਟਰ, ਆਜ਼ਾਦੀ ਸੈਨਾਨੀ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਡਾਕਟਰ ਬਿਧਾਨ ਚੰਦਰ ਰਾਏ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਡਾਕਟਰ ਬਿਧਾਨ ਕਹਿੰਦੇ ਸਨ ਕਿ ਜੀਵਨ ਵਿੱਚ ਜੋ ਵੀ ਕੰਮ ਕਰੋ ਉਸਨੂੰ ਪੂਰੀ ਇਮਾਨਦਾਰੀ ਅਤੇ ਸੱਚੀ ਸੇਵਾ ਭਾਵਨਾ ਨਾਲ ਕਰੋ। ਉਹ ਮਰੀਜ਼ਾਂ ਨਾਲ ਬਹੁਤ ਹੀ ਸਾਦਗੀ ਅਤੇ ਹਮਦਰਦੀ ਦੇ ਨਾਲ ਪੇਸ਼ ਆਉਂਦੇ ਸਨ। ਚਿਕਿਤਸਾ ਦੇ ਖੇਤਰ ਦੇ ਵਿੱਚ ਉਹਨਾਂ ਦੇ ਵਿਲੱਖਣ ਯੋਗਦਾਨ ਦੇ ਕਾਰਨ ਉਹਨਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ। ਡਾਕਟਰ ਬਣਨ ਦਾ ਸਫ਼ਰ ਆਸਾਨ ਨਹੀਂ ਹੁੰਦਾ। ਸਾਲਾਂ ਦੀ ਲਗਾਤਾਰ ਮਿਹਨਤ ਅਤੇ ਪੱਕੀ ਲਗਨ, ਪੱਕੀ ਧੁੰਦ ਦਾ ਨਤੀਜਾ ਹੁੰਦਾ ਹੈ ਕਿ ਤੁਸੀਂ ਇਸ ਮੁਕਾਮ 'ਤੇ ਪਹੁੰਚਦੇ ਹੋ। ਡਾਕਟਰ ਅੰਮ੍ਰਿਤਪਾਲ ਸਿੰਘ ਦੱਸ ਰਹੇ ਨੇ ਕਿ ਉਹ ਡਾਕਟਰ ਕਿਸ ਪ੍ਰੇਰਣਾ ਨਾਲ ਬਣੇ, ਕਿੰਨੀ ਮਿਹਨਤ ਕਰਨੀ ਪਈ, ਕਿੰਨੇ ਤਿਆਗ ਕਰਨੇ ਪਏ। ਡਾਕਟਰ ਅੰਮ੍ਰਿਤਪਾਲ PGI ਚੰਡੀਗੜ੍ਹ ਤੋਂ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਸੇਵਾ ਭੁਲੱਥ ਦੇ ਵਿੱਚ ਨਿਭਾ ਰਹੇ ਨੇ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਵੱਡੇ ਸ਼ਹਿਰਾਂ ਵਿੱਚ ਤਾਂ ਕੋਈ ਵੀ ਕੰਮ ਕਰ ਸਕਦਾ ਹੈ, ਪਰ ਇਸ ਪੇਸ਼ੇ ਦਾ ਅਸਲ ਮਨੋਰਥ ਤਾਂ ਉੱਥੇ ਹੀ ਸਿੱਧ ਹੁੰਦਾ ਹੈ ਜਿੱਥੇ ਲੋਕਾਂ ਨੂੰ ਇਸ ਦੀ ਜ਼ਿਆਦਾ ਲੋੜ ਹੈ।
1: ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਬਣਨ ਦੇ ਵਾਸਤੇ ਇੱਕ ਤਾਂ ਮੈਨੂੰ ਇੰਸਪੀਰੇਸ਼ਨ ਸ਼ੁਰੂ ਤੋਂ ਮੇਰੇ ਫਾਦਰ ਸਾਹਿਬ ਸੀਗੇ, ਉਹ ਆਪਣੀ ਪ੍ਰੈਕਟਿਸ ਕਰ ਰਹੇ ਸੀਗੇ, ਆਯੁਰਵੈਦਿਕ ਡਾਕਟਰ ਨੇ ਉਹ। ਇੱਕ ਚੀਜ਼ ਇਹ ਸੀਗੀ, ਬਚਪਨ 'ਚ ਤਾਂ ਚਲੋ ਬੱਚਾ ਕੋਈ ਡਿਸਾਈਡ ਨਹੀਂ ਕਰ ਸਕਦਾ ਕਿ ਮੈਂ ਮਤਲਬ ਸੋਸਾਇਟੀ ਦਾ ਸੋਚਣਾ ਜਾਂ ਕੁਛ ਵੀ ਹੈ, ਬਟ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ, 10th ਮੈਂ ਆਪਣੇ ਲੋਕਲ ਇੱਥੋਂ ਕੀਤੀ, +1 +2 ਵਾਸਤੇ ਫਿਰ ਮੈਡੀਕਲ ਚਾਹੀਦਾ ਸੀਗਾ, ਤਾਂ ਉਹ ਮੈਨੂੰ ਘਰ ਤੋਂ 20-25 ਕਿਲੋਮੀਟਰ ਜਾਣਾ ਪਿਆ, ਜੋ ਕਿ ਸਕੂਲ ਦੀ ਬੱਸ 'ਤੇ ਅਸੀਂ 1.5-2 ਘੰਟੇ ਲੱਗਦੇ ਸੀਗੇ ਆਉਣ ਨੂੰ, 1.5-2 ਘੰਟੇ ਜਾਣ ਨੂੰ, ਫਿਰ ਟਿਊਸ਼ਨ ਨਹੀਂ ਸੀ ਮਿਲਦੀ ਸਾਨੂੰ, ਕਿਉਂਕਿ ਲੋਕਲ ਅਸੀਂ ਪਿੰਡ 'ਚ ਰਹਿੰਦੇ ਸੀਗੇ, ਸੋ ਟਿਊਸ਼ਨ ਵਾਸਤੇ ਵੀ ਸਾਨੂੰ

25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ। ਚਲੋ ਉਹ ਹੋ ਗਿਆ। ਉਹਦੇ ਤੋਂ ਬਾਅਦ ਪਲੱਸ 1 ਪਲੱਸ 2 ਦੇ ਵਿੱਚ ਜਾ ਕੇ ਇਸ ਤਰ੍ਹਾਂ ਹੋਇਆ ਕਿ ਮੈਨੂੰ ਕੁਛ ਕੋਚਿੰਗ ਬਾਰੇ ਵੀ ਨਹੀਂ ਸੀ ਪਤਾ ਵੀ ਇਹਦੇ ਵਾਸਤੇ ਕੋਚਿੰਗ ਵੀ ਕੋਈ ਚੀਜ਼ ਲੈਣੀ ਹੁੰਦੀ ਹੈ ਵੀ ਜੇ ਤੁਸੀਂ PMT ਜਾਂ ਆਪਣਾ ਕੋਈ ਪੇਪਰ ਕਲੀਅਰ ਕਰਨਾ। ਤਾਂ ਉਹ ਵੀ ਮੈਨੂੰ ਜਦੋਂ ਗਰਮੀ ਦੀਆਂ ਛੁੱਟੀਆਂ ਹੋਈਆਂ ਤਾਂ ਉਹਦੇ ਤੋਂ ਬਾਅਦ ਪਤਾ ਚੱਲਿਆ, ਖਤਮ ਹੋਈਆਂ, ਕਿ ਕੋਈ ਕੋਚਿੰਗ ਵੀ ਲੈਣੀ ਹੁੰਦੀ ਹੈ। ਉਸ ਤੋਂ ਬਾਅਦ ਫਿਰ ਮੈਂ ਕੋਚਿੰਗ ਦੇ ਬਾਰੇ ਸੋਚਿਆ ਕਿ ਦੇਖੋ ਪੜ੍ਹਾਈ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਇਹਦੇ ਵਿੱਚ। ਇੱਕ ਇਹ ਚੀਜ਼ ਹੁੰਦੀ ਹੈ, ਅਸੀਂ ਉਦੋਂ ਦੇਖਦੇ ਹੁੰਦੇ ਸੀਗੇ ਵੀ ਮਾਪੇ ਕਹਿੰਦੇ ਹੁੰਦੇ ਸੀਗੇ ਵੀ ਹੁਣ ਪੜ੍ਹ ਲਓ, ਹੁਣ ਵੀ ਜਿਹੜੀ ਤੁਹਾਡੀ ਕਮਾਈ ਹੈਗੀ ਹੈ ਇਹ ਅੱਗੇ ਜਾ ਕੇ ਤੁਹਾਡੇ ਕੰਮ ਆਏਗੀ। ਉਦੋਂ ਸਾਨੂੰ ਇਹ ਗੱਲਾਂ ਲੱਗਦੀਆਂ ਸੀਗੀਆਂ ਕਿ ਪਤਾ ਨਹੀਂ ਮਾਪੇ ਕਿਉਂ ਇਹ ਗੱਲ ਗਈ, ਪਰ ਉਹ ਫਿਰ ਜਾ ਕੇ ਨੈਕਸਟ ਹੁਣ ਅਸੀਂ ਉਹ ਚੀਜ਼ਾਂ ਸੋਚੀ ਦੀਆਂ ਨੇ ਵੀ ਉਹ ਬਿਲਕੁਲ ਸਹੀ ਸੀਗੇ, ਵੀ ਉਹ ਜਿਹੜੀ ਉਹਨਾਂ ਨੇ ਸਾਨੂੰ ਸਹੀ ਸਲਾਹ ਦਿੱਤੀ ਸੀਗੀ

0: ਗਿਆ ਤੇ ਮੈਂ ਆਪਣੇ ਇਲਾਕੇ ਦੇ ਵਿੱਚ ਹੀ ਕੰਮ ਕਰ ਰਿਹਾ ਭੁਲੱਥ ਏਰੀਏ ਦੇ ਵਿੱਚ ਜੋ ਕਿ ਪੈਰੀਫੇਰਲ ਇੱਕ ਏਰੀਆ ਪੈ ਜਾਂਦਾ ਹੈ ਤੇ ਮੈਨੂੰ ਇਹਦੇ ਵਿੱਚ ਬਹੁਤ ਤਸੱਲੀ ਕਿਉਂਕਿ ਸਿਟੀ ਦੇ ਵਿੱਚ PGI ਤੋਂ MD ਕਰਕੇ ਤੁਸੀਂ ਲੋਕਲ ਵੀ ਕਾਫੀ ਲੋਕ ਲੋਕਲ ਰਹਿੰਦੇ ਨੇ ਟ੍ਰਾਈ ਸਿਟੀ ਦੇ ਵਿੱਚ ਹੀ ਰਹਿ ਜਾਂਦੇ ਨੇ ਜਾਂ ਫਿਰ ਵੱਡੀ ਸਿਟੀ 'ਚ ਕੋਈ ਜਾਂਦੇ ਨੇ ਪਰ ਇੱਕ ਤਸੱਲੀ ਜੋ ਆਪਣੇ ਏਰੀਏ 'ਚ ਕੰਮ ਕਰਨ ਦੀ ਹੁੰਦੀ ਹੈ ਉਹ ਹੋਰ ਹੀ ਖੁਸ਼ੀ ਉਹ ਤੁਹਾਨੂੰ ਇੱਕ ਖੁਸ਼ੀ ਹੁੰਦੀ ਹੈ ਵੀ ਆਪਣੇ ਇਲਾਕੇ ਨੂੰ ਤੁਸੀਂ ਠੀਕ ਵੀ ਕਰ ਰਹੇ ਹੋ ਇੱਕ ਜੋ ਤੁਹਾਡੇ ਪੇਰੈਂਟਸ ਨੂੰ ਇੱਜ਼ਤ ਮਾਣ ਉਹਦੇ ਤੋਂ ਮਿਲਦਾ ਵੀ ਤੁਸੀਂ ਕੰਮ ਕਰ ਰਹੇ ਹੋ ਇੱਕ ਤਰ੍ਹਾਂ ਦੀ ਉਹ ਰੋਇਲਟੀ ਹੁੰਦੀ ਤੁਹਾਡੇ ਮਾਪਿਆਂ ਦੇ ਵਾਸਤੇ ਸੋ ਉਹ ਚੀਜ਼ ਹੈ ਜਿਹੜੀ ਉਹ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦੀ ਹੈ ਮਿਹਨਤ ਤਾਂ ਬਹੁਤ ਜ਼ਿਆਦਾ ਹੈ ਮਿਹਨਤ ਤਾਂ ਕਲਾਸ 1 ਸ਼ੁਰੂ ਤੋਂ ਹੀ ਚਲੋ ਬੱਚਿਆਂ ਦੀ ਹੋ ਜਾਂਦੀ ਹੈ ਬਟ ਅੱਗੇ ਜਾ ਕੇ ਮਿਹਨਤ ਹੈ ਪਰ ਇਹ ਚੀਜ਼ ਨਹੀਂ ਹੈ ਵੀ ਕਰ ਨਹੀਂ ਸਕਦੇ ਕੋਈ ਵੀ ਬੰਦਾ ਕਰ ਸਕਦਾ ਹੈ ਸਰਕਾਰੀ ਸਕੂਲ 'ਚ ਪੜ੍ਹ ਕੇ ਵੀ ਬਹੁਤ ਬੱਚੇ ਡਾਕਟਰ ਬਣਦੇ ਨੇ ਕਿਤੋਂ ਵੀ ਅੱਜ ਕੱਲ੍ਹ ਤਾਂ ਬਹੁਤ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੋ ਗਿਆ ਕਿਤੋਂ ਵੀ ਬੱਚੇ ਪੜ੍ਹ ਕੇ ਡਾਕਟਰ ਬਣ ਸਕਦੇ ਨੇ ਪਿੰਡ 'ਚੋਂ ਨਿਕਲ ਕੇ ਬਣ ਸਕਦੇ ਨੇ ਜ਼ਰੂਰੀ ਨਹੀਂ ਕਿ ਜੇ ਕੋਈ ਸ਼ਹਿਰ 'ਚ ਪੜ੍ਹੇਗਾ ਜਿਹਨੇ ਬਹੁਤ ਕੋਚਿੰਗ ਲਈਆਂ ਨੇ ਹਾਈ-ਫਾਈ ਉਹੀ ਡਾਕਟਰ ਬਣੇਗਾ ਪੜ੍ਹਾਈ ਕਰੋ ਮਿਹਨਤ ਆਪਣੇ ਰੰਗ ਲੈ ਕੇ ਆਏਗੀ ਸਾਡੇ ਤੋਂ ਜ਼ਿਆਦਾ ਸੈਕਰੀਫਾਈਸ ਨਾ ਪੇਰੈਂਟਸ ਦਾ ਸੀਗਾ ਕਿਉਂਕਿ ਪੇਰੈਂਟਸ ਨੇ ਵੀ ਸ਼ੁਰੂ ਤੋਂ ਇੱਕ ਹੀ ਸਿਸਟਮ ਬਣਾ ਲਿਆ ਸੀਗਾ ਕਿ ਬਹੁਤ ਜ਼ਿਆਦਾ ਰਿਸ਼ਤੇਦਾਰੀ 'ਚ ਆਉਣਾ ਜਾਣਾ ਕਿਉਂਕਿ ਉਦੋਂ ਚਲੋ ਮੋਬਾਈਲ ਫੋਨ ਦਾ ਇੰਨਾ ਜ਼ਿਆਦਾ ਟ੍ਰੈਂਡ ਨਹੀਂ ਸੀਗਾ ਕਿਉਂਕਿ ਇੰਟਰਨੈਟ ਬਹੁਤ ਜ਼ਿਆਦਾ ਫਾਸਟ ਨਹੀਂ ਸੀਗਾ ਸਮਾਰਟਫੋਨ ਨਹੀਂ ਸੀਗੇ ਬਟ ਪੇਰੈਂਟਸ ਨੇ ਇੱਕ ਚੀਜ਼ ਇਹ ਸੀਗੀ ਕਿ ਸ਼ੁਰੂ ਤੋਂ ਉਹਨਾਂ ਨੇ ਵੀ ਇਹੀ ਆਦਤ ਪਾਤੀ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਕੋਲ ਆਉਣਾ ਜਾਣਾ ਨਹੀਂ ਚਲੋ ਮਿਲਵਰਤਨ ਆਪਾਂ ਨੂੰ ਮਿਲਣਾ ਜ਼ਰੂਰੀ ਹੈ ਬਟ ਇਹ ਨਹੀਂ ਵੀ ਤੁਸੀਂ ਗਏ ਹਫ਼ਤਾ 10 ਦਿਨ ਰਹਿ ਲਿਆ ਪੜ੍ਹਾਈ ਪਿੱਛੇ ਰਹਿ ਗਈ ਤੁਹਾਡੀ ਗਲੀਆਂ 'ਚ ਬੱਚੇ ਤੋਂ ਖੇਡਦੇ ਹੁੰਦੇ ਸੀਗੇ ਪਰ ਪੇਰੈਂਟਸ ਨੇ ਸਾਨੂੰ ਇਹ ਕਿਹਾ ਹੁੰਦਾ ਸੀਗਾ ਵੀ ਤੁਸੀਂ ਇਹ ਪੜ੍ਹਾਈ ਕਰਨੀ ਹੈ ਆਪਣਾ ਇਹ ਕੰਪਲੀਟ ਕਰੋਗੇ ਕੰਮ ਤਾਂ ਉਹਦੇ ਤੋਂ ਬਾਅਦ ਹੀ ਅੱਗੇ ਜਾ ਕੇ ਕੁਛ ਨਾ ਕੁਛ ਤੁਹਾਨੂੰ ਖੇਡਣ ਨੂੰ ਮਿਲੂਗਾ TV ਦੇਖਣ ਨੂੰ ਮਿਲੂਗਾ ਉਹ ਚੀਜ਼ਾਂ ਹੁੰਦੀਆਂ ਸੀਗੀਆਂ ਸਭ ਤੋਂ ਜ਼ਰੂਰੀ ਚੀਜ਼ ਡਿਸਿਪਲਿਨ ਸੀਗੀ ਡਿਸਿਪਲਿਨ ਜਿਹੜਾ ਹੈਗਾ ਵਾ ਉਹ ਉਦੋਂ ਦੇ ਜਿਹੜੇ ਸੈਕਰੀਫਾਈਸ ਸੀਗੇ ਉਹ ਹੁਣ ਆ ਕੇ ਸਾਨੂੰ ਖੁਸ਼ ਮਨ ਨੂੰ ਮਤਲਬ ਉਹ ਠੰਡ ਪਾਉਂਦੀਆਂ ਨੇ ਚੀਜ਼ਾਂ ਪਰ ਇਹ ਆ ਵੀ ਜਿਹੜੀ ਇੱਕ ਰਿਸਪੈਕਟ ਹੁੰਦੀ ਹੈ ਇੱਕ ਬਜ਼ੁਰਗ ਜਦੋਂ ਆ ਕੇ ਤੁਹਾਨੂੰ ਕਹਿੰਦੇ ਨੇ ਜਾਂ ਕੋਈ ਪੇਸ਼ੈਂਟ ਆ ਕਹਿੰਦਾ ਵੀ ਅਸੀਂ ਕੋਈ ਠੀਕ ਨਹੀਂ ਸੀਗੇ ਸਾਨੂੰ ਆਹ ਦਿੱਕਤ ਆ ਰਹੀ ਸੀਗੀ ਪਰ ਤੁਸੀਂ ਸਾਨੂੰ ਠੀਕ ਕਰ ਦਿੱਤਾ ਤੁਸੀਂ ਸਾਡੀ ਜਾਨ ਬਚਾ ਦਿੱਤੀ ਹੈ ਇਹ ਚੀਜ਼ਾਂ ਨੇ ਜੀ ਇਹੀ ਚੀਜ਼ ਹੈ ਜਿਹੜੀ ਕਿ ਮਤਲਬ ਇੱਕ ਤੁਹਾਡੀ ਪ੍ਰੋਪਰਟੀ ਬਣ ਜਾਂਦੀ ਹੈ ਇਹੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ ਇਹੀ ਤੁਹਾਨੂੰ ਅੱਗੇ ਹੋਰ ਪੜ੍ਹਨ ਦਾ ਹੋਰ ਸੇਵਾ ਕਰਨ ਦਾ ਮਕਸਦ ਇੱਕ ਬਣ ਜਾਂਦਾ ਇਹ ਚੀਜ਼ ਸੋ ਇਹ ਚੀਜ਼ ਹਮੇਸ਼ਾ ਤੁਹਾਨੂੰ ਨਾਲ ਲੈ ਕੇ ਚੱਲਦੀ ਰਹਿੰਦੀ ਹੈ ਇਹੀ ਤੁਹਾਨੂੰ ਸਿਮੂਲੇਟ ਕਰਦੀ ਹੈ ਲੋਕਾਂ ਦੀ ਜੋ ਤੁਹਾਡੇ ਪ੍ਰਤੀ ਪੋਜ਼ਿਟਿਵਿਟੀ ਜਿਹੜੀ ਹੁੰਦੀ ਹੈ ਤੁਸੀਂ ਲੋਕਾਂ ਨੂੰ ਪੋਜ਼ਿਟਿਵਿਟੀ ਦਿੰਦੇ ਹੋ ਠੀਕ ਕਰਦੇ ਹੋ ਤੇ ਲੋਕਾਂ ਦੀ ਪੋਜ਼ਿਟਿਵਿਟੀ ਤੁਹਾਡੇ ਰਿਗਾਰਡਿੰਗ ਹੈ ਜੀ ਆਮ ਜਨਤਾ
1: ਸੋ ਇਹ ਸਨ ਡਾਕਟਰ ਅੰਮ੍ਰਿਤਪਾਲ ਨੌਜਵਾਨ ਡਾਕਟਰ ਜਿਸ ਦੀਆਂ ਅੱਖਾਂ 'ਚ ਸਮਾਜ ਦੀ ਸੇਵਾ ਦੇ ਸੁਪਨੇ ਚਮਕਦੇ ਨੇ ਡਾਕਟਰਸ ਦੀ ਲਗਾਤਾਰ ਮਿਹਨਤ ਤੇ ਸਮਰਪਣ ਦਾ ਹੀ ਨਤੀਜਾ ਹੈ ਕਿ ਅੱਜ ਚਿਕਿਤਸਾ ਖੇਤਰ 'ਚ ਉਮਦਾ ਕੰਮ ਹੋ ਰਿਹਾ ਹੈ ਪਰ ਕਈ ਵਾਰ ਇੰਜ ਵੀ ਹੁੰਦਾ ਹੈ ਕਿ ਡਾਕਟਰਸ ਦੀ ਬਹੁਤ ਕੋਸ਼ਿਸ਼ ਦੇ ਬਾਵਜੂਦ ਮਰੀਜ਼ ਬਚ ਨਹੀਂ ਪਾਉਂਦਾ ਅਸੀਂ ਸੋਚਦੇ ਹਾਂ ਕਿ ਡਾਕਟਰਸ ਨੂੰ ਸ਼ਾਇਦ ਉਹ ਦਰਦ ਮਹਿਸੂਸ ਨਹੀਂ ਹੁੰਦਾ ਉਹਨਾਂ ਦਾ ਤਾਂ ਰੋਜ਼ ਦਾ ਕੰਮ ਹੈ ਪਰ ਉਹ ਵੀ ਇਸ ਪੀੜਾ ਤੋਂ ਹੋ ਕੇ ਗੁਜ਼ਰਦੇ ਨੇ ਦਿਲ ਉਹਨਾਂ ਦਾ ਵੀ ਟੁੱਟਦਾ ਹੈ ਭਾਰਤ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਵਿੱਚ ਲਗਭਗ 1/4 ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਨੇ ਦਿਲ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਨਿਤਿਸ਼ ਗਰਗ ਹੋਣਾ ਨੂੰ ਇਸ ਪੀੜਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ
2: ਜਬ ਕਦੀ ਐਸਾ ਹੋਤਾ ਹੈ ਕਿ ਕੋਈ ਪੇਸ਼ੈਂਟ ਸਿਕ ਹੋਤਾ ਹੈ ਔਰ ਅਲਟੀਮੇਟਲੀ ਡੈਥ ਹੋ ਜਾਤੀ ਹੈ ਤੋ ਹਮ ਲੋਗੋ ਕੋ ਬਹੁਤ ਬੁਰਾ ਲਗਤਾ ਹੈ ਹਮੇ ਕਈ ਵਾਰ ਤੋ ਹੈਲਪਲੈਸਨੈਸ ਫੀਲ ਹੋਤੀ ਹੈ ਕਿ ਹਮ ਪੇਸ਼ੈਂਟ ਕੋ ਨਹੀਂ ਬਚਾ ਪਾਏ ਔਰ ਕਈ ਵਾਰ ਹਮੇ ਐਸਾ ਲਗਤਾ ਹੈ ਕਿ ਪੇਸ਼ੈਂਟ ਕੇ ਰਿਲੇਟਿਵ ਕਾ ਰਿਸਪੋਂਸ ਕਹੇ ਅਗਰ ਹਮ ਤੋ ਅਗਰ ਹਮਾਰਾ ਟ੍ਰੀਟਮੈਂਟ ਮੇ ਕਮੀ ਢੂੰਢਣੇ ਕੀ ਕੋਸ਼ਿਸ਼ ਕਰਤੇ ਹੈ ਕਈ ਵਾਰ ਰਿਲੇਟਿਵ ਕਈ ਵਾਰ ਇਹ ਕੋਸ਼ਿਸ਼ ਕਰਤੇ ਹੈ ਕਿ ਡਾਕਟਰ ਕੀ ਗਲਤੀ ਸੇ ਤੋ ਕੋਈ ਡੈਥ ਨਹੀਂ ਹੋ ਗਈ ਹੈ ਤੋ ਮੇਰਾ ਕਹਿਣਾ ਹੈ ਕਿ ਐਜ਼ ਅ ਡਾਕਟਰ ਹਮ ਕਭੀ ਵੀ ਇਹ ਨਹੀਂ ਚਾਹਤੇ ਕਿ ਹਮਾਰਾ ਪੇਸ਼ੈਂਟ ਕੀ ਡੈਥ ਹੋ ਜਾਏ ਔਰ ਕੋਈ ਵੀ ਟ੍ਰੀਟਿੰਗ ਡਾਕਟਰ ਜਬ ਡੈਥ ਹੋ ਜਾਤੀ ਹੈ ਤੋ ਉਸਕੋ ਸਬਸੇ ਜ਼ਿਆਦਾ ਬੁਰਾ ਲਗਤਾ ਹੈ ਰਿਲੇਟਿਵਸ ਨੇ ਤੋ ਆਪਣਾ ਰਿਲੇਟਿਵ ਖੋਇਆ ਹੀ ਹੈ ਲੇਕਿਨ ਐਜ਼ ਅ ਡਾਕਟਰ ਜਬ ਹਮ ਪੇਸ਼ੈਂਟ ਕੋ ਲਈ ਬੁਰਾ ਲਗਤਾ ਐਸਾ ਨਹੀਂ ਹੈ ਕਿ ਕੋਈ ਇੱਕ ਕੇਸ ਮੈਂ ਪਿੰਨ ਪੁਆਇੰਟ ਕਰ ਸਕੂੰ ਜੈਸੇ ਅਭੀ ਕੁਛ ਦਿਨ ਪਹਿਲੇ ਇੱਕ ਸਪੈਸ਼ਲੀ ਏਬਲਡ ਚਾਈਲਡ ਥਾ ਉਸਕੋ ਹਾਰਟ ਕੀ ਪ੍ਰੋਬਲਮ ਥੀ ਬਾਈ ਬਰਥ ਪ੍ਰੋਬਲਮ ਥੀ ਉਸਕੋ ਦਿੱਲੀ ਮੇ ਇੱਕ ਹਾਰਟ ਕੇ ਬੜੇ ਹਾਸਪਿਟਲ ਮੇ ਸਰਜਰੀ ਹੋਈ ਥੀ ਉਸਕੇ ਬਾਅਦ ਮੇ ਵੋ ਰਿਪੀਟਿਡ ਫੇਲੀਅਰ ਮੇ ਜਾਤੀ ਥੀ ਵੋ 13 ਸਾਲ ਕੀ ਬੱਚੀ ਥੀ ਔਰ ਜਬ ਹਮਾਰੇ ਪਾਸ ਆਈ ਤੋ ਵੋ ਗ੍ਰੋਸ ਹਾਰਟ ਫੇਲੀਅਰ ਮੇ ਥੀ ਟ੍ਰੀਟਮੈਂਟ ਹਮਨੇ ਦੀਆ ਔਰ ਅਗਲੇ ਦਿਨ ਵੋ ਠੀਕ ਹੋ ਗਈ ਕਾਫੀ ਹੱਦ ਤੱਕ ਸਾਂਸ ਮੇ ਆਰਾਮ ਆ ਗਿਆ ਲੇਕਿਨ ਸਡਨਲੀ ਏਕਦਮ ਉਸਕੀ ਹਾਰਟ ਬੀਟ ਖਰਾਬ ਹੋਈ ਔਰ ਡੈਥ ਹੋ ਗਈ ਹਮ ਲੋਕਾਂ ਨੇ ਬਹੁਤ ਕੋਸ਼ਿਸ਼ ਕੀ ਔਰ ਹਮ ਉਸੇ ਬਚਾ ਨਹੀਂ ਪਾਏ ਲਿਟਰਲੀ ਵੀ ਆਰ ਆਲ ਕਰਾਇੰਗ ਐਜ਼ ਅ ਟੀਮ ਕਿਉਂਕਿ ਇੱਕ ਤੋਂ ਸਪੈਸ਼ਲ ਚਾਈਲਡ ਥਾ ਹਾਰਟ ਕੀ ਸਰਜਰੀ ਹੋ ਚੁੱਕੀ ਥੀ ਔਰ ਉਨਕੋ ਦਿੱਲੀ ਮੇ ਵੀ

0: ਇੱਕ ਹੈਲਥ ਪ੍ਰੋਵਾਈਡਰ ਦੀ ਤਰ੍ਹਾਂ ਹੀ ਕੰਮ ਕਰੋ। ਅਗਰ ਤੁਸੀਂ ਉਹਦੇ ਯਾਰ ਜਿਨ੍ਹਾਂ ਨੂੰ ਆਪਣੇ ਉੱਪਰ ਲਈ ਜਾਓਗੇ ਤਾਂ ਬਰਨ ਆਊਟ ਹੋਣਾ ਬਹੁਤ ਜ਼ਿਆਦਾ ਨੈਚੁਰਲ ਹੈ, ਹੈ ਨਾ। ਤੇ ਚੌਥੀ ਇੰਪੋਰਟੈਂਟ ਚੀਜ਼ ਮੈਨੂੰ ਇੱਕ ਲੱਗਦੀ ਹੈ ਕਿ ਤੁਸੀਂ ਲੋਕਾਂ ਦੇ ਲਈ ਇੱਕ ਕੇਅਰ ਪ੍ਰੋਵਾਈਡਰ ਬਣ ਸਕਦੇ ਹੋ, ਪਰ ਤੁਸੀਂ ਐਵੇਂ ਨਹੀਂ ਹੈਗਾ ਕਿ ਉਹਨਾਂ ਦੀ ਹੈਪੀਨੈਸ ਦੇ ਲਈ ਕੰਪਲੀਟਲੀ ਤੁਸੀਂ ਹੀ ਰਿਸਪੋਂਸੀਬਲ ਹੋ। ਤੁਸੀਂ ਉਹਨਾਂ ਦੀ ਪ੍ਰੋਬਲਮ ਨੂੰ ਘਟਾ ਸਕਦੇ ਹੋ, ਪਰ ਉਹਨਾਂ ਦੀ ਖੁਸ਼ੀ ਦੇਣੀ, ਫੀਲ ਕਰਨੀ ਉਹ ਉਹਨਾਂ ਦੇ ਹੱਥ ਦੇ ਵਿੱਚ ਹੁੰਦੀ ਹੈ।
1: ਸੋ ਇਹ ਸਨ ਡਾਕਟਰ ਸ਼ਾਜ਼ੀਆ ਜੋ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਦੇ ਨੇ। ਵਾਕਈ ਤਾਕਤ ਲਗਾਉਣ ਦੇ ਲਈ ਤਾਕਤ ਜੁਟਾਉਣੀ ਵੀ ਪੈਂਦੀ ਹੈ, ਤੰਦਰੁਸਤ ਕਰਨ ਦੇ ਲਈ ਖੁਦ ਤੰਦਰੁਸਤ ਰਹਿਣਾ ਵੀ ਪੈਂਦਾ ਹੈ, ਮਾਨਸਿਕ ਰੋਗ ਦੂਰ ਕਰਨ ਦੇ ਲਈ ਮਾਨਸਿਕ ਤੌਰ 'ਤੇ ਸ਼ਾਂਤ ਰਹਿਣਾ ਪੈਂਦਾ ਹੈ। ਅਤੇ ਇਹ ਡਾਕਟਰਸ ਦੇ ਲਈ ਵੀ ਉਨਾ ਹੀ ਚੁਣੌਤੀਪੂਰਨ ਹੁੰਦਾ ਹੈ ਜਿੰਨਾ ਕਿ ਆਮ ਇਨਸਾਨ ਦੇ ਲਈ। ਬੱਚੇ ਦੇ ਗਰਭ 'ਚ ਆ ਜਾਣ ਤੋਂ ਲੈ ਕੇ ਬਾਹਰ ਇਸ ਦੁਨੀਆ 'ਚ ਆਉਣ ਤੱਕ, ਉਸਦੇ ਪਹਿਲੇ ਰੋਣ ਦੀ ਆਵਾਜ਼ ਦਾ ਇੰਤਜ਼ਾਰ ਕਰਨ ਤੋਂ ਲੈ ਕੇ ਉਸਦੀ ਮੁਸਕਾਨ ਦੇਖਣ ਤੱਕ ਦਾ ਇੰਤਜ਼ਾਰ ਕਰਦੇ ਨੇ ਗਾਇਨਾਕੋਲੋਜਿਸਟ। ਗਾਇਨਾਕੋਲੋਜਿਸਟ ਡਾਕਟਰ ਕਮਲ ਗੁਪਤਾ, ਜੋ ਕਰੀਬ 50 ਸਾਲਾਂ ਤੋਂ ਇਸ ਨੇਕ ਪੇਸ਼ੇ ਵਿੱਚ ਨੇ, ਅਤੇ ਪੀੜ੍ਹੀ ਦਰ ਪੀੜ੍ਹੀ ਲੋਕ ਇਹਨਾਂ 'ਤੇ ਵਿਸ਼ਵਾਸ ਕਰਦਿਆਂ ਆਪਣੇ ਨਵ ਜਨਮੇ ਬੱਚੇ ਜਾਂ ਕਹਿ ਲਓ ਕਿ ਜੱਚਾ ਬੱਚਾ ਦੀ ਦੇਖਭਾਲ ਇਹਨਾਂ ਭਰੋਸੇ ਛੱਡਦੇ ਨੇ।
2: ਨਿਊਬੋਰਨ ਬੱਚੇ ਹੁੰਦੇ ਆ, ਬੜਾ ਪਿਆਰ ਆਉਂਦਾ ਉਹਨਾਂ ਤੇ, ਪਰ ਸਾਨੂੰ ਫਿਰ ਵੀ ਮੇਨ ਕੰਸਰਨ ਇਹ ਹੁੰਦਾ ਕਿ ਬਈ ਹਾਂ ਉਹਦਾ ਕਲਰ ਠੀਕ ਹੋਵੇ, ਉਹ ਪਿੰਕ ਹੋਵੇ, ਉਹਦੀ ਐਕਟੀਵਿਟੀਜ਼ ਠੀਕ ਹੋਣ, ਏਦਾਂ ਨਾ ਹੋਵੇ, ਕਿਉਂਕਿ ਸਾਡਾ ਹੈਲਥ ਓਰੀਐਂਟਡ ਕੰਮ ਰਹਿੰਦਾ। ਸਾਨੂੰ ਇਹ ਹੁੰਦਾ ਕਿ ਜਿਹੜਾ ਬੱਚਾ ਐਕਟੀਵਿਟੀ ਘੱਟ ਹੈ ਉਹ ਮੈਂਟਲੀ ਕੀ ਠੀਕ ਹੈ, ਕਿ ਉਹਦਾ ਸਾਰਾ ਸਿਸਟਮ ਠੀਕ ਹੈ। ਪਿਆਰ ਤਾਂ ਆਉਂਦਾ ਹੀ ਹੈ, ਪਰ ਜਦੋਂ ਬੱਚੇ ਵੱਡੇ ਹੋ ਕੇ ਆਉਂਦੇ ਨੇ ਮਿਲਣ, ਉਸ ਵੇਲੇ ਪਿਆਰ ਜ਼ਿਆਦਾ ਆਉਂਦਾ। ਮੈਨੂੰ ਨਾ ਹਮੇਸ਼ਾ ਇਸ ਤਰ੍ਹਾਂ ਦੀ ਫੀਲਿੰਗ ਰਹੀ ਹੈ ਕਿ ਜਿਹੜਾ ਮੇਰਾ ਪੇਸ਼ੈਂਟ ਹੈ ਨਾ, ਉਹਦੀ ਪ੍ਰਾਇਓਰਟੀ ਰਹੀ ਹੈ ਕਿ ਬਈ ਪੇਸ਼ੈਂਟ ਦਾ ਧਿਆਨ ਰੱਖਣਾ ਜ਼ਰੂਰੀ ਹੈ। ਅਤੇ ਮੈਂ ਆਪਣੇ ਬੱਚਿਆਂ ਵਾਸਤੇ ਆਮ ਤੌਰ 'ਤੇ ਕੋਈ ਮੇਰੀ ਸਿਸਟਰ ਜਾਂ ਕੋਈ ਮੇਰੀ ਮਦਰ, ਕੋਈ ਇੱਦਾਂ ਦਾ ਅਰੇਂਜਮੈਂਟ ਰਿਹਾ ਕਿ ਚਲੋ ਸਰਵੈਂਟ ਵੀ ਹੁੰਦੇ ਆ, ਪਰ ਉਸ ਤੋਂ ਇਲਾਵਾ ਵੀ ਨਾ ਕੋਈ ਘਰ ਦਾ ਬੰਦਾ ਉਹਨਾਂ ਨੂੰ ਲੁਕਆਊਟ ਕਰ ਲਵੇ। ਮੈਂ ਜਦੋਂ ਟਾਈਮ ਹੋਵੇ ਆ ਜਾਵਾਂ, ਪਰ ਮੈਨੂੰ ਇਹ ਹੁੰਦਾ ਸੀ ਕਿ ਪੇਸ਼ੈਂਟ ਆਇਆ ਬਈ ਉਹਨੂੰ ਦੇਖਣਾ ਪਹਿਲੇ ਹੈ। ਮੇਰੇ ਕੋਲ ਡਿਲੀਵਰ ਹੋਇਆ ਸੀ, ਉਹਨਾਂ ਨੂੰ ਬਲੀਡਿੰਗ ਹੁੰਦੀ ਪਈ ਹੈ, ਉਹ ਕੰਸਰਨ ਨਾਲ ਆਇਆ ਕਿ ਬਈ ਮੈਨੂੰ ਡਾਕਟਰ ਇਮੀਡੀਏਟਲੀ ਦੇਖ ਲਵੇ ਔਰ ਜੋ ਕਰਨ ਵਾਲਾ ਕਰ ਦੇਵੇ। ਅਤੇ ਸਾਡਾ ਜੇ ਅਸੀਂ ਉਹ ਪਾਰਟ ਇਗਨੋਰ ਕਰ ਦਈਏ ਨਾ, ਤਾਂ ਆਪਣੇ ਆਪ ਨੂੰ ਆਪਾਂ ਕਸੂਰਵਾਰ ਸਮਝਦੇ ਹਾਂ ਕਿ ਬਈ ਅੱਛਾ ਅਸੀਂ ਨਹੀਂ ਟਾਈਮ ਦਿੱਤਾ, ਅਸੀਂ ਨਹੀਂ ਧਿਆਨ ਕੀਤਾ, ਉਹਦੇ ਕਰਕੇ ਉਹਦੀ ਇਹ ਕੰਪਲੀਕੇਸ਼ਨ ਹੋ ਗਈ। ਅਤੇ ਬੱਚਿਆਂ ਦੇ ਤਾਂ ਅਸੀਂ ਲੰਘਦੇ ਵੜਦੇ ਵੀ ਚਲੋ, ਮਤਲਬ ਮੇਰੀ ਮਦਰ ਨੇ ਦੇਖ ਲਿਆ, ਮੇਰੀ ਸਿਸਟਰ ਨੇ ਦੇਖ ਲਿਆ, ਇਸ ਤਰ੍ਹਾਂ ਦਾ ਕੰਸਰਨ ਹੁੰਦਾ ਸੀ। ਮੈਂ 76 ਦੇ ਵਿੱਚ MD ਕੀਤੀ ਸੀ, ਤੇ 76 ਦੇ ਵਿੱਚ ਹੀ ਸਮਝੋ ਮੈਂ ਸਿਵਲ ਹਸਪੀਟਲ ਜਲੰਧਰ ਜੁਆਇਨ ਕੀਤਾ ਸੀ ਐਜ਼ ਗਾਇਨੀਕੋਲੋਜਿਸਟ। ਇੱਕੋ ਬੇਟੀ ਸੀ ਉਸ ਵੇਲੇ ਮੇਰੇ ਕੋਲ, ਹੁਣ ਤਾਂ ਮੇਰੀ ਬੇਟੀ ਵੀ ਮੇਰੇ ਨਾਲ ਹੈ, ਮੇਰੀ ਹੈਲਪਿੰਗ ਹੈਂਡ ਬਹੁਤ ਅੱਛੀ, ਜਿੱਥੇ ਮੈਂ ਨਾ ਕਰ ਪਾਵਾਂ ਕੁਛ। ਹੁਣ ਉਹ ਬੜੀਆਂ ਨਵੀਆਂ ਨਵੀਆਂ ਚੀਜ਼ਾਂ ਵੀ ਸਿੱਖ ਲੈਂਦੇ ਆ, ਉਹਨਾਂ ਦੀ ਜਿਹੜੀ ਸਪਿਰਿਟ ਆਫ ਐਡਵੈਂਚਰ ਹੈ ਸਾਡੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ।
1: ਕਹਿੰਦੇ ਨੇ ਕਿ ਰੱਬ ਡਾਕਟਰ ਦੇ ਵਾਹ ਨਾ ਪਵਾਵੇ, ਗੱਲ ਤਾਂ ਸੱਚੀ ਹੈ, ਪਰ ਜਦੋਂ ਬਿਮਾਰੀ ਘੇਰਦੀ ਹੈ ਨਾ, ਜਦੋਂ ਉਮੀਦ ਟੁੱਟਣ ਲੱਗ ਜਾਂਦੀ ਹੈ, ਉਦੋਂ ਡਾਕਟਰਸ ਹੀ ਉਹ ਹੱਥ ਹੁੰਦੇ ਨੇ ਜੋ ਜ਼ਿੰਦਗੀ ਨੂੰ ਮੁੜ ਫੜ ਲੈਂਦੇ ਨੇ। ਬੇਸ਼ੁਮਾਰ ਜਾਗਦੀਆਂ ਰਾਤਾਂ, ਲੰਬੀਆਂ ਡਿਊਟੀਜ਼, ਅਣਥੱਕ ਮਿਹਨਤ, ਆਪਣੇ ਪਰਿਵਾਰ ਤੋਂ ਦੂਰ ਰਹਿ ਕੇ, ਆਪਣੀ ਨਿੱਜੀ ਜ਼ਿੰਦਗੀ ਸ਼ੌਕ ਤੋਂ ਦੂਰ ਰਹਿ ਕੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਇਹ ਡਾਕਟਰ ਹਮੇਸ਼ਾ ਤਿਆਰ ਰਹਿੰਦੇ ਨੇ। ਕੋਵਿਡ ਦੇ ਦੌਰਾਨ ਅਨੇਕਾਂ ਬਿਹਤਰੀਨ ਡਾਕਟਰਸ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਹੈ। ਮਰੀਜ਼ਾਂ ਦੀ ਸੇਵਾ ਨਾਲ ਜੁੜਿਆ ਇਹ ਪੇਸ਼ਾ ਇੰਨਾ ਖੂਬਸੂਰਤ ਹੈ ਕਿ ਇਸ ਦੇ ਲਈ ਸਦੀਆਂ ਤੱਕ ਮਾਂ ਬਾਪ ਇਹ ਕਹਿੰਦੇ ਨਜ਼ਰ ਆਏ ਕਿ ਅਸੀਂ ਆਪਣੀ ਬੇਟੀ ਜਾਂ ਆਪਣੇ ਬੇਟੇ ਨੂੰ ਡਾਕਟਰ ਬਣਾਵਾਂਗੇ। ਸਭ ਤੋਂ ਪ੍ਰਮੁੱਖ ਪ੍ਰੋਫੈਸ਼ਨਸ ਦੇ ਵਿੱਚ ਇਸ ਨੂੰ ਗਿਣਿਆ ਜਾਣ ਲੱਗਿਆ। ਅੱਜ ਡਾਕਟਰਸ ਡੇ 'ਤੇ ਸਲਾਮ ਹੈ ਉਹਨਾਂ ਸਭ ਮਿਹਨਤੀ ਡਾਕਟਰਸ ਨੂੰ ਜੋ ਸਾਡੇ ਰੱਖਿਅਕ ਨੇ, ਸਾਡਾ ਵਿਸ਼ਵਾਸ ਨੇ, ਸਾਡਾ ਹੌਸਲਾ ਨੇ।

0: ਜੀ ਸਿਮਰਨ, ਸਿਹਤ ਦਾ ਖਿਆਲ ਸਾਰੇ ਰੱਖਣਗੇ। ਬਹੁਤ ਸਾਰੀਆਂ ਗੱਲਾਂ ਸਿਹਤ ਬਾਰੇ ਹੋਈਆਂ, ਕਈ ਡਾਕਟਰਸ ਦੀ ਗੱਲਬਾਤ ਅਸੀਂ ਸੁਣੀ, ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਅਤੇ ਹੁਣ
1: ਆਪਾਂ ਅਗਲੀ ਵਣਗੀ ਵੱਲ ਵੱਧਦੇ ਹਾਂ
0: ਜੀ।
1: ਇਹ ਹੈ ਮੇਰੀ ਕਲਮ ਤੋਂ, ਮਲਕੀਤ ਕੌਰ ਦੀ, ਮਲਕੀਤ ਕੌਰ ਬਸਰਾ ਕਹਾਣੀ ਉਹ ਕੌਣ।
0: ਜੀ, ਮਲਕੀਤ ਕੌਰ ਬਸਰਾ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਕਹਾਣੀ ਉਹ ਕੌਣ।
2: ਮੇਰੀ ਕਹਾਣੀ ਹੈ ਉਹ ਕੌਣ। ਪਤਾ ਨਹੀਂ ਉਸਨੂੰ ਕੌਣ ਛੱਡ ਗਿਆ ਸੀ ਇਸ ਆਸ਼ਰਮ ਵਿੱਚ। ਜਦੋਂ ਉਹ ਇੱਥੇ ਆਈ ਸੀ ਉਹ ਬੜੀਆਂ ਝੱਲ ਬਲੱਲੀਆਂ ਗੱਲਾਂ ਕਰਦੀ ਸੀ। ਆਸ਼ਰਮ ਵਾਲੇ ਉਸਨੂੰ ਪਾਗਲ ਸਮਝਦੇ, ਪਰ ਉਹ ਪਾਗਲ ਨਹੀਂ ਸੀ, ਸੱਚਮੁੱਚ ਪਾਗਲ ਨਹੀਂ ਸੀ। ਉਹ ਸੋਹਣੀ ਸੁਨੱਖੀ, ਉੱਚੀ ਲੰਮੀ, ਗਜ ਗਜ ਲੰਮੇ ਵਾਲ, ਕਾਲੀਆਂ ਮੋਟੀਆਂ ਅੱਖਾਂ ਅਤੇ ਨੱਕ ਤਲਵਾਰ ਦੀ ਨੋਕ ਵਰਗਾ, ਇਹੋ ਜਿਹੀ ਔਰਤ ਪਿੱਛੇ ਲੋਕ ਤਾਂ ਪਾਗਲ ਹੋ ਸਕਦੇ ਹਨ, ਪਰ ਉਹ ਕਿੱਦਾਂ ਪਾਗਲ। ਕੱਪੜੇ ਬੜੇ ਸਧਾਰਨ ਜਿਹੇ ਪਰ ਸਾਫ਼ ਸੁਥਰੇ। ਉਹ ਕਦੀ ਕਦੀ ਚੁੱਪ ਕਰ ਜਾਂਦੀ, ਕਦੇ ਆਕਾਸ਼ ਵੱਲ ਦੇਖਦੀ ਅਤੇ ਕਦੇ ਧਰਤੀ ਵਿੱਚ ਸਿਰ ਗੱਡ ਕੇ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚਦੀ, ਕਦੇ ਚੁੱਪ ਕਰਕੇ ਰੋਂਦੀ ਰਹਿੰਦੀ। ਗੱਲਾਂ 'ਤੇ ਵਹਿੰਦੀਆਂ ਹੰਝੂਆਂ ਦੀਆਂ ਤਤੀਰੀਆਂ ਤੋਂ ਪਤਾ ਲੱਗਦਾ ਕਿ ਉਹ ਅੰਦਰੋਂ ਰੋ ਰਹੀ ਹੈ, ਸ਼ਾਇਦ ਉਹ ਅੰਦਰੋਂ ਟੁੱਟੀ ਹੋਈ ਸੀ। ਇਹ ਆਸ਼ਰਮ ਵੀ ਇੱਕ ਔਰਤ ਚਲਾਉਂਦੀ ਸੀ, ਬਹੁਤ ਹੀ ਸੁਗੜ ਸਿਆਣੀ ਅਤੇ ਭਲੀ ਔਰਤ ਸੀ। ਉਸਨੇ ਇਸ ਔਰਤ ਨੂੰ ਥੋੜ੍ਹੀ ਦੇਰ ਇਕੱਲੀ ਬੈਠਣ ਦਿੱਤਾ, ਕਿਸੇ ਨੂੰ ਵੀ ਉਸ ਕੋਲ ਜਾਣ ਦੀ ਜਾਂ ਗੱਲ ਕਰਨ ਦੀ ਇਜਾਜ਼ਤ ਨਾ ਦਿੱਤੀ। ਇਕੱਲੀ ਬੈਠ ਕੇ ਜਿੰਨਾ ਉਸਨੇ ਤੜਫਣਾ ਸੀ, ਰੋਣਾ ਸੀ, ਉਸਨੂੰ ਉਹ ਸਭ ਕਰਨ ਦਿੱਤਾ। ਜਦੋਂ ਉਹ ਕੁਝ ਸੰਭਲੀ ਜਾਂ ਕਹਿ ਲਓ ਸ਼ਾਂਤ ਚਿੱਤ ਹੋਈ ਤਾਂ ਆਸ਼ਰਮ ਵਾਲੀ ਨੇ ਹੌਲੀ ਜਿਹੀ ਉਸਦੇ ਮੋਢੇ 'ਤੇ ਹੱਥ ਰੱਖਿਆ। ਹੱਥ ਰੱਖਣ ਨਾਲ ਪਹਿਲਾਂ ਤਾਂ ਉਹ ਤਰਬਕੀ, ਪਰ ਇੱਕ ਔਰਤ ਦਾ ਹੱਥ ਦੇਖ ਕੇ ਸ਼ਾਂਤ ਹੋ ਗਈ। ਹੁਣ ਉਸਦੇ ਹੱਥ ਇਸਦੇ ਹੱਥਾਂ ਵਿੱਚ ਸਨ। ਇਹਨਾਂ ਹੱਥਾਂ ਨੇ ਸ਼ਾਇਦ ਉਸਨੂੰ ਕੁਝ ਸਕੂਨ ਦਿੱਤਾ ਸੀ। ਉਸਨੇ ਆਪਣੇ

ਹੱਥ ਨਹੀਂ ਖਿੱਚੇ। ਹੁਣ ਇਸਨੇ ਉਸ ਦੀਆਂ ਗੱਲਾਂ ਤੋਂ ਠੋਡੀ ਤੱਕ ਵਗ ਰਹੇ ਹੰਝੂਆਂ ਨੂੰ ਆਪਣੇ ਪੋਲੇ ਜਿਹੇ ਹੱਥਾਂ ਨਾਲ ਪੂੰਝਿਆ। ਹੁਣ ਤੱਕ ਉਸਨੂੰ ਕੁਝ ਸਬਰ ਜਿਹਾ ਆ ਗਿਆ ਸੀ। ਉਸਨੂੰ ਬਾਥਰੂਮ ਵਿੱਚ ਜਾ ਕੇ ਹੱਥ ਮੂੰਹ ਧੋਣ ਲਈ ਕਿਹਾ। ਉਹ ਬਾਥਰੂਮ ਦੇ ਅੰਦਰ ਚਲੀ ਗਈ। ਉਸਨੇ ਬਾਥਰੂਮ ਦੇ ਅੰਦਰੋਂ ਕੁੰਡੀ ਲਾ ਲਈ। ਹੁਣ ਉਹ ਬਾਥਰੂਮ ਦੇ ਅੰਦਰ ਦਹਾੜੇ ਮਾਰ ਕੇ ਉੱਚੀ ਉੱਚੀ ਰੋ ਰਹੀ ਸੀ, ਜਿਵੇਂ ਉਸਦੇ ਸਬਰ ਦਾ ਕੜ ਪਾਟ ਗਿਆ ਹੋਵੇ। ਬਾਥਰੂਮ ਦੇ ਅੰਦਰੋਂ ਨਲਕਾ ਚੱਲਣ ਦੀ ਅਤੇ ਨਹਾਉਣ ਦੀ ਆਵਾਜ਼ ਵੀ ਆ ਰਹੀ ਸੀ। ਆਸ਼ਰਮ ਵਾਲੀ ਨੇ ਕਿਸੇ ਨੂੰ ਵੀ ਬਾਹਰੋਂ ਦਰਵਾਜ਼ਾ ਨਾ ਖੜਕਾਉਣ ਦਿੱਤਾ। ਕਾਫੀ ਦੇਰ ਤੱਕ ਅੰਦਰੋਂ ਇਸੇ ਤਰ੍ਹਾਂ ਆਵਾਜ਼ਾਂ ਆਉਂਦੀਆਂ ਰਹੀਆਂ। ਲੱਗਦਾ ਸੀ ਜਿਵੇਂ ਉਹ ਬੁੱਬੀ ਰੋਣ ਦੇ ਨਾਲ ਨਾਲ ਨਹਾ ਵੀ ਰਹੀ ਸੀ। ਫਿਰ ਕੁਝ ਸਿਸਕੀਆਂ ਸੁਣਾਈ ਦਿੱਤੀਆਂ ਅਤੇ ਉਸ ਤੋਂ ਬਾਅਦ ਸ਼ਾਂਤੀ। ਉਸਨੇ ਅੰਦਰੋਂ ਕੁੰਡੀ ਖੋਲ੍ਹੀ ਅਤੇ ਜਦੋਂ ਉਹ ਬਾਹਰ ਆਈ ਤਾਂ ਤਰੋ ਤਾਜ਼ਾ ਲੱਗ ਰਹੀ ਸੀ। ਉਸਨੇ ਕੇਸੀ ਇਸ਼ਨਾਨ ਕੀਤਾ ਲੱਗਦਾ ਸੀ। ਬਾਥਰੂਮ ਤੋਂ ਬਾਹਰ ਆ ਕੇ ਉਹ ਇਸਨੂੰ ਕੁੱਟ ਕੇ ਜੱਫੀ ਪਾ ਕੇ ਮਿਲੀ। ਹੁਣ ਉਸਦੀਆਂ ਅੱਖਾਂ ਵਿੱਚ ਹੰਝੂ ਤਾਂ ਨਹੀਂ ਸਨ, ਪਰ ਅੱਖਾਂ ਕੁਝ ਸਵਾਲ ਕਰਦੀਆਂ ਜਾਪਦੀਆਂ ਸਨ। ਇਹ ਉਸਨੂੰ ਆਪਣੇ ਕਮਰੇ ਵਿੱਚ ਲੈ ਗਈ। ਉੱਥੇ ਹੀ ਉਸਨੂੰ ਚਾਹ ਪਿਲਾਈ ਅਤੇ ਨਾਸ਼ਤਾ ਕਰਾਇਆ। ਉਹ ਨਾਸ਼ਤੇ ਨੂੰ ਇਸ ਤਰ੍ਹਾਂ ਟੁੱਟ ਕੇ ਪਈ ਜਿਵੇਂ ਕਾਫੀ ਦਿਨਾਂ ਤੋਂ ਕੁਝ ਖਾਧਾ ਹੀ ਨਾ ਹੋਵੇ। ਨਾਸ਼ਤੇ ਤੋਂ ਬਾਅਦ ਹੁਣ ਉਹ ਕੁਝ ਪੈਰਾਂ ਸਿਰ ਹੋਈ। ਉਸਨੇ ਪੁੱਛਿਆ, ਮੈਂ ਇੱਥੇ ਕਿੱਦਾਂ ਆਈ? ਮੈਨੂੰ ਕੌਣ ਲੈ ਕੇ ਆਇਆ? ਉਸਨੂੰ ਇਸਨੇ ਬੜੇ ਪਿਆਰ ਅਤੇ ਮੋਹ ਭਰੇ ਲਹਿਜ਼ੇ ਵਿੱਚ ਦੱਸਿਆ ਸਭ ਕੁਝ। ਭਾਵੇਂ ਇਸ ਬਾਰੇ ਦੋਹਾਂ ਨੂੰ ਹੀ ਪਤਾ ਨਹੀਂ ਸੀ ਕਿ ਉਹ ਇੱਥੇ ਕਿੱਦਾਂ ਆਈ ਅਤੇ ਉਸਨੂੰ ਇੱਥੇ ਕੌਣ ਛੱਡ ਕੇ ਗਿਆ। ਉਸਨੂੰ ਤਾਂ ਇੱਥੇ ਰਹਿਣ ਨਾਲ ਅਤੇ ਇੱਥੋਂ ਦੇ ਵਧੀਆ ਵਿਵਹਾਰ ਨਾਲ ਕੁਝ ਕੁਝ ਆਪਣਾਪਨ ਮਹਿਸੂਸ ਹੋਣ ਲੱਗਾ। ਇਸ ਆਪਣੇਪਨ ਦੇ ਅਹਿਸਾਸ ਨਾਲ ਹੀ ਸ਼ਾਇਦ ਉਸਦੀ ਯਾਦਾਸ਼ਤ ਪਰਤਣ ਲੱਗੀ। ਨਿੱਕੀ ਹੁੰਦੀ ਦੀ ਉਸਦੀ ਮਾਂ ਮਰ ਗਈ ਸੀ। ਪਿਓ ਨੇ ਹੋਰ ਵਿਆਹ ਕਰਾ ਲਿਆ। ਮਤਰੇਈ ਮਾਂ ਜੇ ਚੰਗੀ ਨਹੀਂ ਸੀ ਤਾਂ ਬਹੁਤੀ ਮਾੜੀ ਵੀ ਨਹੀਂ ਸੀ। ਉਸਦੇ ਕੋਈ ਬੱਚਾ ਨਾ ਹੋਇਆ। ਉਹ ਜਵਾਨ ਹੋ ਗਈ, ਮਾਂ ਨਾਲ ਘਰ ਦਾ ਸਾਰਾ ਕੰਮ ਕਾਰ ਕਰਾਉਂਦੀ। ਇਲਾਕਾ ਕੁਝ ਪਛੜਿਆ ਹੋਣ ਕਰਕੇ ਪਿਓ ਨੇ ਸਕੂਲ ਨਾ ਭੇਜਿਆ। ਗਲੀ 'ਚ ਰਹਿੰਦੀ ਭਾਬੀ ਕੋਲੋਂ ਉਸਨੇ ਸੂਟ ਸਿਉਣਾ ਸਿੱਖ ਲਿਆ। ਹੁਣ ਉਹ ਆਪਣੇ ਅਤੇ ਆਪਣੀ ਮਾਂ ਦੇ ਸੂਟ ਦੀ ਸਿਲਾਈ ਆਪ ਹੀ ਕਰ ਦਿੰਦੀ। ਪਿਓ ਰਿਕਸ਼ਾ ਚਲਾਉਂਦਾ ਸੀ, ਘਰ ਦਾ ਤੋਰੀ ਫੁਲਕਾ ਤੁਰੀ ਜਾਂਦਾ ਸੀ। ਇੱਕ ਦਿਨ ਅਚਾਨਕ ਕਿਸੇ ਨੇ ਆ ਕੇ ਖਬਰ ਦਿੱਤੀ ਕਿ ਉਸਦੇ ਪਿਓ ਦੇ ਰਿਕਸ਼ੇ ਵਿੱਚ ਕੋਈ ਗੱਡੀ ਮਾਰ ਗਿਆ। ਇਹ ਦੁਰਘਟਨਾ ਘਰ ਦੇ ਨੇੜੇ ਹੀ ਹੋਈ ਸੀ। ਉਹ ਅਤੇ ਉਸਦੀ ਮਾਂ ਉੱਧਰ ਹੀ ਭੱਜ ਗਈਆਂ। ਕਾਫੀ ਲੋਕ ਇਕੱਠੇ ਹੋਏ ਹੋਏ ਸਨ, ਪਰ ਕੋਈ ਅੱਗੇ ਹੋ ਕੇ ਉਸਦੇ ਪਿਓ ਨੂੰ ਸੰਭਾਲ ਨਹੀਂ ਸੀ ਰਿਹਾ। ਉਹ ਖੂਨ ਨਾਲ ਲੱਥਪੱਥ ਹੋਇਆ ਪਿਆ ਸੀ। ਉਹਨਾਂ ਮਾਵਾਂ ਧੀਆਂ ਨੇ ਲੋਕਾਂ ਦੇ ਵਾਸਤੇ ਪਾਏ ਕਿ ਕੋਈ ਉਸਨੂੰ ਹਸਪਤਾਲ ਲੈ ਜਾਵੇ, ਪਰ ਸਭ ਲੋਕ ਫੋਟੋ ਅਤੇ ਤੜਪਦੇ ਦੀਆਂ ਵੀਡੀਓ ਬਣਾਉਂਦੇ ਰਹੇ। ਉਹ ਇਸ ਕਾਰੇ ਤੋਂ ਹੈਰਾਨ ਸੀ ਅਤੇ ਦੁਖੀ ਵੀ। ਇਸਦੇ ਘਰ ਦੇ ਵਾਲੀ ਵਾਰਸ ਤਾਂ ਕੋਲ ਖੜ੍ਹੇ ਮਦਦ ਲਈ ਦੁਹਾਈ ਪਾ ਰਹੇ ਸਨ। ਉਹ ਸਭ ਫੋਟੋ ਖਿੱਚ ਕੇ ਅਤੇ ਵੀਡੀਓ ਬਣਾ ਕੇ ਚੱਲਦੇ ਬਣੇ। ਉਹ ਸੜਕ 'ਤੇ ਤੜਫਦਾ ਰਿਹਾ। ਫਿਰ ਜਦੋਂ ਕਿਸੇ ਨੇ ਉਸ ਵੱਲ ਮਦਦ ਦਾ ਹੱਥ ਨਾ ਵਧਾਇਆ ਤਾਂ ਉਹ ਸਮਝ ਚੁੱਕੀ ਸੀ ਕਿ ਇਹ ਦੁਨੀਆ ਨਿਰਦਈ ਹੈ ਅਤੇ ਸਾਨੂੰ ਮਦਦ ਆਪ ਹੀ ਕਰਨੀ ਪੈਣੀ ਹੈ। ਜਦੋਂ ਉਸਨੇ ਦੇਖਿਆ ਕਿ ਰਿਕਸ਼ਾ ਸਾਬਤ ਸਬੂਤਾ ਹੈ ਤਾਂ ਉਸਨੇ ਆਪਣੀ ਮਾਂ ਦੀ ਮਦਦ ਨਾਲ ਆਪਣੇ ਪਿਓ ਨੂੰ ਚੁੱਕ ਕੇ ਰਿਕਸ਼ੇ ਵਿੱਚ ਲੱਦਿਆ। ਉਸਨੇ ਰਿਕਸ਼ੇ ਦੇ ਪੈਡਲ ਮਾਰਨੇ ਸ਼ੁਰੂ ਕੀਤੇ ਤਾਂ ਉਹ ਰਵਾਂ ਰਵੀ ਚੱਲ ਪਿਆ। ਦੇਖਦਿਆਂ ਹੀ ਦੇਖਦਿਆਂ ਉਹ ਨੇੜੇ ਦੇ ਹਸਪਤਾਲ ਪਹੁੰਚ ਗਈਆਂ। ਉਹ ਅਤੇ ਉਸਦੀ ਮਾਂ ਉਸਨੂੰ ਚੁੱਕ ਕੇ ਐਮਰਜੈਂਸੀ ਵਿੱਚ ਲੈ ਗਈਆਂ। ਚੰਗੀ ਕਿਸਮਤ ਨੂੰ ਕੁਝ ਚੰਗੇ ਅਤੇ ਇਮਾਨਦਾਰ ਡਾਕਟਰ ਐਮਰਜੈਂਸੀ ਵਿੱਚ ਮੌਜੂਦ ਸਨ ਡਿਊਟੀ 'ਤੇ, ਜਿਸ ਕਰਕੇ ਉਹਨਾਂ ਨੂੰ ਕਿਸੇ ਦੀ ਸਿਫਾਰਿਸ਼ ਨਹੀਂ ਪਾਉਣੀ ਪਈ। ਨਹੀਂ ਤਾਂ ਕਈ ਮਰੀਜ਼ ਬਿਨਾਂ ਸਿਫਾਰਿਸ਼ ਤੋਂ ਡਾਕਟਰਾਂ ਵੱਲੋਂ ਅਟੈਂਡ ਨਾ ਕਰਨ ਕਰਕੇ ਐਮਰਜੈਂਸੀ ਵਿੱਚ ਹੀ ਦਮ ਤੋੜ ਜਾਂਦੇ ਹਨ। ਉਹ ਕਈ ਦਿਨ ਹਸਪਤਾਲ ਵਿੱਚ ਰਿਹਾ। ਹਸਪਤਾਲ ਸਰਕਾਰੀ ਹੋਣ ਕਰਕੇ ਬਹੁਤਾ ਖਰਚਾ ਵੀ ਨਹੀਂ ਹੋਇਆ, ਪਰ ਉਸਦੀਆਂ ਦੋਵੇਂ ਲੱਤਾਂ ਬੇਜਾਨ ਹੋ ਗਈਆਂ ਸਨ। ਡਾਕਟਰਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਉਸਦੀਆਂ ਲੱਤਾਂ ਵਿੱਚ ਜਾਨ ਨਾ ਆਈ। ਕੁਝ ਦਿਨਾਂ ਬਾਅਦ ਉਸਨੂੰ ਹਸਪਤਾਲ ਵਿੱਚੋਂ ਛੁੱਟੀ ਕਰ ਦਿੱਤੀ ਗਈ। ਉਹ ਘਰ ਵਾਪਸ ਤਾਂ ਆ ਗਿਆ, ਪਰ ਅਪਾਹਜ ਹੋ ਗਿਆ। ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ। ਉਸਨੇ ਆਪ ਘਰ ਦਾ ਤੋਰਾ ਤੋਰਨ ਦੀ ਸੋਚੀ। ਉਹ ਔਰਤਾਂ ਦੇ ਸੂਟ ਸਿਉਣਾ ਜਾਣਦੀ ਸੀ, ਪਰ ਪਛੜਿਆ ਇਲਾਕਾ ਹੋਣ ਦੇ ਬਾਵਜੂਦ ਵੀ ਔਰਤਾਂ ਬੁਟੀਕ ਤੋਂ ਕੱਪੜੇ ਸਵਾਉਣ ਨੂੰ ਪਹਿਲ ਦਿੰਦੀਆਂ ਜਾਂ ਪਸੰਦ ਕਰਦੀਆਂ ਸਨ। ਜੇ ਕੋਈ ਗਰੀਬੜੀ ਜਿਹੀ ਇਸ ਤੋਂ ਸੂਟ ਸਵਾ ਵੀ ਲੈਂਦੀ ਤਾਂ ਪੈਸੇ ਨਾ ਮਾਤਰ ਹੀ ਦਿੰਦੀ। ਘਰ ਦੀ ਹਾਲਤ ਵੱਧ ਤੋਂ ਬਦਤਰ ਹੋ ਗਈ। ਦੋ ਡੰਗ ਦੀ ਰੋਟੀ ਦੇ ਲਾਲੇ ਪੈ ਗਏ। ਅਪਾਹਜ ਪਿਓ ਮੰਜੇ 'ਤੇ ਪਿਆ ਝੂਰਦਾ, ਪੇਟ ਨੂੰ ਝੁਲਕਾ ਕਿੱਥੋਂ ਦੇਵੇ? ਉਹ ਜਵਾਨ ਕੁੜੀ ਸੀ ਅਤੇ ਉੱਤੋਂ ਰੱਜ ਕੇ ਸੁਨੱਖੀ। ਉਸਦੇ ਪਿਓ ਨੂੰ ਬੇਵੱਸ ਦੇਖ ਕੇ ਆਲੇ ਦੁਆਲੇ ਸ਼ਿਕਾਰੀ ਮੰਡਰਾਉਣ ਲੱਗੇ। ਕੋਈ ਉਸਦੇ ਬੂਹੇ ਅੱਗੇ ਆ ਕੇ ਸੀਟੀ ਮਾਰ ਜਾਂਦਾ, ਕੋਈ ਬੁਲਬੁਲੀ ਛੱਡ ਦਿੰਦਾ ਅਤੇ ਕੋਈ ਲਲਕਾਰਾ ਮਾਰ ਕੇ ਹੀ ਲੰਘ ਜਾਂਦਾ, ਹੋਰ ਨਹੀਂ ਤਾਂ ਕੋਈ ਖੰਗੂਰਾ ਹੀ ਮਾਰ ਜਾਂਦਾ। ਇੱਦਾਂ ਦੀਆਂ ਹਰਕਤਾਂ ਕਰਨ ਵਾਲੇ

ਦੇ ਪ੍ਰਤੀਕਰਮ ਦੀ ਉਡੀਕ ਵੀ ਕਰਦੇ, ਪਰ ਬੇਵਸ ਪਿਓ ਧੀ ਕੀ ਪ੍ਰਤੀਕਰਮ ਦਿੰਦੇ। ਅੰਦਰੋਂ ਕੁੰਡੀ ਮਾਰ ਕੇ ਬੈਠ ਜਾਂਦੇ, ਜਿੱਦਾਂ ਕਿਸੇ ਕੁੱਕੜੀ ਦਾ ਚੂਜ਼ਾ ਉੱਪਰ ਮਡਰਾਉਂਦੀ ਇਲ ਦੇ ਪੰਜਿਆਂ ਤੋਂ ਡਰਦਾ ਖੁੱਡੇ ਵਿੱਚ ਜਾਂ ਮਾਂ ਦੇ ਖੰਭਾਂ ਵਿੱਚ ਛੁਪ ਜਾਂਦਾ ਹੈ। ਉਸ ਕੁੜੀ ਨੇ ਆਪ ਰਿਕਸ਼ਾ ਚਲਾ ਕੇ ਘਰ ਦਾ ਦਾਲ ਰੋਟੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਹਰ ਮੁਸ਼ਟੰਡਿਆਂ ਦੀ ਟੋਲੀ ਉਸਦਾ ਰਾਹ ਰੋਕ ਲੈਂਦੀ। ਉਹ ਘਰ ਆ ਕੇ ਬਾਪੂ ਦੇ ਸਿਰਾਣੇ ਬਹਿ ਰੋਣ ਲੱਗ ਜਾਂਦੀ। ਮਾਂ ਵੀ ਪੂਰਾ ਸਾਥ ਨਾ ਦਿੰਦੀ। ਉਸਦੇ ਪਿਓ ਦਾ ਤੌਖਲਾ ਵੱਧ ਗਿਆ ਸੀ। ਉਹ ਸੋਚਣ ਲੱਗਾ, ਜੇ ਕੋਈ ਗੁੰਡਾ ਬਦਮਾਸ਼ ਇਸਨੂੰ ਚੁੱਕ ਕੇ ਲੈ ਗਿਆ ਤਾਂ ਸਾਡਾ ਕੀ ਬਣੂ। ਉਸਦਾ ਦਿਮਾਗ ਪੁੱਠੇ ਪਾਸੇ ਨੂੰ ਤੁਰ ਪਿਆ। ਪੇਟ ਦੀ ਅੱਗ ਕਈ ਕਾਰੇ ਕਰਾ ਦਿੰਦੀ ਹੈ। ਕਿਸੇ ਨੂੰ ਪੁੱਛ ਪੁਛਾ ਕੇ ਮਜਬੂਰੀ ਵੱਸ ਉਸਨੇ ਆਪਣੀ ਧੀ ਨੂੰ ਕਿਸੇ ਸਰਦੇ ਪੁੱਜਦੇ ਬੰਦੇ ਨੂੰ 50,000 ਵਿੱਚ ਵੇਚ ਦਿੱਤਾ। ਉਸਨੇ ਇਹ 50,000 ਕਿਸੇ ਬੈਂਕ ਵਿੱਚ ਰੱਖ ਦਿੱਤੇ ਅਤੇ ਉਸਦੇ ਵਿਆਜ ਨਾਲ ਆਪਣੀ ਦਾਲ ਰੋਟੀ ਦਾ ਜੁਗਾੜ ਕਰ ਲਿਆ। ਜਦੋਂ ਉਸਨੇ ਸਹੁਰੇ ਘਰ ਜਾ ਕੇ ਆਪਣੇ ਪਤੀ ਨੂੰ ਦੇਖਿਆ ਤਾਂ ਉਹ ਦੁਹੱਥੜ ਮਾਰ ਕੇ ਰੋਈ। ਹੋਰ ਕਰ ਵੀ ਕੀ ਸਕਦੀ ਸੀ, ਗਰੀਬ ਜੂ ਹੋਈ। ਪਤੀ ਉਸਦਾ ਕੋਈ 60 ਕੁ ਵਰ੍ਹਿਆਂ ਦਾ ਅਤੇ ਆਪ ਉਹ ਮਸਾਂ 20-21 ਸਾਲ ਦੀ। ਘਰ ਵਿੱਚ ਇੱਕ ਹੋਰ ਅੱਧ ਖੜ ਜਿਹੀ ਔਰਤ ਸੀ, ਹੋਰ ਕੋਈ ਜੀ ਨਹੀਂ ਸੀ। ਉਹਨਾਂ ਨੇ ਥੋੜ੍ਹੇ ਦਿਨ ਤਾਂ ਉਸਨੂੰ ਬੜੇ ਪਿਆਰ ਨਾਲ ਰੱਖਿਆ। ਘਰ ਚੰਗਾ ਵੱਡਾ ਖੁੱਲ੍ਹਾ ਡੁੱਲਾ ਸੀ, ਆਰਾਮ ਦੀ ਤਕਰੀਬਨ ਹਰ ਸ਼ੈ ਸੀ, ਪਰ ਸਾਥੀ ਹਾਣ ਪਰਵਾਣ ਨਹੀਂ ਸੀ। ਉਸਦਾ ਮਨ ਨਾ ਕਰਦਾ ਉਸਦੇ ਕੋਲ ਜਾਣ ਨੂੰ। ਉਹ ਤਾਂ ਕਦੇ ਸੋਹਣੇ ਸੁਨੱਖੇ ਗੱਭਰੂ ਜਵਾਨ ਦੇ ਸੁਪਨੇ ਲੈਂਦੀ ਸੀ, ਪਰ ਮਜ਼ਬੂਰੀ ਅੱਗੇ ਉਸਦੀ ਕੋਈ ਪੇਸ਼ ਨਾ ਗਈ। ਕੁਝ ਮਹੀਨਿਆਂ ਬਾਅਦ ਉਹ ਗਰਭਵਤੀ ਹੋ ਗਈ। ਉਹ ਅੱਧ ਖੜ ਔਰਤ ਅਤੇ ਉਸਦਾ ਪਤੀ ਹੁਣ ਉਸਦਾ ਖਾਣ ਪੀਣ ਦਾ, ਬਹਿਣ ਸੌਣ ਦਾ, ਦਵਾਈ ਬੂਟੀ ਦਾ ਪੂਰਾ ਖਿਆਲ ਰੱਖਦੇ। ਸਮਾਂ ਪੂਰਾ ਹੋਣ 'ਤੇ ਉਸਨੇ ਆਪਣੇ ਵਰਗੇ ਇੱਕ ਸੁੰਦਰ ਪੁੱਤ ਨੂੰ ਜਨਮ ਦਿੱਤਾ। ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ, ਘਿਓ ਦੇ ਦੀਵੇ ਬਾਲੇ ਗਏ, ਪਾਠ ਕਰਾਏ ਗਏ, ਘਰ ਦੇ ਬੂਹੇ 'ਤੇ ਸ਼ਰੀਂ ਦੇ ਪੱਤੇ ਬੰਨੇ ਗਏ। ਪੁੱਤ ਵੀ ਮਾਂ ਵਰਗਾ ਗੋਰਾ ਚਿੱਟਾ, ਗੋਬਲਾ ਜਿਹਾ, ਬਾਹਲਾ ਹੀ ਸੋਹਣਾ। ਬੱਚੇ ਵੱਲ ਦੇਖ ਕੇ ਜਿਵੇਂ ਉਹ ਆਪਣੇ ਸਾਰੇ ਦੁੱਖ ਭੁੱਲ ਗਈ। ਜ਼ਿੰਦਗੀ ਨੂੰ ਮਸਤਾਨੀ ਤੌਰ ਤੁਰਨ ਦਾ ਇੱਕ ਜ਼ਰੀਆ ਮਿਲ ਗਿਆ। ਉਹ ਉਸਨੂੰ ਚੁੰਮਦੀ, ਹਿੱਕ ਨਾਲ ਲਾਉਂਦੀ, ਰੂਹ ਨੂੰ ਬੜਾ ਸਕੂਨ ਮਿਲਦਾ। ਪਰ ਆ ਕੀ, ਉਸ ਅੱਧ ਖੜ ਔਰਤ ਨੇ ਉਸਦੀ ਗੋਦੀ ਵਿੱਚੋਂ ਬੱਚਾ ਖੋਹ ਲਿਆ। ਇਹ ਬੱਚਾ ਇਸ ਘਰ ਦਾ ਵਾਰਸ ਹੈ, ਤੈਨੂੰ ਇਹ ਵਾਰਸ ਪੈਦਾ ਕਰਨ ਲਈ ਹੀ ਲੈ ਕੇ ਆਏ ਸੀ। ਬਸ ਹੁਣ ਸਾਡਾ ਕੰਮ ਪੂਰਾ ਹੋ ਗਿਆ, ਹੁਣ ਤੂੰ ਇਸ ਘਰ ਨੂੰ ਤਿਆਗ ਕੇ ਕਿਤੇ ਹੋਰ ਚਲੀ ਜਾ। ਉਸਦੇ ਤਾਂ ਜਿਵੇਂ ਪੈਰਾਂ ਥੱਲਿਓਂ ਜ਼ਮੀਨ ਹੀ ਖਿਸਕ ਗਈ, ਸਿਰ 'ਤੇ ਅਸਮਾਨ ਹੀ ਟੁੱਟ ਪਿਆ। ਇੱਕ ਪਲ ਤਾਂ ਉਸਨੂੰ ਸਮਝ ਹੀ ਨਾ ਆਈ ਕਿ ਔਰਤ ਕੀ ਕਹਿ ਰਹੀ ਹੈ। ਇਹ ਅੱਧ ਖੜ ਔਰਤ ਉਸਦੇ ਪਤੀ ਦੀ ਪਹਿਲੀ ਵਿਆਹਤਾ ਸੀ, ਜਿਸ ਦੇ ਬੱਚਾ ਨਹੀਂ ਹੋਇਆ ਸੀ। ਡਾਕਟਰਾਂ ਅਨੁਸਾਰ ਨਾ ਹੀ ਬੱਚਾ ਹੋ ਸਕਦਾ ਸੀ। ਇਸੇ ਕਰਕੇ ਉਸਨੇ ਘਰ ਦਾ ਵਾਰਸ ਪ੍ਰਾਪਤ ਕਰਨ ਲਈ ਪਤੀ ਦਾ ਦੂਜਾ ਵਿਆਹ ਕਰਾ ਦਿੱਤਾ। ਆਪਣਾ ਮਕਸਦ ਪੂਰਾ ਹੋਣ 'ਤੇ ਉਹ ਇਸਨੂੰ ਘਰੋਂ ਧੱਕਾ ਦੇ ਰਹੇ ਸਨ, ਪਰ ਇਸਦੀ ਮਮਤਾ ਇਸਨੂੰ ਘਰ ਛੱਡਣ ਨਹੀਂ ਸੀ ਦਿੰਦੀ। ਇਸਨੇ ਉਸ ਔਰਤ ਅੱਗੇ ਅਤੇ ਆਪਣੇ ਪਤੀ ਅੱਗੇ ਬਥੇਰੇ ਵਾਸਤੇ ਪਾਏ ਕਿ ਉਸਨੂੰ ਘਰੋਂ ਬਾਹਰ ਨਾ ਕੱਢੋ, ਉਸਨੂੰ ਆਪਣੇ ਢਿੱਡ ਦੀ ਅੰਦਰ ਤੋਂ ਜੁਦਾ ਨਾ ਕਰੋ, ਉਹ ਆਪਣੇ ਬੱਚੇ ਤੋਂ ਬਿਨਾਂ ਕਿੱਦਾਂ ਰਹੇਗੀ, ਕਿੱਥੇ ਜਾਵੇਗੀ। ਪਰ ਉਹਨਾਂ ਦੋਹਾਂ ਨੇ ਉਸਦੀ ਇੱਕ ਨਾ ਸੁਣੀ। ਫਿਰ ਜਦੋਂ ਇਹ ਘਰ ਤੋਂ ਬਾਹਰ ਜਾਣ ਨੂੰ ਨਾ ਮੰਨੀ ਤਾਂ ਉਹਨਾਂ ਨੇ ਇਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸਨੂੰ ਬੱਚੇ ਦੀ ਮਮਤਾ ਕਰਕੇ ਕੁੱਟਮਾਰ ਖਾਣੀ ਵੀ ਮਨਜ਼ੂਰ ਸੀ। ਉਹ ਅੱਧ ਖੜ ਔਰਤ ਇਸ ਤੋਂ ਘਰ ਦਾ ਸਾਰਾ ਕੰਮ ਵੀ ਕਰਾਉਂਦੀ ਅਤੇ ਕੁੱਟਮਾਰ ਵੀ ਕਰਦੀ, ਪਰ ਬੱਚੇ ਨੂੰ ਹੱਥ ਨਾ ਲਾਉਣ ਦਿੰਦੀ ਇਸਨੂੰ। ਇਹ ਕੁੱਟਮਾਰ ਵੀ ਸਹਿ ਲੈਂਦੀ, ਕੰਮ ਵੀ ਇੱਕ ਨੌਕਰ ਦੀ ਤਰ੍ਹਾਂ ਕਰਦੀ ਰਹਿੰਦੀ, ਪਰ ਬੱਚੇ ਨੂੰ ਚੁੱਕ ਕੇ ਆਪਣੇ ਢਿੱਡ ਨਾਲ ਲਾਉਣ ਨੂੰ ਤਰਸਦੀ ਰਹਿੰਦੀ। ਇਹ ਇਸਦੇ ਕੋਲੋਂ ਸਹਿਣ ਨਾ ਹੁੰਦਾ। ਬੱਚੇ ਨੂੰ ਇਸ ਤੋਂ ਦੂਰ ਰੱਖਣਾ ਇਸ ਲਈ ਸਭ ਤੋਂ ਦੁਖਦਾਈ ਸੀ। ਇਸ ਦਾ ਬੁਰਾ ਅਸਰ ਇਸਦੇ ਦਿਮਾਗ 'ਤੇ ਹੋਣਾ ਸ਼ੁਰੂ ਹੋ ਗਿਆ। ਇਹ ਨੀਮ ਪਾਗਲ ਜੀ ਰਹਿਣ ਲੱਗੀ। ਰਾਤ ਨੂੰ ਇਕੱਲੀ ਲੰਮੀ ਪਈ, ਝੂਠੀ ਮੁੱਠੀ ਦੇ ਬੱਚੇ ਨੂੰ ਲੋਰੀਆਂ ਦਿੰਦੀ ਰਹਿੰਦੀ। ਖਿਆਲਾਂ ਖਿਆਲਾਂ ਵਿੱਚ ਉਸਦੇ ਡਾਇਪਰ ਬਦਲਦੀ, ਉਸਦੀ ਮਾਲਿਸ਼ ਕਰਦੀ, ਉਸਨੂੰ ਨਹਾਉਂਦੀ, ਸੋਹਣੇ ਸੋਹਣੇ ਕੱਪੜੇ ਚੁੱਕ ਕੇ ਬੱਚੇ ਨੂੰ ਪਵਾਉਂਦੀ, ਆਪਣੇ ਗੋਡੇ 'ਤੇ ਨਿੱਕੀ ਜਿਹੀ ਟੋਪੀ ਪਾਉਂਦੀ ਜਿੱਦਾਂ ਬੱਚੇ ਦੇ ਸਿਰ 'ਤੇ ਪਾ ਰਹੀ ਹੋਵੇ। ਹੌਲੀ ਹੌਲੀ ਉਸਦੇ ਹੋਸ਼ ਆਵਾਸ ਗੁਆਚਣ ਲੱਗੇ। ਹੁਣ ਨਾ ਉਸਨੂੰ ਖਾਣ ਦੀ ਸੁੱਧ ਰਹੀ, ਨਾ ਲਾਉਣ ਪਾਉਣ ਦੀ, ਨਾ ਪਤੀ ਦੀ, ਨਾ ਉਸ ਅੱਧ ਖੜ ਔਰਤ ਦੀ। ਕੋਈ ਉਸਦੇ ਕੋਲ ਆਉਂਦਾ ਸੀ ਤਾਂ ਉਹ ਤਰਭ ਕੇ ਚੀਕ ਮਾਰਦੀ ਸੀ, ਡਰ ਜਾਂਦੀ ਸੀ। ਇੱਕ ਦਿਨ ਪਤੀ ਰਾਤ ਦੇ ਹਨੇਰੇ ਵਿੱਚ ਉਸਨੂੰ ਕਿਸੇ ਆਸ਼ਰਮ ਵਿੱਚ ਛੱਡ ਆਇਆ, ਜਿਸ ਬਾਰੇ ਉਸਨੂੰ ਜਾਂ ਆਸ਼ਰਮ ਵਾਲਿਆਂ ਨੂੰ ਪਤਾ ਹੀ ਨਾ ਲੱਗਾ ਕਿ ਉਸਨੂੰ ਇੱਥੇ ਕੌਣ ਛੱਡ ਗਿਆ। ਆਸ਼ਰਮ ਦੇ ਲੋਕਾਂ ਵੱਲੋਂ ਹਮਦਰਦੀ ਅਤੇ ਪਿਆਰ ਸਤਿਕਾਰ ਮਿਲਣ ਕਰਕੇ ਉਹ ਹੁਣ ਇਸਨੂੰ ਹੀ ਆਪਣਾ ਘਰ ਸਮਝਣ ਲੱਗੀ। ਉਹ ਸਾਰਿਆਂ ਨਾਲ ਛੇਤੀ ਹੀ ਘੁਲ ਮਿਲ ਗਈ ਸੀ। ਉਹ ਸਭ ਦੀ ਤਹਿ ਦਿਲੋਂ ਸੇਵਾ ਕਰਦੀ, ਭੱਜ ਭੱਜ ਕੇ ਕੰਮ ਕਰਦੀ। ਹੁਣ ਉਹ ਆਸ਼ਰਮ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੀ। ਉਹ ਵਾਪਸ ਮਾਂ ਪਿਓ ਕੋਲ ਨਹੀਂ ਸੀ ਜਾਣਾ ਚਾਹੁੰਦੀ, ਜਿਨ੍ਹਾਂ ਨੇ ਉਸਨੂੰ ਬੁੱਚੜਾਂ ਕੋਲ ਵੇਚ ਦਿੱਤਾ ਸੀ, ਅਤੇ ਨਾ ਹੀ ਸਹੁਰੇ ਘਰ ਵਿੱਚ ਉਸ ਅੱਧ ਖੜ ਡਾਇਣ ਵਰਗੀ ਔਰਤ ਅਤੇ

0: ਕਸਾਈ ਵਰਗੇ ਪਤੀ ਕੋਲ। ਬਸ ਉਸਦੇ ਦਿਲ ਵਿੱਚ ਕੋਈ ਧੂਪ ਆਉਂਦਾ ਸੀ ਤਾਂ ਉਸਦੇ ਪੁੱਤਰ ਦਾ ਮੋਹ। ਉਹ ਸੋਚਾਂ ਵਿੱਚ ਹੀ ਉਸਨੂੰ ਵੱਧਦਾ ਫੁੱਲਦਾ ਦੇਖਦੀ ਸੀ। ਇੱਥੇ ਆਸ਼ਰਮ ਵਿੱਚ ਰਹਿੰਦਿਆਂ ਉਸਨੂੰ 25 ਕੁ ਸਾਲ ਹੋ ਗਏ ਸਨ। ਹੁਣ ਉਸਦੀ ਉਮਰ ਵੀ ਢਲਾਣ ਵੱਲ ਖਿਸਕ ਰਹੀ ਸੀ, ਪਰ ਤਾਂ ਵੀ ਉਹ ਸਭ ਦੀ ਚਹੇਤੀ, ਕਿਸੇ ਦੀ ਆਂਟੀ, ਕਿਸੇ ਦੀ ਦੀਦੀ ਅਤੇ ਕਿਸੇ ਬਜ਼ੁਰਗ ਦੀ ਬੇਟੀ ਸੀ। ਇੱਕ ਦਿਨ ਅਚਾਨਕ ਸੋਹਣੇ ਸੁਨੱਖੇ ਉੱਚੇ ਲੰਮੇ ਨੌਜਵਾਨ ਨੇ ਆਸ਼ਰਮ ਦਾ ਦਰਵਾਜ਼ਾ ਖੜਕਾਇਆ। ਇਹ ਦਰਵਾਜ਼ਾ ਉਸਨੇ ਹੀ ਖੋਲ੍ਹਿਆ। ਉਸ ਨੌਜਵਾਨ ਨੂੰ ਦੇਖਦਿਆਂ ਹੀ ਉਸਦੀ ਛਾਤੀ ਵਿੱਚ ਸਰਨ ਸਰਨ ਹੋਈ। ਇਸ ਕ੍ਰਿਸ਼ਮੇ 'ਤੇ ਉਹ ਅਚੰਬਿਤ ਹੋ ਗਈ, ਪਰ ਉਹ ਨੌਜਵਾਨ ਕੌਣ ਸੀ ਉਹ ਨਹੀਂ ਸੀ ਜਾਣਦੀ, ਨਾ ਹੀ ਆਸ਼ਰਮ ਵਾਲੇ ਜਾਣਦੇ ਪਛਾਣਦੇ ਸਨ। ਪਰ ਪੂਰਨ ਭਗਤ ਵਰਗਾ ਨੌਜਵਾਨ ਇੱਛਰਾਂ ਰੂਪੀ ਮਾਂ ਨੂੰ ਆਪਣੇ ਨਾਲ ਲੈ ਗਿਆ, ਹਮੇਸ਼ਾ ਹਮੇਸ਼ਾ ਲਈ ਉਸਦਾ ਸਹਾਰਾ ਬਣ ਗਿਆ।
1: ਜੀ, ਆਪਾਂ ਮੇਰੀ ਕਲਮ ਤੋਂ ਹੁਣੇ ਸੁਣ ਕੇ ਹਟੇ ਮਲਕੀਤ ਕੌਰ ਬਸਰਾ ਜੀ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ, ਹੈ ਨਾ
2: ਜੀ?
1: ਅਤੇ ਆਪਾਂ ਅੱਗੇ ਵਧੀਏ।
2: ਬਿਲਕੁਲ, ਅੱਗੇ ਵਧਦੇ ਹਾਂ।
1: ਅਤੇ ਅਗਲੀ ਸਾਡੀ ਜਿਹੜੀ ਵਣਗੀ ਹੈ ਨਾ ਜੀ, ਉਹ ਹੈ ਸ਼ਕਤੀ ਰੂਪਾ।
2: ਜੀ, ਸ਼ਕਤੀ ਰੂਪਾ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਆਨੰਦੀ ਬਾਈ ਗੋਪਾਲ ਰਾਓ ਜੋਸ਼ੀ ਹੋਰਾਂ ਦੀ, ਜੋ ਪਹਿਲੇ ਡਾਕਟਰ ਸਨ, ਫੀਮੇਲ ਡਾਕਟਰ,
1: ਸਾਡੇ ਪਹਿਲੇ ਇਸਤਰੀ ਡਾਕਟਰ, ਲੇਡੀ ਡਾਕਟਰ ਭਾਰਤ ਦੇ। ਬਈ, ਡਾਕਟਰਸ ਡੇ ਹੈ ਅਤੇ ਬਣਦਾ
2: ਜੀ,
3: ਆਓ ਸੁਣਦੇ ਹਾਂ।

ਸ਼ਕਤੀ ਦਾ ਤੂੰ ਪ੍ਰਮਾਣ ਹੈ, ਬਹਾਦਰੀ ਦੀ ਕਮਾਨ ਹੈ। ਤੇਜ ਤੇਰਾ ਨੂਰ ਭਰਿਆ, ਸੂਰਜ ਦੇ ਸਮਾਨ ਹੈ। ਲੋਕ ਸੇਵਾ ਲਈ ਚੁੱਕੇ ਕਦਮ ਤੇਰੇ ਮਹਾਨ ਹੈ, ਹੋਂਦ ਤੇਰੀ ਤੋਂ ਹੀ ਭਾਰਤ ਦੀ ਪਛਾਣ ਹੈ। ਅੱਜ ਸ਼ਕਤੀ ਰੂਪਾਂ ਵਿੱਚ ਅਸੀਂ ਜਿਸ ਸ਼ਕਤੀ ਦੇ ਰੂਪਕ ਦੀ ਗੱਲ ਕਰਨ ਜਾ ਰਹੇ ਹਾਂ, ਉਹਨੇ ਆਨੰਦੀ ਬਾਈ ਗੋਪਾਲ ਜੋਸ਼ੀ, ਭਾਰਤ ਦੀ ਪਹਿਲੀ ਮਹਿਲਾ ਡਾਕਟਰ। ਆਨੰਦੀ ਗੋਪਾਲ ਭਾਰਤ ਦੇ ਸਮਾਜਿਕ ਸੁਧਾਰ ਦੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ। ਆਨੰਦੀ ਗੋਪਾਲ ਸਮਾਜਿਕ ਵਿਰੋਧ ਅਤੇ ਗੁੱਸੇ ਦੀ ਪਰਵਾਹ ਕੀਤੇ ਬਿਨਾਂ ਭਵਿੱਖ ਦੀ ਦਿਸ਼ਾ ਵੱਲ ਚੁੱਕਿਆ ਗਿਆ ਇੱਕ ਇਨਕਲਾਬੀ ਕਦਮ। ਡਾਕਟਰੀ ਦੀ ਡਿਗਰੀ ਹਾਸਲ ਕਰਨ ਵਾਲੀ ਆਨੰਦੀ ਬਾਈ ਜੋਸ਼ੀ ਪਹਿਲੀ ਭਾਰਤੀ ਔਰਤ ਸੀ। ਭਾਰਤ ਵਿੱਚ ਆਨੰਦੀ ਬਾਈ ਇੱਕ ਅਜਿਹੀ ਸ਼ਖਸੀਅਤ ਹੈ ਜੋ ਆਜ਼ਾਦੀ ਤੋਂ ਪਹਿਲਾਂ ਜਨਮੀ ਅਤੇ ਪਹਿਲੀ ਮਹਿਲਾ ਡਾਕਟਰ ਬਣੀ। ਗਣਪਤ ਰਾਓ ਅੰਮ੍ਰਿਤਸਰ ਜੋਸ਼ੀ ਅਤੇ ਗੰਗਾਬਾਈ ਜੋਸ਼ੀ ਦੇ ਘਰ 31 ਮਾਰਚ 1865 ਨੂੰ ਮਹਾਰਾਸ਼ਟਰ ਦੇ ਪੂਨਾ ਕਲਿਆਣ 'ਚ ਪੈਦਾ ਹੋਈ ਆਨੰਦੀ ਬਾਈ ਗੋਪਾਲ ਜੋਸ਼ੀ। ਮਾਤਾ ਪਿਤਾ ਨੇ ਉਹਨਾਂ ਦਾ ਨਾਮ ਯਮੁਨਾ ਰੱਖਿਆ ਸੀ। 9 ਸਾਲ ਦੀ ਉਮਰ ਵਿੱਚ ਯਮੁਨਾ ਦਾ ਵਿਆਹ ਗੋਪਾਲ ਰਾਓ ਜੋਸ਼ੀ, ਜੋ ਕਿ ਇੱਕ ਵਿਦੁਰ ਸੀ ਅਤੇ ਲਗਭਗ 20 ਸਾਲ ਵੱਡੇ ਸੀ ਉਹਨਾਂ ਤੋਂ, ਉਸ ਨਾਲ ਹੋ ਗਿਆ। ਵਿਆਹ ਤੋਂ ਬਾਅਦ ਯਮੁਨਾ ਦੇ ਪਤੀ ਨੇ ਉਸਦਾ ਨਾਮ ਆਨੰਦੀ ਰੱਖਿਆ। ਗੋਪਾਲ ਰਾਓ ਜੋਸ਼ੀ ਕਲਿਆਣ ਵਿੱਚ ਡਾਕ ਕਲਰਕ ਦੇ ਤੌਰ 'ਤੇ ਕੰਮ ਕਰਦੇ ਸਨ। ਉਹ ਅਗਾਂਹ ਵਧੂ ਚਿੰਤਕ ਸੀ ਅਤੇ ਉਸ ਸਮੇਂ ਲਈ ਅਸਾਧਾਰਨ ਔਰਤਾਂ ਲਈ ਸਿੱਖਿਆ ਦਾ ਸਮਰਥਨ ਕਰਦੇ ਸੀ। 14 ਸਾਲ ਦੀ ਉਮਰ ਵਿੱਚ ਆਨੰਦੀ ਬਾਈ ਨੇ ਇੱਕ ਲੜਕੇ ਨੂੰ ਜਨਮ ਦਿੱਤਾ, ਪਰ ਡਾਕਟਰੀ ਦੇਖਭਾਲ ਦੀ ਘਾਟ ਕਾਰਨ ਬੱਚਾ ਸਿਰਫ ਕੁੱਲ 10 ਦਿਨ ਰਿਹਾ। ਇਹ ਆਨੰਦੀ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਸਾਬਤ ਹੋਇਆ ਅਤੇ ਉਸਨੂੰ ਇੱਕ ਡਾਕਟਰ ਬਣਨ ਲਈ ਪ੍ਰੇਰਣਾ ਦੇ ਗਿਆ। ਉਸ ਸਮੇਂ ਜਦੋਂ ਬ੍ਰਿਟਿਸ਼ ਰਾਜ ਸੀ ਅਤੇ ਉਸ ਸਮੇਂ ਔਰਤ ਦਾ ਪੜ੍ਹਾਈ ਕਰਨਾ ਹੀ ਦੂਰ ਦੀ ਗੱਲ ਸੀ, ਪਰ ਆਨੰਦੀ ਬਾਈ ਨੇ ਤਾਂ ਡਾਕਟਰ ਦੀ ਪੜ੍ਹਾਈ ਕਰਨ ਦਾ ਫੈਸਲਾ ਕਰ ਲਿਆ। ਉਸਦੇ ਪਤੀ ਨੇ ਰਾਇਲ ਵਿਲਡਰ ਨੂੰ ਪੱਤਰ ਲਿਖ ਕੇ ਯੂਨਾਈਟਿਡ ਸਟੇਟ 'ਚ ਯੋਗ ਅਹੁਦੇ ਦੀ ਮੰਗ ਕੀਤੀ, ਪਰ ਵਿਲਡਰ ਨੇ ਇਸ ਬਦਲੇ ਧਰਮ ਬਦਲ ਕੇ ਕ੍ਰਿਸਚਨ ਬਣਨ ਦੀ ਗੱਲ ਕਹਿ ਦਿੱਤੀ, ਜਿਸ ਨੂੰ ਠੁਕਰਾ ਕੇ ਗੋਪਾਲ ਰਾਓ ਨੇ ਪਤਨੀ ਨੂੰ ਉਤਸ਼ਾਹਿਤ ਕੀਤਾ ਅਤੇ ਆਨੰਦੀ ਬਾਈ ਨੂੰ ਉੱਚ ਸਿੱਖਿਆ ਲੈਣ ਲਈ ਵਿਮੈਨਸ ਮੈਡੀਕਲ ਕਾਲਜ ਆਫ ਪੈਨਸੀਵਿਲਾ 'ਚ ਦਾਖਲਾ ਲੈਣ ਲਈ ਪੱਛਮੀ ਦੇਸ਼ 'ਚ ਸਿੱਖਿਆ ਪੂਰੀ ਕਰਨ ਦੀ ਸਲਾਹ ਦਿੱਤੀ। ਅਮਰੀਕਾ ਜਾ ਕੇ ਪੜ੍ਹਾਈ ਕਰਨ ਦੇ ਫੈਸਲੇ ਨੂੰ ਉਸ ਵੇਲੇ ਦੇ ਹਿੰਦੂ ਸਮਾਜ ਨੇ ਬਹੁਤ ਵਿਰੋਧ ਕੀਤਾ, ਪਰ ਆਨੰਦੀ ਬਾਈ ਨੇ ਧਰਮ ਦੀ ਪਰਵਾਹ ਨਹੀਂ ਕੀਤੀ। ਧਰਮ ਬਾਰੇ ਉਸਦੇ ਵਿਚਾਰ ਸੀ ਕਿ ਕੋਈ ਵੀ ਧਰਮ ਬੁਰਾ ਨਹੀਂ ਹੁੰਦਾ, ਪਰ ਧਰਮ ਦੀ ਵਿਆਖਿਆ ਕਰਨ ਵਾਲੇ ਲੋਕ ਉਸਨੂੰ ਬੁਰਾ ਬਣਾਉਂਦੇ ਨੇ। ਆਨੰਦੀ ਬਾਈ ਨੇ ਸਮੁੰਦਰੀ ਜਹਾਜ਼ ਰਾਹੀਂ ਕਲਕੱਤਾ ਤੋਂ ਨਿਊਯਾਰਕ ਦੀ ਯਾਤਰਾ ਕੀਤੀ। ਆਨੰਦੀ ਬਾਈ ਦੀ ਲਗਨ ਦਾ ਸਿੱਟਾ ਸੀ ਕਿ 4 ਜੂਨ 1883 ਨੂੰ ਆਨੰਦੀ ਨੇ ਅਮਰੀਕਾ ਦੀ ਧਰਤੀ 'ਤੇ ਕਦਮ ਰੱਖਿਆ। ਉਹ ਕਿਸੇ ਵੀ ਵਿਦੇਸ਼ੀ ਧਰਤੀ 'ਤੇ ਕਦਮ ਰੱਖਣ ਵਾਲੀ ਪਹਿਲੀ ਹਿੰਦੂ ਮਹਿਲਾ

0: ਸੀ। ਆਨੰਦੀ ਬਾਈ ਨੇ ਵੁਮੈਨਸ ਮੈਡੀਕਲ ਕਾਲਜ ਆਫ ਪੈਨਸੀਵਿਲਾ ਨੂੰ ਪੱਤਰ ਲਿਖ ਕੇ ਆਪਣੇ ਮੈਡੀਕਲ ਪ੍ਰੋਗਰਾਮ ਵਿੱਚ ਦਾਖਲ ਹੋਣ ਲਈ ਦੱਸਿਆ, ਜੋ ਕਿ ਵਿਸ਼ਵ ਦਾ ਦੂਜਾ ਔਰਤਾਂ ਦਾ ਮੈਡੀਕਲ ਪ੍ਰੋਗਰਾਮ ਸੀ। ਕਾਲਜ ਦੀ ਡੀਨ ਰਾਚੇਲ ਬੋਡਲੀ ਨੇ ਉਸ ਨੂੰ ਦਾਖਲ ਕਰਵਾਇਆ। ਨਿਊ ਜਰਸੀ 'ਚ ਰਹਿਣ ਵਾਲੇ ਥਿਊਡੋਸ਼ੀਆ ਤਰਖਾਣ ਨੇ ਪੜ੍ਹਾਈ ਦੇ ਦੌਰਾਨ ਉਸਦਾ ਸਾਥ ਦਿੱਤਾ ਅਤੇ ਇਸ ਤਰ੍ਹਾਂ ਆਨੰਦੀ ਬਾਈ ਨੇ ਆਪਣੀ ਡਾਕਟਰੀ ਸਿਖਲਾਈ 19 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ। ਅਮਰੀਕਾ ਵਿੱਚ ਠੰਡੇ ਮੌਸਮ ਅਤੇ ਅਣਜਾਣ ਖੁਰਾਕ ਕਾਰਨ ਆਨੰਦੀ ਬਾਈ ਜੋਸ਼ੀ ਦੀ ਸਿਹਤ ਵਿਗੜ ਗਈ। ਉਸਨੂੰ ਟੀਬੀ ਹੋ ਗਈ, ਪਰ ਫਿਰ ਵੀ ਉਸਨੇ ਮਾਰਚ 1886 ਵਿੱਚ MD ਦੀ ਡਿਗਰੀ ਹਾਸਲ ਕੀਤੀ। ਉਸਦੇ ਥੀਸਿਸ ਦਾ ਵਿਸ਼ਾ ਆਰੀਅਨ ਹਿੰਦੂਆਂ ਵਿੱਚ ਪ੍ਰਸੂਤੀ ਸੀ। ਆਪਣੇ ਥੀਸਿਸ ਨੂੰ ਪੂਰਾ ਕਰਨ ਲਈ ਆਨੰਦੀ ਬਾਈ ਜੋਸ਼ੀ ਨੇ ਆਯੁਰਵੈਦਿਕ ਹਵਾਲੇ ਅਤੇ ਅਮਰੀਕੀ ਡਾਕਟਰੀ ਪਾਠ ਪੁਸਤਕਾਂ ਦੇ ਹਵਾਲਿਆਂ ਦੀ ਵਰਤੋਂ ਕੀਤੀ। ਆਨੰਦੀ ਬਾਈ ਜੋਸ਼ੀ ਦੀ ਗ੍ਰੈਜੂਏਸ਼ਨ 'ਤੇ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਇੱਕ ਵਧਾਈ ਸੰਦੇਸ਼ ਵੀ ਭੇਜਿਆ। 1886 ਦੇ ਅਖੀਰ ਵਿੱਚ ਭਾਰਤ ਵਿੱਚ ਵਾਪਸੀ ਕਰਦਿਆਂ ਆਨੰਦੀ ਬਾਈ ਜੋਸ਼ੀ ਦਾ ਸ਼ਾਨਦਾਰ ਸਵਾਗਤ ਹੋਇਆ। ਭਾਰਤ ਦੇ ਕੋਲਹਾਪੁਰ ਦੇ ਵਿੱਚ ਉਸ ਨੂੰ ਸਥਾਨਕ ਐਲਬਰਟ ਐਡਵਰਟ ਹਸਪਤਾਲ ਵਿੱਚ ਔਰਤਾਂ ਦੇ ਵਾਰਡ ਦੀ ਡਾਕਟਰ ਵਜੋਂ ਇੰਚਾਰਜ ਨਿਯੁਕਤ ਕੀਤਾ ਗਿਆ। ਪਰ ਇਸ ਤੋਂ ਪਹਿਲਾਂ ਕਿ ਉਹ ਕੜੀ ਮਿਹਨਤ ਤੋਂ ਮਿਲੇ ਫਲ ਤੋਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਪਾਉਂਦੀ, ਅਗਲੇ ਸਾਲ 26 ਫਰਵਰੀ 1887 ਨੂੰ ਤਪਦਿਕ ਬਿਮਾਰੀ ਕਰਕੇ 21 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ। ਸਿਰਫ 2 ਤੋਂ 3 ਮਹੀਨਿਆਂ ਤੱਕ ਦਵਾਈ ਦਾ ਅਭਿਆਸ ਕਰਨ ਦੇ ਬਾਵਜੂਦ ਉਸਨੇ ਆਪਣੀ ਪੂਰੀ ਦ੍ਰਿੜਤਾ ਅਤੇ ਮਿਹਨਤ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। ਆਨੰਦੀ ਬਾਈ ਜੋਸ਼ੀ ਇੱਕ ਹਿੰਦੂ ਬ੍ਰਾਹਮਣ ਲੜਕੀ ਸੀ। ਵਿਦੇਸ਼ ਵਿੱਚ ਸਿੱਖਿਆ ਪ੍ਰਾਪਤ ਕਰਨ ਅਤੇ ਡਾਕਟਰੀ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਔਰਤ ਸੀ। ਪੱਛਮੀ ਦਵਾਈ ਦੀ ਪੜ੍ਹਾਈ ਕਰਨ ਵਾਲੀ ਪਹਿਲੀ ਭਾਰਤੀ ਔਰਤ ਸੀ ਆਨੰਦੀ ਬਾਈ ਜੋਸ਼ੀ। ਭਾਵੇਂ ਡਾਕਟਰ ਆਨੰਦੀ ਬਾਈ ਜੋਸ਼ੀ ਇੱਕ ਡਾਕਟਰ ਦੇ ਰੂਪ ਵਜੋਂ ਆਪਣੀ ਸੇਵਾਵਾਂ ਨਹੀਂ ਦੇ ਸਕੀ, ਪਰ ਪਿਆਰ, ਇਮਾਨਦਾਰੀ ਅਤੇ ਸੱਚਾਈ ਵਰਗੇ ਸਿਧਾਂਤਾਂ 'ਤੇ ਵਿਸ਼ਵਾਸ ਕਰਨ ਵਾਲੀ ਇਹ ਮਹਿਲਾ 4 ਦੀਵਾਰਾਂ ਵਿੱਚ ਕੈਦ ਲੱਖਾਂ ਮਹਿਲਾਵਾਂ ਲਈ ਪ੍ਰੇਰਣਾ ਸਰੋਤ ਹੈ।
1: ਜੀ, ਅੱਜ ਤੁਸੀਂ ਸੁਣ ਰਹੇ ਸੀ ਸ਼ਕਤੀ ਰੂਪਾ ਆਨੰਦੀ ਬਾਈ ਗੋਪਾਲ ਰਾਓ ਜੋਸ਼ੀ ਹੋਰਾਂ 'ਤੇ, ਜੋ ਫਸਟ ਫੀਮੇਲ ਡਾਕਟਰ ਸੀ। ਨੈਸ਼ਨਲ ਡਾਕਟਰ ਡੇ ਦੇ ਉੱਤੇ ਇੱਕ ਬਹੁਤ ਸੋਹਣੀ ਪ੍ਰਸਤੁਤੀ ਜਿਹੜੀ ਕੀਤੀ ਸੀ ਹਰਪ੍ਰੀਤ ਕੌਰ ਨੇ। ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਸਿਮਰਨ।
2: ਬਿਲਕੁਲ ਸਹੀ ਮੀਨੂ ਜੀ, ਜਦੋਂ ਤੁਸੀਂ ਇਸ ਤਰ੍ਹਾਂ ਨਾਂ ਲੈਂਦੇ ਹੋ ਨਾ ਮੇਰੇ ਵੱਲ ਦੇਖ ਕੇ, ਤਾਂ ਮੈਨੂੰ ਸਮਝ ਆ ਜਾਂਦੀ ਇਸ਼ਾਰੇ ਦੀ ਕਿ ਤੁਸੀਂ ਥੋੜ੍ਹੇ ਜਿਹੇ ਗੀਤ ਵੱਲ ਨੂੰ ਇਸ਼ਾਰਾ ਕਰ ਦਿੰਦੇ ਹੋ ਕਿ ਗੀਤ ਸੁਣੀਏ।
1: ਸੁਣਦੇ ਹਾਂ ਇੱਕ ਗੀਤ।

0: ਲਓ ਜੀ, ਤਾਰਿਆਂ ਤੋਂ ਪੁੱਛ ਚਾਨਵੇਂ। ਔਰ ਮੈਨੂੰ ਲੱਗਦਾ ਗੀਤ ਤਾਂ ਬਹੁਤ ਮਜ਼ੇਦਾਰ ਸੀ। ਦਿਮਾਗ 'ਚ ਚੱਲ ਰਿਹਾ ਸੀ ਵੀ ਅੱਜ ਨਾ ਪਹਿਲਾ ਦਿਨ ਸੀ ਸਕੂਲ 'ਚ ਬੱਚਿਆਂ ਦਾ,
1: ਬਿਲਕੁਲ,
0: ਅਤੇ ਕਿਤੇ ਨਾ ਕਿਤੇ ਤਾਰਿਆਂ ਤੋਂ ਪੁੱਛ ਚੰਨੀ ਅੰਦਰ ਇਹ ਵੀ ਲੱਗਾ ਸੀਗਾ ਕਿ ਸਵੇਰੇ ਜਲਦੀ ਉੱਠ ਕੇ ਬੱਚਿਆਂ ਨੇ ਤਿਆਰ ਕਰਨਾ, ਭਾਈ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਟਿਫਨ ਤਿਆਰ ਕਰਨੇ ਨੇ, ਕਿਉਂਕਿ ਉਹਨਾਂ ਪਹਿਲੇ ਦਿਨ ਸਕੂਲ ਜਾਣਾ। ਬੱਚਿਆਂ ਨੂੰ ਬੜਾ ਚਾਅ ਵੀ ਹੁੰਦਾ ਪਹਿਲੇ ਦਿਨ ਸਕੂਲ ਜਾਣ ਦਾ।
1: ਬਹੁਤ ਸਹੀ ਗੱਲ ਕਹੀ, ਇੱਕ ਬ੍ਰੇਕ ਤੋਂ ਬਾਅਦ ਜਦੋਂ ਬੱਚੇ ਸਕੂਲ ਜਾਂਦੇ ਨੇ ਉਹਨਾਂ ਨੂੰ ਚਾਅ ਹੁੰਦਾ। ਇਸ ਤੋਂ ਬਾਅਦ ਇਹ ਵੀ ਅਸੀਂ ਦੇਖਦੇ ਹਾਂ ਕਿ ਸਵਾਣੀਆਂ ਦੀ ਡਿਊਟੀ ਦੁਬਾਰਾ ਤੋਂ ਫਿਰ ਸ਼ੁਰੂ ਹੋ ਗਈ ਹੈ, ਹੈ ਨਾ?
0: ਸਹੀ ਕਿਹਾ ਜੀ, ਡਿਊਟੀ ਤਾਂ ਸ਼ੁਰੂ ਹੋ ਗਈ। ਮੀਨੂ ਜੀ, ਮੈਨੂੰ ਲੱਗਦਾ ਕਿ ਜੇ ਅਸੀਂ ਅੱਜ ਜਦੋਂ ਬੱਚੇ ਆ ਗਏ ਨਾ, ਛੇਤੀ ਛੁੱਟੀ ਹੁੰਦੀ ਹੈ, 1:30 ਵਜੇ ਨਾਲ ਆਉਂਦੇ ਹੋ ਜਾਂਦੀ ਛੁੱਟੀ, ਹੁਣ 1 ਵਜੇ 1:30 ਵਜੇ, ਭਾਈ ਟਿਫਨ ਜ਼ਰੂਰ ਚੈੱਕ ਕਰਿਓ ਆਪਣੇ ਬੱਚਿਆਂ ਦਾ ਕਿ ਕੀ ਬੱਚੇ ਖਾਣਾ ਖਾ ਕੇ ਆਏ ਨੇ, ਕਿਉਂਕਿ ਉਹ ਛੁੱਟੀਆਂ 'ਚ ਜਿਹੜਾ ਉਹਨਾਂ ਦਾ ਉੱਠਣ ਬੈਠਣ ਜੋ ਖਾਣ ਦਾ ਮਾਹੌਲ ਸੀ ਸਕੂਲ ਦੇ ਵਿੱਚ ਜਾ ਕੇ, ਫਿਰ ਉਹ ਬੜਾ ਸਿਸਟਮੈਟਿਕ ਜਿਹਾ ਹੋ ਜਾਂਦਾ। ਅਤੇ ਅੱਜ ਜੇ ਪਤਾ ਲੱਗ ਜਾਣਾ ਤੁਹਾਨੂੰ ਬੱਚਾ ਵਾਪਸ ਸਿਸਟਮ 'ਚ ਆ ਗਿਆ, 1-2 ਦਿਨ ਵੈਸੇ ਲੱਗ ਜਾਂਦੇ ਨੇ।
1: ਬਿਲਕੁਲ ਸਹੀ ਕਿਹਾ ਤੁਸੀਂ,
0: ਨਿਗਰਾਨੀ ਰੱਖਣੀ ਜ਼ਰੂਰੀ ਹੈ।
1: ਅਤੇ ਦੇਖੋ ਜੀ, ਹੁਣ ਜਿਹੜਾ ਦਿਨ ਦੀ ਸ਼ੁਰੂਆਤ ਤੁਹਾਡੀ ਹੋਏਗੀ ਛੇਤੀ, ਪਰ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ, ਕਿਉਂਕਿ ਸਵਾਣੀਆਂ ਜ਼ਿਆਦਾ ਮਸਤ ਹੋ ਜਾਂਦੀਆਂ ਨੇ ਹੋਰਾਂ ਦਾ ਖਿਆਲ ਰੱਖਣ ਵਾਸਤੇ। ਸੋ ਸਿਮਰਨ, ਜਿਹੜਾ ਵਕਤ ਹੈ ਉਹ ਕਹਿੰਦਾ ਕਿ ਮੇਰਾ ਵੀ ਖਿਆਲ ਰੱਖ ਲਓ।
0: ਹਾਂਜੀ, ਇਸ਼ਾਰੇ ਹੋ ਰਹੇ ਨੇ ਕਿ ਹੁਣ ਤੁਹਾਡਾ ਜਾਣ ਦਾ ਵੇਲਾ ਹੋ ਗਿਆ, ਤੇ ਫਿਰ ਇਜਾਜ਼ਤ ਲੈ ਲਈਏ ਆਪਣੇ ਸਰੋਤਿਆਂ ਤੋਂ। ਮੈਨੂੰ ਸਿਮਰਨ ਨੂੰ
1: ਤੇ ਮੈਨੂੰ ਮੀਨੂ ਨੂੰ ਦਿਓ ਇਜਾਜ਼ਤ।
0: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2:00 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਰੰਗਲੀ ਧਰਤੀ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਦੁਪਹਿਰੇ 2:30 ਵਜੇ। ਅੱਜ ਦੇ ਕਲਾਕਾਰ ਹੋਣਗੇ ਅਮਰੀਕ ਸਿੰਘ ਗਾਜ਼ੀ ਨੰਗਲ। ਅੱਜ ਇਸ ਪ੍ਰੋਗਰਾਮ ਵਿੱਚ ਅਮਰੀਕ ਸਿੰਘ ਗਾਜ਼ੀ ਨੰਗਲ ਦੀਆਂ ਗਾਈਆਂ ਕੁਝ ਲੋਕ ਗਾਥਾਵਾਂ ਸੁਣਵਾਈਆਂ ਜਾਣਗੀਆਂ।

ਆਪਣੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮੀ 4 ਵਜੇ ਤੇ ਸਭਾ ਦੇ ਸ਼ੁਰੂ ਵਿੱਚ ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਕੁਝ ਪੁਰਾਣੇ ਹਿੰਦੀ ਫਿਲਮੀ ਗੀਤਾਂ ਚੋਂ ਲੈ ਗਏ ਫਿਲਮੀ ਗੀਤ ਸੁਣਾਏ ਜਾਣਗੇ। ਪ੍ਰੋਗਰਾਮ ਹੋਏਗਾ ਸਦਾ ਬਹਾਰ ਗੀਤ। ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ।

6 ਵਜੇ ਦੇਸ਼ ਪਿਆਰ ਦੇ ਗੀਤ ਸੁਣਵਾਏ ਜਾਣਗੇ ਤੇ ਨਾਲ ਹੀ ਮੌਸਮ ਦਾ ਹਾਲ ਸੁਣਵਾਇਆ ਜਾਏਗਾ। ਸ਼ਾਮ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ ਤੋਂ ਇਲਾਵਾ ਮੇਰੀ ਖੇਤੀ, ਇਸ ਪੰਦਰਵਾੜੇ ਦੇ ਰੁਝੇਵੇਂ, ਇੱਕ ਵਾਰਤਾ ਸੁਣੋਗੇ। ਵਾਰਤਾਕਾਰ ਹੋਣਗੇ ਜੈਪਾਲ ਅਰੋੜਾ। ਸੱਤ ਵੱਜ ਕੇ 40 ਮਿੰਟ 'ਤੇ ਸਮਾਚਾਰ ਸਮੀਖਿਆ ਪੇਸ਼ ਕੀਤੀ ਜਾਏਗੀ। ਇੱਕ ਪੰਜਾਬੀ ਵਾਰਤਾ ਸੁਣਵਾਈ ਜਾਏਗੀ ਰਾਤ 7:45 'ਤੇ। ਵਾਤਾਵਰਨ ਮਸਲੇ ਪ੍ਰਭਾਵ ਅਤੇ ਸਮਾਧਾਨ, ਵਾਰਤਾਕਾਰ ਹੋਣਗੇ ਅੰਮ੍ਰਿਤਪਾਲ ਸਿੰਘ। ਵਾਰਤਾ ਤੋਂ ਬਾਅਦ ਕੁਝ ਗਜ਼ਲਾਂ ਸਮਾਤ ਫਰਮਾਓਗੇ। ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਪ੍ਰੋਗਰਾਮ ਸੁਣੋਗੇ ਸਪੋਟ ਲਾਈਟ, ਅਤੇ ਰਾਤ 9:30 ਪ੍ਰੋਗਰਾਮ ਹੋਏਗਾ ਚਰਚਾ ਕਾ ਵਿਸ਼ੇ ਹੈ, ਸਾਡੇ ਦਿੱਲੀ ਕੇਂਦਰ ਦੀ ਪੇਸ਼ਕਸ਼। ਰਾਤ 10:02 'ਤੇ ਸੁਣੋਗੇ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪੂਰੇ ਦਿਨ ਵਿੱਚ ਸਮਾਚਾਰ ਅਤੇ ਮੁੱਖ ਸਮਾਚਾਰ ਆਪਣੇ ਨਿਰਧਾਰਿਤ ਸਮੇਂ 'ਤੇ ਪੇਸ਼ ਕੀਤੇ ਜਾਣਗੇ। ਇਹ ਸਨ ਸਾਡੇ ਅੱਜ ਦੇ ਬਾਕੀ 'ਤੇ ਰਹਿੰਦੇ ਪ੍ਰੋਗਰਾਮਸ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਲਾਂ ਬਾਅਦ, ਆਓ ਸੁਣਦੇ ਹਾਂ ਪ੍ਰਦੇਸ਼ਿਕ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ। ਇਹ ਦਿਨ ਡਾਕਟਰਾਂ ਵੱਲੋਂ ਉਨ੍ਹਾਂ ਦੇ ਸਮਰਪਣ, ਹਮਦਰਦੀ ਅਤੇ ਜਨਤਕ ਸਿਹਤ ਦੀ ਰੱਖਿਆ ਤੇ ਸੁਧਾਰ ਲਈ ਉਨ੍ਹਾਂ ਦੇ ਅਨਮੋਲ ਯੋਗਦਾਨ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਤੇ ਦੇਸ਼ ਦੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ, ਹਮਦਰਦੀ ਤੇ ਵਚਨਬੱਧਤਾ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਨੇ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਅਣਥਕ ਯਤਨਾਂ ਨੇ ਅਕਸਰ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਅਣਗਿਣਤ ਲੋਕਾਂ ਦਾ ਭਰੋਸਾ ਤੇ ਸ਼ੁਕਰਗੁਜ਼ਾਰੀ ਹਾਸਲ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਡਾਕਟਰ ਦਿਵਸ ਤੇ ਸਾਰੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ, ਇਲਾਜ ਕਰਨ ਤੇ ਬਿਹਤਰ ਜੀਵਨ ਢੰਗ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਉਹਨਾਂ ਦਾ ਸਮਰਪਣ ਅਤੇ ਵਚਨਬੱਧਤਾ ਇੱਕ ਮਜ਼ਬੂਤ ਤੇ ਸਿਹਤਮੰਦ ਸਮਾਜ ਲਈ ਰਾਹ ਪੱਧਰਾ ਕਰਦੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਕੱਲ੍ਹ ਜਲੰਧਰ ਵਿਖੇ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੇ ਵੇਅਰਹਾਊਸ ਦਾ ਤਿਮਾਹੀ ਨਿਰੀਖਣ ਕੀਤਾ। ਮੁੱਖ ਚੋਣ ਅਧਿਕਾਰੀ ਨੇ ਚੋਣ ਅਧਿਕਾਰੀਆਂ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਪੱਧਰੀ ਵੇਅਰਹਾਊਸ 'ਚ ਸੁਰੱਖਿਆ ਰੱਖ ਰੱਖਾਅ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਲਈ ਲਗਾਏ ਸੀਸੀਟੀਵੀ ਕੈਮਰਿਆਂ, ਅੱਗ ਬੁਝਾਊ ਉਪਕਰਨਾਂ ਅਤੇ ਹੋਰਨਾਂ ਸੁਰੱਖਿਆ ਪ੍ਰਬੰਧਾਂ ਦੀ ਵੀ ਜਾਂਚ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਅਤੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹੇ 'ਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਦੀ ਬਰਸੋਦ SIR ਦਾ ਵੀ ਜਾਇਜ਼ਾ ਲਿਆ। ਸ਼੍ਰੀਮਤੀ ਮਿੱਤਰਾ ਨੇ SIR ਤਹਿਤ ਬੂਥ ਪੱਧਰ ਅਫਸਰਾਂ ਵੱਲੋਂ ਘਰ ਘਰ ਸਰਵੇਖਣ ਦੀ ਪ੍ਰਕਿਰਿਆ

0: जायजा लिया जो कि 24 जुलाई तक जारी रहेगी। इसे तहत अज मुख्यमंत्री भगवंत सिंह मान वालों भी संगरूर च एस आई आर बारे अपने ते अपने पत्नी दे गणना फार्म भरे गए। उन्होंने सूबे दे सारे वोटरां नूं अपने गणना फार्म जरूर भरन की अपील की तां कि असली वोट जरूर बने अते फर्जी वोटां ना बनन। पंजाब दे मुख्यमंत्री भगवंत सिंह मान ने अज संगरूर जिले के धूरी विखे मुख्यमंत्री मावां तियां सत्कार योजना की शुरुआत की। इस मौके एक इकट्ठ नूं संबोधन करदिआं मुख्यमंत्री ने कहा,
1: ਅੱਜ ਪ੍ਰੋਸੈਸ ਸ਼ੁਰੂ ਹੋ ਗਿਆ ਬੈਂਕਾਂ 'ਚ, ਅੱਜ ਤੋਂ ਪੈਸੇ ਆਉਣੇ ਸ਼ੁਰੂ ਹੋ ਜਾਣਗੇ। 40 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਕੱਲ੍ਹ ਤੱਕ ਹੋ ਗਈ ਸੀ। ਕਿਸੇ ਨੇ ਫੀਸ ਭਰਨੀ ਹੈ, ਕਿਸੇ ਨੇ ਕੋਈ ਪੜ੍ਹਾਈ ਦੇ ਕੰਮ 'ਤੇ ਖਰਚਣਾ ਹੈ, ਕਿਸੇ ਨੇ ਕਬੀਲਦਾਰੀ ਦੇ ਕੰਮਾਂ ਦਾ, ਕੋਈ ਉਧਾਰ ਲਾਉਣਾ ਹੈ ਕਿਸੇ ਦਾ, ਅੱਜ ਤੋਂ ਤੁਹਾਡਾ ਸਨਮਾਨ ਰਾਸ਼ੀ ਆਉਣੀ ਸ਼ੁਰੂ ਹੋ ਜਾਊਗੀ। ਤੁਹਾਡੇ ਆਪਣੇ ਪੈਸੇ ਹੋਣਗੇ, ਆਪਣਾ ਸਨਮਾਨ ਰਾਸ਼ੀ। ਇਸੇ ਕਰਕੇ ਅਸੀਂ ਤਾਂ ਨਾਂ ਮਾਵਾਂ ਧੀਆਂ ਸਤਿਕਾਰ ਯੋਜਨਾ ਰੱਖਿਆ ਕਿ ਤੁਹਾਡਾ ਮਾਣ ਸਤਿਕਾਰ ਹੈ ਇਹ।
0: ਪੰਜਾਬ 'ਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘੱਟ ਰਹੇ ਪੱਧਰ ਨੂੰ ਬਚਾਉਣ ਅਤੇ ਸਿੰਜਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 34 ਕਰੋੜ 51 ਲੱਖ ਰੁਪਏ ਦੀ ਲਾਗਤ ਨਾਲ ਕਲਿਆਣ ਰਜਵਾਹੇ ਦੀ ਕੰਕਰੀਟ ਲਾਈਨਿੰਗ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਕੱਲ੍ਹ ਬਰਨਾਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਕਤੂਬਰ ਤੱਕ ਮੁਕੰਮਲ ਹੋ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਅਹਿਮ ਪ੍ਰੋਜੈਕਟ ਤਹਿਤ 60.66 ਕਿਲੋਮੀਟਰ ਲੰਬੇ ਇਸ ਜਲਮਾਰਗ ਦਾ ਨਵੀਨੀਕਰਨ ਕੀਤਾ ਜਾਏਗਾ, ਜਿਸ ਨਾਲ ਇਸ ਦੀ ਨਹਿਰੀ ਪਾਣੀ ਲਿਜਾਣ ਦੀ ਸਮਰੱਥਾ 10% ਤੱਕ ਵੱਧ ਜਾਵੇਗੀ। ਬਠਿੰਡਾ ਡੱਬ ਵਾਲੀ ਕੌਮੀ ਸ਼ਾਹਰਾਹ ਦੇ ਪਿੰਡ ਗੁਰੂਸਰ ਸੈਣੇਵਾਲਾ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 7 ਹੋਰ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਸ਼ਰਧਾਲੂਆਂ ਨੂੰ ਲੈ ਕੇ ਆ ਰਿਹਾ ਇੱਕ ਵਾਹਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ, ਜਿਸ ਦੌਰਾਨ ਹਾਦਸੇ 'ਚ 4 ਸ਼ਰਧਾਲੂਆਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਕਾਫ਼ੀ ਮੁਸ਼ਕਤ ਤੋਂ ਬਾਅਦ ਵਾਹਨ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜਿਆ ਗਿਆ, ਜਦਕਿ ਸਾਰੇ 7 ਜ਼ਖਮੀਆਂ ਨੂੰ ਇਲਾਜ ਲਈ ਏਮਸ ਬਠਿੰਡਾ 'ਚ ਦਾਖਲ ਕਰਵਾਇਆ ਗਿਆ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੀ ਕਾਰਵਾਈ ਕਰ ਰਹੀ ਹੈ। ਉਧਰ ਜੰਮੂ ਕਸ਼ਮੀਰ ਟ੍ਰੈਫਿਕ ਪੁਲਿਸ ਨੇ ਸ੍ਰੀ ਅਮਰਨਾਥ ਜੀ ਦੀ ਯਾਤਰਾ ਤੋਂ ਪਹਿਲਾਂ ਜੰਮੂ ਸ਼੍ਰੀਨਗਰ ਰਾਸ਼ਟਰੀ ਸ਼ਾਹਰਾਹ ਨੰਬਰ 44 ਤੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ ਕੱਲ੍ਹ ਜੰਮੂ ਤੋਂ ਰਵਾਨਾ ਹੋਏਗਾ। ਇਧਰ ਸ੍ਰੀ ਅਮਰਨਾਥ ਯਾਤਰਾ ਨੂੰ ਲੈ ਕੇ ਪਠਾਨਕੋਟ ਪੁਲਿਸ ਨੇ ਵੀ ਚੌਕਸੀ ਵਧਾ ਦਿੱਤੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਪੰਜਾਬ ਦੇ ਕੁਝ ਹਿੱਸਿਆਂ 'ਚ ਅੱਜ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਹੈ। ਸਰਹੱਦੀ ਜ਼ਿਲ੍ਹੇ ਪਠਾਨਕੋਟ 'ਚ ਭਾਰੀ ਬਾਰਿਸ਼ ਕਾਰਨ ਪਾਣੀ ਭਰ ਗਿਆ, ਜਿੱਥੇ ਅੱਜ ਘੱਟੋ ਘੱਟ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਦੋਵੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੋਵਾਂ 'ਚ ਸਭ ਤੋਂ ਘੱਟ ਹੈ। ਚੰਡੀਗੜ੍ਹ, ਮੋਹਾਲੀ, ਪੰਚਕੂਲਾ ਵਾਲੇ ਟਰਾਈ ਸਿਟੀ 'ਚ ਵੀ ਅੱਜ ਲੰਬੀ ਉਡੀਕ ਮਗਰੋਂ ਬਾਰਿਸ਼ ਹੋਈ। ਇਸ ਦੌਰਾਨ ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸੂਬੇ ਦੀਆਂ ਨਦੀਆਂ ਦੇ ਨਾਲ ਲੱਗਦੇ 132 ਕਮਜ਼ੋਰ ਥਾਵਾਂ ਦੀ ਪਛਾਣ ਕੀਤੀ ਗਈ ਹੈ ਅਤੇ ਮੌਨਸੂਨ ਦੌਰਾਨ ਕਮਜ਼ੋਰ ਖੇਤਰਾਂ ਨੂੰ ਹੜ੍ਹ ਵਰਗੀ ਸਥਿਤੀ ਤੋਂ ਬਚਾਉਣ ਲਈ ਜੰਗੀ ਪੱਧਰ 'ਤੇ ਮਜ਼ਬੂਤ ਕੀਤਾ ਜਾ ਰਿਹਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
2: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦਾ 1:15 ਵੱਜ ਰਹੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਗੀਤ ਲੈ ਕੇ ਤੁਹਾਡੇ ਮਨੋਰੰਜਨ ਵਾਸਤੇ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਆਓ ਸੁਣਾਉਂਦੇ ਹਾਂ ਤੁਹਾਨੂੰ ਪ੍ਰੋਗਰਾਮ ਦਾ ਪਹਿਲਾ ਗੀਤ।

ਫੌਜੀ ਵੀਰ ਵੀ ਬੜੇ ਕਮਾਲ ਹੁੰਦੇ ਆ, ਜੇਬ 'ਚ ਪਰਿਵਾਰ ਦੀ ਫੋਟੋ ਅਤੇ ਦਿਲ 'ਚ ਸਾਰਾ ਹਿੰਦੁਸਤਾਨ ਰੱਖਦੇ ਆ। ਫੌਜੀ ਵੀਰੋ, ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਲਵ ਆਜ ਕੱਲ੍ਹ ਫਿਲਮ 'ਚੋਂ ਲਿਆ ਗਿਆ, ਆਵਾਜ਼ ਸੁਨੀਧੀ ਚੌਹਾਨ ਦੀ।

0: ਫੌਜੀ ਵੀਰੋ, ਤੁਸੀਂ ਸੁਣ ਰਹੇ ਹੋ ਆਪਣੇ ਮਨਪਸੰਦ ਗੀਤ ਇਸ ਪ੍ਰੋਗਰਾਮ ਦੇ ਵਿੱਚ। ਬਾਕੀ ਦੇ ਗੀਤ ਤੁਹਾਨੂੰ ਸੁਣਾਵਾਂਗੇ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ, ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਲਾਂ ਬਾਅਦ 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਅਤੇ ਉਸ ਤੋਂ ਬਾਅਦ 1:50 'ਤੇ ਤੁਸੀਂ ਸੁਣੋਗੇ ਉਰਦੂ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਦੇ ਲਾਗੂ ਹੋਣ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਊਰਜਾ, ਹੁਨਰ ਅਤੇ ਵਚਨਬੱਧਤਾ ਇੱਕ ਸਮਾਵੇਸ਼ੀ ਅਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣਗੇ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਕਿਹਾ ਕਿ ਬਦਲਦੇ ਸੁਰੱਖਿਆ ਮਾਹੌਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਫੌਜ ਦੇ ਆਧੁਨਿਕੀਕਰਨ ਨੂੰ ਤੇਜ਼ ਕੀਤਾ ਜਾਏਗਾ ਅਤੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਅਤੇ ਦੇਸ਼ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕੀਤਾ ਹੈ। ਇਸ ਨੇ ਨਾਗਰਿਕਾਂ ਨੂੰ ਮਜ਼ਬੂਤ ਵੀ ਬਣਾਇਆ ਹੈ। ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ 'ਤੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਦਾ ਪ੍ਰਭਾਵ ਲੋਕਾਂ ਦੇ ਜੀਵਨ ਦੇ ਹਰ ਪਹਿਲੂ ਵਿੱਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਭੁਗਤਾਨਾਂ ਅਤੇ ਸਿੱਧੇ ਲਾਭ ਤਬਾਦਲੇ ਰਾਹੀਂ ਸਰਕਾਰੀ ਸਹਾਇਤਾ ਪਾਰਦਰਸ਼ਿਤਾ ਨਾਲ ਸਿੱਧੇ ਲਾਭਪਾਤਰੀਆਂ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਦੇਸ਼ ਦੇ ਹਰ ਕੋਨੇ ਵਿੱਚ ਨਵੀਨਤਾ ਲਿਆਂਦੀ ਏ। ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨੇ ਸਿੱਖਿਆ, ਸਿਹਤ, ਖੇਤੀਬਾੜੀ, ਵਪਾਰ ਅਤੇ ਸਰਕਾਰੀ ਸੇਵਾਵਾਂ ਵਿੱਚ ਵੀ ਸੁਧਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਭਾਰਤ AI, ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਵਰਗੀਆਂ ਨਵੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਦਿਹਾਤੀ ਵਿਕਾਸ ਮੰਤਰਾਲੇ ਨੇ ਕਿਹਾ ਕਿ BBG ਕਾਨੂੰਨ ਤਹਿਤ ਹਰੇਕ ਮਾਲੀ ਸਾਲ ਵਿੱਚ 125 ਦਿਨਾਂ ਦੀ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਏਗੀ। ਇਹ ਦਿਹਾਤੀ ਭਾਰਤ ਨੂੰ ਮਜ਼ਬੂਤ ਬਣਾਏਗਾ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀਰਾਮਜੀ ਕਾਨੂੰਨ ਦੇ ਲਾਗੂ ਹੋਣ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਚੌਹਾਨ ਨੇ ਕਿਹਾ ਕਿ ਇਹ ਕਾਨੂੰਨ ਲੱਖਾਂ ਦਿਹਾਤੀ ਕਾਮਿਆਂ ਲਈ ਸਵੈ ਮਾਣ ਅਤੇ ਉਪਜੀਵਿਕਾ ਨੂੰ ਯਕੀਨੀ ਬਣਾਉਣ ਵਿੱਚ ਇੱਕ ਨਵਾਂ ਅਧਿਆਇ ਦਰਸਾਉਂਦਾ ਹੈ।
2: ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਅੱਜ ਲਾਗੂ ਹੋ ਗਈ।

ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਡਾਕਟਰ ਦਿਵਸ ਦੇ ਮੌਕੇ ਤੇ ਸਿਹਤ ਸੰਭਾਲ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਵਧਾਈ ਦਿੱਤੀ ਏ। ਇੱਕ ਵੀਡੀਓ ਸੰਦੇਸ਼ ਵਿਚ ਸ੍ਰੀ ਨੱਡਾ ਨੇ ਦੇਸ਼ ਭਰ ਦੇ ਡਾਕਟਰਾਂ ਦੀ ਉਨ੍ਹਾਂ ਦੇ ਸ਼ਾਨਦਾਰ ਪੇਸ਼ੇਵਰਾਨਾ ਰਵੱਈਏ ਅਤੇ ਮਨੁੱਖਤਾ ਦੀ ਸੇਵਾ ਲਈ ਸ਼ਲਾਘਾ ਕੀਤੀ। ਉੱਤਰਾਖੰਡ ਦੇ ਮਦਰਸਾ ਸਿੱਖਿਆ ਸਿਲਸਿਲੇ ਵਿਚ ਅੱਜ ਤੋਂ ਇੱਕ ਵੱਡਾ ਬਦਲਾਅ ਲਾਗੂ ਹੋਇਐ। ਨਵੇਂ ਸਿਲਸਿਲੇ ਤਹਿਤ ਉੱਤਰਾਖੰਡ ਮਦਰਸਾ ਸਿੱਖਿਆ ਬੋਰਡ ਨੂੰ ਖਤਮ ਕਰ ਦਿੱਤਾ ਜਾਏਗਾ। ਰਾਜ ਦੇ ਸਾਰੇ ਘੱਟ ਗਿਣਤੀ ਵਿਦਿਅਕ ਅਦਾਰੇ ਨਵੇਂ ਢਾਂਚੇ ਅਧੀਨ ਕੰਮ ਕਰਨਗੇ। ਉੱਤਰਾਖੰਡ ਸਰਕਾਰ ਨੇ ਸਿੱਖਿਆ ਸਿਲਸਿਲੇ ਨੂੰ ਹੋਰ ਆਧੁਨਿਕ, ਪਾਰਦਰਸ਼ੀ ਤੇ ਬਰਾਬਰ ਬਣਾਉਣ ਵੱਲ ਇਕ ਅਹਿਮ ਕਦਮ ਚੁੱਕਿਆ। ਸਮਾਜ ਭਲਾਈ ਤੇ ਘੱਟ ਗਿਣਤੀ ਭਲਾਈ ਮੰਤਰੀ ਖਜਾਨ ਦਾਸ ਨੇ ਦਸਿਆ ਕਿ ਸਾਰੇ ਮੌਜੂਦਾ ਮਾਨਤਾ ਪ੍ਰਾਪਤ ਮਦਰਸਿਆਂ ਨੂੰ ਉੱਤਰਾਖੰਡ ਘੱਟ ਗਿਣਤੀ ਸਿੱਖਿਆ ਅਥਾਰਟੀ ਅਧੀਨ ਲਿਆਂਦਾ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਬੰਧ ਸਿਰਫ ਮੁਸਲਿਮ ਭਾਈਚਾਰੇ ਤੱਕ ਸੀਮਿਤ ਨਹੀਂ ਹੋਏਗਾ, ਸਗੋਂ ਸਿੱਖ, ਜੈਨ, ਬੋਧੀ, ਈਸਾਈ ਅਤੇ ਪਾਰਸੀ ਭਾਈਚਾਰੇ ਨਾਲ ਸਬੰਧਿਤ ਘੱਟ ਗਿਣਤੀ ਵਿਦਿਅਕ ਸੰਸਥਾਵਾਂ ਤੇ ਵੀ ਬਰਾਬਰ ਲਾਗੂ ਹੋਏਗਾ। ਅੱਜ ਦੇਸ਼ ਭਰ ਵਿਚ 78ਵਾਂ ਰਾਸ਼ਟਰੀ ਚਾਰਟਰਡ ਅਕਾਊਂਟੈਂਟ ਦਿਵਸ ਮਨਾਇਆ ਜਾ ਰਿਹਾ ਹੈ। 1949 ਵਿਚ ਅੱਜ ਦੇ ਹੀ ਦਿਨ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਸਥਾਪਨਾ ਹੋਈ ਸੀ। ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਇਹ ਵਾਧਾ ਨਵੇਂ ਪਾਸਪੋਰਟ ਸੋਧ ਨਿਯਮਾਂ 2026 ਦੇ ਮੁਤਾਬਿਕ ਹੈ। ਇਨ੍ਹਾਂ ਨਵੀਆਂ ਤਬਦੀਲੀਆਂ ਤਹਿਤ ਨਵੇਂ 36 ਪੰਨਿਆਂ ਦੇ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਲਾਗਤ ਹੁਣ 2500 ਰੁਪਏ ਹੋਏਗੀ। 60 ਪੰਨਿਆਂ ਦੇ ਆਮ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਕੀਮਤ ਹੁਣ 3500 ਰੁਪਏ ਹੋਏਗੀ, ਜਦੋਂ ਕਿ ਤਤਕਾਲ ਸਕੀਮ ਤਹਿਤ ਇਹ ਫੀਸ 6000 ਰੁਪਏ ਹੋਏਗੀ। 36 ਪੰਨਿਆਂ ਦੇ ਪਾਸਪੋਰਟ ਦੇ ਗੁੰਮ ਹੋਣ ਜਾਂ ਖਰਾਬ ਹੋਣ ਦੀ ਸਥਿਤੀ ਵਿਚ ਇਕ ਬਦਲਵੇ ਪਾਸਪੋਰਟ ਨੂੰ ਜਾਰੀ ਕਰਨ ਦੀ ਲਾਗਤ 5000 ਹੋਏਗੀ ਅਤੇ ਅਜਿਹੇ ਹੀ 60 ਪੰਨਿਆਂ ਦੇ ਪਾਸਪੋਰਟ ਦੀ ਲਾਗਤ 6000 ਰੁਪਏ ਹੋਏਗੀ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇਕ ਨਵੀਂ ਦਿਸ਼ਾ ਦਿੱਤੀ ਏ। ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਦੇ ਲਾਗੂ ਹੋਣ ਨੂੰ ਇਤਿਹਾਸਕ ਪ੍ਰਾਪਤੀ ਦਸਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕਹਿਣਾ ਕਿ ਨੌਜਵਾਨਾਂ ਦੀ ਊਰਜਾ, ਹੁਨਰ ਤੇ ਵਚਨਬੱਧਤਾ ਇਕ ਸਮਾਵੇਸ਼ੀ ਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਦੇ ਦਨਾਦਨ। ਇਸ ਫਿਲਮ ਦਾ ਗੀਤ ਫੌਜੀ ਵੀਰੋ ਤੁਸੀਂ ਸੁਣ ਰਹੇ ਸੀ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ। ਪ੍ਰੋਗਰਾਮ ਦਾ ਅਗਲਾ ਗੀਤ ਆਓ ਤੁਹਾਨੂੰ ਸੁਣਾਉਂਦੀ ਹਾਂ ਫਿਲਮ ਕਾਂਟੇ ਚੋਲੇ ਆ ਗਿਆ, ਆਵਾਜ਼ ਆਨੰਦ ਰਾਜ ਆਨੰਦ ਅਤੇ ਸਾਥੀਆਂ ਦੀਆਂ।

ਫੌਜੀ ਵੀਰੋ, ਪ੍ਰੋਗਰਾਮ ਦਾ ਆਖਰੀ ਗੀਤ ਤੁਹਾਨੂੰ ਜਾ ਰਹੇ ਹਾਂ ਸੁਣਾਉਣ, ਫਿਲਮ ਟਿਸ਼ਨ ਚੋਂ ਲਿਆ ਗਿਆ, ਆਵਾਜ਼ ਪਿਊਸ਼ ਬਹਿਰਾ ਅਤੇ ਸੁਨਿਧੀ ਚੌਹਾਨ ਦੀਆਂ।

ਆਓ ਸੁਣਦੇ ਹਾਂ ਲੋਕ ਗਾਥਾ ਪੂਰਨ ਭਗਤ ਅਮਰੀਕ ਸਿੰਘ ਨਾਜ਼ੀ ਨੰਗਲ ਦੀ ਆਵਾਜ਼ ਵਿੱਚ।

0: ਹੁਣ ਤੁਸੀਂ ਅਮਰੀਕ ਸਿੰਘ ਗਾਜ਼ੀ ਨੰਗਲ ਦੀ ਆਵਾਜ਼ ਵਿੱਚ ਕੁਝ ਲੋਕ ਗਾਥਾਵਾਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਦੇ ਤਹਿਤ। ਅਸੀਂ ਆਕਾਸ਼ਵਾਣੀ ਦੇ ਜਲੰਧਰ
1: ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦੇ ਜਲੰਧਰ ਕੇਂਦਰ
0: ਸਾਡੀ ਅੱਜ ਦੀ
1: ਸਟੂਡੀਓ ਦੀ ਕੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜੇ
0: ਅਗਲੀ ਸਭਾ ਦੇ ਪ੍ਰੋਗਰਾਮ
1: ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਇਸ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਦੇ ਲਾਗੂ ਹੋਣ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ। ਭਾਜਪਾ ਨੇ ਅੱਜ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ੁਰੂਆਤ ਵਿੱਚ ਵਿਰੋਧ ਕਰਨ ਤੋਂ ਬਾਅਦ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਲਾਗੂ ਕਰ ਦਿੱਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਊਰਜਾ ਹੁਨਰ ਅਤੇ ਵਚਨਬੱਧਤਾ ਇੱਕ ਸਮਾਵੇਸ਼ੀ ਅਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣਗੇ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਕਿਹਾ ਹੈ ਕਿ ਬਦਲਦੇ ਸੁਰੱਖਿਆ ਮਾਹੌਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਫੌਜ ਦੇ ਆਧੁਨਿਕੀਕਰਨ ਨੂੰ ਤੇਜ਼ ਕਰ ਦਿੱਤਾ ਜਾਵੇਗਾ। ਉੱਤਰਾਖੰਡ 'ਚ ਅੱਜ ਤੋਂ ਮਦਰੱਸਾ ਸਿੱਖਿਆ ਸਿਲਸਿਲੇ ਨੂੰ ਖਤਮ ਕਰ ਦਿੱਤਾ ਹੈ। ਮੁਸਲਿਮ ਸਿੱਖ ਜੈਨ ਬੋਧੀ ਈਸਾਈ ਅਤੇ ਪਾਰਸੀ ਭਾਈਚਾਰਿਆਂ ਨਾਲ ਸੰਬੰਧਿਤ ਰਾਜ ਦੇ ਸਾਰੇ ਘੱਟ ਗਿਣਤੀ ਵਿੱਦਿਅਕ ਅਦਾਰੇ ਘੱਟ ਗਿਣਤੀ ਵਿੱਦਿਅਕ ਅਥਾਰਟੀ ਅਧੀਨ ਕੰਮ ਕਰਨਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨਿਤਤਾ ਮਿੱਤਰਾ ਨੇ ਕੱਲ੍ਹ ਜਲੰਧਰ ਵਿਖੇ EVM ਤੇ VVPAT ਮਸ਼ੀਨਾਂ ਦੇ ਵੇਅਰ ਹਾਊਸ ਦਾ ਤਿਮਾਹੀ ਨਿਰੀਖਣ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਧੁਰੀ ਵਿਖੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਵਿੱਚ ਅੱਜ ਸਵੇਰੇ ਬਠਿੰਡਾ ਡੱਬ ਵਾਲੀ ਰਾਸ਼ਟਰੀ ਸ਼ਾਹਰਾਹ 'ਤੇ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਮਾਮੂਲੀ ਰੂਪ 'ਚ ਜ਼ਖਮੀ ਹੋ ਗਏ। ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

नमस्कार। ਤੁਹਾਡਾ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲੈ ਕੇ ਮੈਂ ਤੁਹਾਡਾ ਦੋਸਤ ਅਤੇ ਆਰ ਜੇ ਤਜਿੰਦਰ ਸਿੰਘ ਹਾਜ਼ਰ ਹਾਂ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਚਿੱਠੀਆਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਦੇ ਹੋਏ ਤੁਹਾਡੇ ਵੱਲੋਂ ਕੀਤੀ ਜਾਂਦੀ ਪੰਜਾਬੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ। ਦੋਸਤੋ, ਭਾਰਤ 'ਚ ਹਰ ਵਰ੍ਹੇ 1 ਜੁਲਾਈ ਨੂੰ ਨੈਸ਼ਨਲ ਡਾਕਟਰ ਦਿਵਸ ਮਨਾਇਆ ਜਾਂਦਾ ਹੈ, ਜੋ ਕਿ ਡਾਕਟਰਾਂ ਦੇ ਸ਼ਾਨਦਾਰ ਯੋਗਦਾਨ ਨੂੰ ਸਨਮਾਨਿਤ ਕਰਨ ਦਾ ਪ੍ਰਤੀਕ ਹੈ। ਇਹ ਦਿਨ ਮਹਾਨ ਡਾਕਟਰ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਵਿਧਾਨ ਚੰਦਰ ਰਾਏ ਦੀ ਯਾਦ 'ਚ ਮਨਾਇਆ ਜਾਂਦਾ ਹੈ। ਉਹਨਾਂ ਦਾ ਜਨਮ 1 ਜੁਲਾਈ 1982 ਨੂੰ ਹੋਇਆ ਸੀ ਅਤੇ 1 ਜੁਲਾਈ 1962 ਨੂੰ ਹੀ ਉਹਨਾਂ ਦਾ ਦੇਹਾਂਤ ਹੋਇਆ ਸੀ। ਡਾਕਟਰੀ ਖੇਤਰ 'ਚ ਉਹਨਾਂ ਦੇ ਯੋਗਦਾਨ ਲਈ ਉਹਨਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀਗਾ। ਦੋਸਤੋ, ਗੱਲਾਂ ਪ੍ਰੋਗਰਾਮ ਦੇ ਨਾਲ ਨਾਲ ਚੱਲਦੀਆਂ ਰਹਿਣਗੀਆਂ। ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੇਨ ਰੋਡ ਅਰਾਇਣ ਰਾਜਸਥਾਨ ਤੋਂ ਪਰਮਜੀਤ ਕੌਰ ਸੋਲੰਕੀ, ਰਾਜਵੀਰ ਸੋਲੰਕੀ, ਵਿਸ਼ਨੂਦੇਵ ਸੋਲੰਕੀ, ਰਮਨ ਰਾਥੋੜ, ਜੱਸੂ ਪਵਾਰ, ਜਗਵੀਰ ਸੋਲੰਕੀ ਅਤੇ ਸਾਰਾ ਸੋਲੰਕੀ ਪਰਿਵਾਰ। ਇਸੇ ਤਰ੍ਹਾਂ ਹੀ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ। ਇਸ ਦੇ ਨਾਲ ਹੀ ਮੁਹੰਮਦਪੁਰ ਸੋਤਰ ਢਾਣੀਆਂ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕੀਰਤ ਬੂਕ, ਭੂਸ਼ਣ ਖੰਡਾ, ਜਸ਼ਨ ਬੂਕ, ਆਸ਼ਾ ਅਤੇ ਪੂਰਾ ਬੂਕ ਪਰਿਵਾਰ। ਇਸੇ ਤਰ੍ਹਾਂ ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ ਅਤੇ ਇਸੇ ਤਰ੍ਹਾਂ ਅਟਵਾਲ ਨਗਰ, ਵੱਡੀ ਹੈਬੋਵਾਲ ਲੁਧਿਆਣਾ ਤੋਂ ਬਲਦੇਵ ਸਿੰਘ ਮੱਲੜ, ਜੋੜਾ ਬਹਾਦਰ ਸਿੰਘ, ਰੋਸ਼ਨ ਲਾਲ, ਅਜੀਤ ਸਿੰਘ ਘਟਾਰੋ, ਕੁਲਦੀਪ ਸਿੰਘ ਲਾਟੀਆ ਅਤੇ ਹੋਰ ਇਹਨਾਂ ਦੇ ਸਾਥੀ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਬਿਲਕੁਲ ਦੋਸਤੋ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ, ਕਿਉਂਕਿ ਸਿਹਤ ਫਿੱਟ ਅਤੇ ਹਰ ਚੀਜ਼ ਹਿੱਟ ਕਿਹਾ ਜਾਂਦਾ ਹੈ ਦੋਸਤੋ। ਜੇਕਰ ਭਗਵਾਨ ਜੀਵਨ ਦਿੰਦੇ ਹਨ ਤਾਂ ਡਾਕਟਰ ਹੀ ਉਸ ਜੀਵਨ ਨੂੰ ਬਚਾਉਣ ਵਾਲੇ ਇਸ ਧਰਤੀ 'ਤੇ ਦੂਸਰੇ ਭਗਵਾਨ ਹੁੰਦੇ ਹਨ, ਭਾਵ ਡਾਕਟਰ ਨੂੰ ਦੂਸਰਾ ਭਗਵਾਨ ਵੀ ਕਿਹਾ ਜਾਂਦਾ ਹੈ। ਇੱਕ ਡਾਕਟਰ ਦਾ ਜੀਵਨ ਆਸਾਨ ਨਹੀਂ ਹੁੰਦਾ, ਉਹ ਦਿਨ ਰਾਤ ਬਿਨਾਂ ਆਪਣੀ ਪਰਵਾਹ ਕੀਤੇ ਮਰੀਜ਼ਾਂ ਦੀ ਸਿਹਤ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਸਮਰਪਿਤ ਰਹਿੰਦੇ ਨੇ। ਜਦੋਂ ਵੀ ਕਦੇ ਉਹਨਾਂ ਸਾਨੂੰ ਕੋਈ ਬਿਮਾਰੀ ਜਾਂ ਸਰੀਰਕ ਦੁੱਖ ਹੁੰਦਾ ਹੈ ਤਾਂ ਅਸੀਂ ਉਸ ਹਾਲਤ 'ਚ ਇੱਕ ਡਾਕਟਰ ਹੀ ਹੁੰਦੇ ਨੇ ਜੋ ਸਾਨੂੰ ਠੀਕ ਕਰਨ ਦਾ ਹੌਸਲਾ ਅਤੇ ਨਵਾਂ ਜੀਵਨ ਦਿੰਦੇ ਹਨ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਇਸੇ ਤਰ੍ਹਾਂ ਜਮਸ਼ੇਦਪੁਰ ਤੋਂ ਹਰਜਿੰਦਰ ਨਾਰੰਗ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੂ ਜੀ ਭਾਟੀਆ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਸਿੰਘ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਅਤੇ ਮੀਕਾ ਬਿਰਕ, ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ, ਗੱਗੜ ਹਾਜੀਪੁਰ ਤੋਂ ਕੇਹਰ, ਮੋਹਨ, ਚਿਤਰਾਮ, ਬਿਮਲਾ ਕੌਂਡਲ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਬਿਲਕੁਲ ਦੋਸਤੋ, ਸਾਨੂੰ ਹਾਰਨਾ ਵੀ ਨਹੀਂ ਚਾਹੀਦਾ ਕਿਸੇ ਕੋਲੋਂ, ਪੂਰੀ ਤਰ੍ਹਾਂ ਕਾਇਮ ਰਹਿਣਾ ਚਾਹੀਦਾ ਹੈ, ਆਪਣੀ ਸਿਹਤਮੰਦੀ ਫਿੱਟ ਰੱਖਣੀ ਚਾਹੀਦੀ ਹੈ। ਦੋਸਤੋ, ਡਾਕਟਰੀ ਪੇਸ਼ਾ ਜੋ ਹੈ ਉਹ ਸਿਰਫ ਇੱਕ ਪੇਸ਼ਾ ਨਹੀਂ ਬਲਕਿ ਇੱਕ ਫਰਜ਼ ਹੈ। ਡਾਕਟਰਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਲੰਬੀ ਅਤੇ ਥਕਾ ਦੇਣ ਵਾਲੀ ਕਾਰਜਸ਼ੈਲੀ ਅਤੇ ਕਾਫ਼ੀ ਤਣਾਅਪੂਰਨ ਹਾਲਾਤਾਂ ਤੋਂ ਲੈ ਕੇ ਨਵੀਆਂ ਬਿਮਾਰੀਆਂ ਅਤੇ ਮਹਾਂਮਾਰੀਆਂ ਲੜਨ ਲਈ ਆਪਣੇ ਗਿਆਨ ਨੂੰ ਲਗਾਤਾਰ ਵਧਾਉਣਾ ਪੈਂਦਾ ਹੈ। ਇਹਨਾਂ ਦਬਾਅ ਦੇ ਬਾਵਜੂਦ ਉਹ ਅਤੁੱਟ ਸਮਰਪਣ ਨਾਲ ਮੋਹਰੀ ਲਾਈਨ 'ਚ ਹਮੇਸ਼ਾ ਖੜ੍ਹੇ ਰਹਿੰਦੇ ਹਨ ਅਤੇ ਦੇਖਭਾਲ, ਮਾਰਗਦਰਸ਼ਨ ਅਤੇ ਸ਼ਾਂਤ ਅਤੇ ਭਰੋਸਾ ਦੇਣ ਵਾਲੀ ਹਾਜ਼ਰੀ ਪ੍ਰਦਾਨ ਕਰਦੇ ਹਨ। ਜਦੋਂ ਸਾਨੂੰ ਇਸ ਸਭ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤਾਂ ਡਾਕਟਰ ਹੀ ਸਾਨੂੰ ਸਹਾਰਾ ਦਿੰਦੇ ਨੇ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਦੇ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਗੁਰੂ ਕੀ ਢਾਣੀ, ਜ਼ਿਲ੍ਹਾ ਗੰਗਾਨਗਰ ਤੋਂ ਬਲਦੇਵ ਸਿੰਘ ਬਿੜਗ, ਰਜਿੰਦਰ ਬਿੜਗ, ਪ੍ਰਭਜੋਤ ਹੁਨਰ ਅਤੇ ਸਾਰਾ ਬਿੜਗ ਪਰਿਵਾਰ। ਇਸੇ ਤਰ੍ਹਾਂ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ਿਵਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ। ਇਸੇ ਤਰ੍ਹਾਂ ਪਿੰਡ ਹਿਰਨ ਛੱਪਰ, ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਜੈਪਾਲ ਧੀਮਾਨ, ਯਸ਼ਪਾਲ ਧੀਮਾਨ ਅਤੇ ਹੋਰ ਇਹਨਾਂ ਦੇ ਸਾਥੀ। ਡੱਬ ਵਾਲੀ ਹਰਿਆਣਾ ਤੋਂ ਜੇ ਕੇ ਬਕੋਲੀਆ, ਸੁਨੀਤਾ ਬਕੋਲੀਆ, ਸੰਜੇ, ਅਨਿਲ, ਮੀਨੂ ਬਕੋਲੀਆ। ਹਾਜੀਪੁਰ ਤੋਂ ਗੇਸੀ ਨੰਗਲ ਵਾਲਾ, ਰਿਕਾ, ਸੋਨੂ, ਬਾਲੀ, ਪ੍ਰੇਮ ਮੋਟਰਾ ਵਾਲਾ, ਪਿਆਰੇ ਲਾਲ, ਲਾਲੀ ਟੋਨੀ, ਭੁੱਲਾ ਜੀਵਨ ਅਤੇ ਅਮਲੀਆ। ਦੋਸਤਾਂ ਨਾਲ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਾਕਮ ਸੂਫੀ ਦੀ ਆਵਾਜ਼ ਵਿੱਚ।

ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ ਆਫੀਆ, ਸਨਾ ਸਮਾਂ, ਸ਼ਕੇਲਾ ਨਸਰਾ, ਜਾਸਮੀਨ ਅਖਤਰ, ਸੁਰਾਜ ਅੰਸਾਰੀ, ਰਜ਼ੀਆ ਸੁਲਤਾਨਾ, ਮੁਹੰਮਦ ਜਾਵੇਦ ਅੰਸਾਰੀ। ਇਸੇ ਤਰ੍ਹਾਂ ਪਿੰਡ ਖਾਨਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਰਾਜ। ਇਸੇ ਤਰ੍ਹਾਂ ਇੱਕ ਹੋਰ ਸਾਥੀ ਨੇ ਸਾਨੂੰ ਚਿੱਠੀ ਭੇਜੀ, ਪਰ ਉਹਨਾਂ ਨੇ ਆਪਣਾ ਐਡਰੈੱਸ ਨਹੀਂ ਦੱਸਿਆ। ਉਹਨਾਂ ਦੇ ਨਾਮ ਹਨ ਕੁਲਦੀਪ ਸਿੰਘ, ਗੁਰਵਿੰਦਰ ਅਤੇ ਯਾਦਵੀਰ ਸਿੰਘ। ਮਹਾਦੇਵ ਘਾਟ ਅਮਲੇਸ਼ਵਰ ਤੋਂ ਦੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਬਾਬੂ ਰਿਆਂਸ਼ ਠਾਕੁਰ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਜਸਮਿੰਦਰ ਨਰੂਲਾ ਯੁਗਰਾਜ ਸਿੰਘ ਅਤੇ ਸਾਥੀਆਂ ਦੀ ਆਵਾਜ਼ ਵਿੱਚ ਬੋਲੀਆਂ ਗੀਤ। ਦੋਸਤੋ ਸਾਲ 2026 ਲਈ ਡਾਕਟਰ ਦਿਵਸ ਦੀ ਮੁੱਖ ਥੀਮ ਬਿਹਾਈਂਡ ਦਾ ਮਾਸਕ ਵੂ ਹੀਲਸ ਦਾ ਹੀਲਰਸ ਭਾਵ ਇਸਦਾ ਮਤਲਬ ਇਹ ਕਿਹਾ ਜਾਂਦਾ ਹੈ ਕਿ ਮਾਸਕ ਦੇ ਪਿੱਛੇ ਇਲਾਜ ਕਰਨ ਵਾਲਿਆਂ ਦਾ ਇਲਾਜ ਕੌਣ ਕਰਦਾ ਹੈ। ਇਹ ਵਿਸ਼ਾ ਮਰੀਜ਼ਾਂ ਨੂੰ ਬਚਾਉਣ ਵਾਲੇ ਡਾਕਟਰਾਂ ਦੇ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਜ਼ੋਰ ਦਿੰਦਾ ਹੈ। ਦੋਸਤੋ ਸਾਨੂੰ ਜਿਹੜੇ ਨੇ ਮੁਸ਼ਕਲਾਂ ਨਾਲ ਡਾਕਟਰੀ ਕਿੱਤੇ ਵਿੱਚ ਆ ਕੇ ਸਾਡੀ ਸਿਹਤ ਦਾ ਧਿਆਨ ਰੱਖਦੇ ਹਨ, ਉਹਨਾਂ ਬਾਰੇ ਸਾਨੂੰ ਵੀ ਬਹੁਤ ਸੋਚਣਾ ਚਾਹੀਦਾ ਅਤੇ ਉਹਨਾਂ ਨਾਲ ਗੱਲਬਾਤ ਕਰਨ ਲੱਗੇ 100 ਤਰ੍ਹਾਂ ਦਾ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਕਿਉਂਕਿ ਕਈ ਸੁਣਨ ਦੇ ਵਿੱਚ ਆਉਂਦਾ ਹੈ ਕਿ ਡਾਕਟਰਾਂ ਨਾਲ ਕਈ ਵੇਲੇ ਤੂਤੂ ਮੈਮੇ ਵੀ ਹੋ ਜਾਂਦੀ, ਪਰ ਇਹ ਚੀਜ਼ ਚੰਗੀ ਨਹੀਂ ਹੈ। ਕਿਉਂਕਿ ਡਾਕਟਰੀ ਕਿੱਤਾ ਬੜਾ ਦੁੱਖਾਂ ਨਾਲ ਭਰਿਆ ਹੋਇਆ ਹੁੰਦਾ ਹੈ ਅਤੇ ਸਾਨੂੰ ਉਹਨਾਂ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਤਾਂ ਹੀ ਉਹ ਸਾਡੀ ਸਿਹਤ ਦਾ ਵਧੀਆ ਧਿਆਨ ਰੱਖ ਸਕਣਗੇ। ਦੋਸਤੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਿੰਘ ਸਰਪੰਚ ਕੋਠੇ ਢਾਂਬਾ ਵਾਲੇ, ਦੇਬੀ ਕੋਟਲੀ ਕਿੰਦਾ ਕੁੰਡਾ ਫਾਰਮ ਬਰਾੜ ਮੋਟਰਾਂ ਵਾਲਾ, ਨੀਲਾ ਸਿੰਘ ਪਿੰਡ ਗੰਗਾ ਕਾਲਾ ਹਲਵਾਈ ਰੂਪ ਸਿੰਘ ਸਰਵਿਸ ਸਟੇਸ਼ਨ ਰਾਣਾ ਨੰਬੜਦਾਰ ਧਰਮਾ ਕੋਟਲੀ, ਇਸੇ ਤਰ੍ਹਾਂ ਬੁਰਜਾ ਰੋਡ ਪਿੰਡ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕੁਲਵੰਤ ਸਿੰਘ ਆਟਾ ਚੱਕੀ ਵਾਲਾ ਵਜ਼ੀਰ ਸਿੰਘ, ਇਸੇ ਤਰ੍ਹਾਂ ਪਿੰਡ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ, ਗੁਰਸਾਹਿਬ ਸਿੰਘ। ਦੋਸਤੋ ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜੀ ਗਈ ਹੈ ਸਾਰੀ ਆਕਾਸ਼ਵਾਣੀ ਟੀਮ ਨੂੰ। ਸਾਡੀ ਪੂਰੀ ਟੀਮ ਵੱਲੋਂ ਵੀ ਪਿੰਡ ਰਾਜਪੁਰਾ ਦੀ ਪੰਚਾਇਤ ਅਤੇ ਹੋਰ ਸਾਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਂ ਮਹਿਰਾਜ ਜਹਾਂ, ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਵਿੱਚ।

ਦੋਸਤੋ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਤੇ RJ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਦੇ ਗੀਤ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਦੋਸਤੋ ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਭੇਜੀਆਂ ਗਈਆਂ ਪਿਆਰ ਭਰੀਆਂ ਚਿੱਠੀਆਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਕੇ ਤੁਹਾਡੇ ਵੱਲੋਂ ਕੀਤੀ ਜਾਂਦੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕਰੀਏ। ਦੋਸਤੋ ਪ੍ਰੋਗਰਾਮ ਦੀ ਅਗਲੇ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ VP ਰੰਜੂ, ਅਸ਼ੋਕਪੁਰੀ ਸੁਸ਼ੀਲ, BK ਪੁਰੀ ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼, ਰਾਕੇਸ਼, ਵਿਨੋਦ, ਪਾਲੀ, DC ਪੁਰੀ, ਅਰੁਣਪੁਰੀ, ਨੇਹਾ, ਏਕਤਾ, ਸ਼ੰਮੀ, ਬੋਧੀ, ਸੁਨੀਲ, VK ਪੁਰੀ, RS ਪੁਰੀ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ, ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਜਿੰਦਰ ਸਿੰਘ ਪਾਂਧਾ, GS ਰਾਮਗੜੀਆ ਅਤੇ ਹੋਰ ਇਹਨਾਂ ਦੇ ਸਾਥੀ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

ਬਿਲਕੁਲ ਦੋਸਤੋ, ਸਾਰਿਆਂ ਨਾਲ ਹੱਸਣਾ ਖੇਡਣਾ ਚਾਹੀਦਾ ਹੈ ਅਤੇ ਹਰ ਕਿਸੇ ਨਾਲ ਖਿੜੇ ਮੱਥੇ ਅਤੇ ਮੁਸਕਰਾਹਟ ਭਰੀ ਅੰਦਾਜ਼ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ। ਇਸ ਨਾਲ ਸਾਡਾ ਕੋਈ ਰੁਤਬਾ ਨਹੀਂ ਘਟਦਾ, ਸਗੋਂ ਸਾਡਾ ਰੁਤਬਾ ਵੱਧਦਾ ਹੀ ਹੈ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮਲੋਟ ਤੋਂ।

0: ਕਰਤਾਰ ਗਿੱਲ, ਪਰਮਵੀਰ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਖਾਨੇ ਕੀ ਢਾਬ ਤੋਂ ਸ਼ਮਸ਼ੇਰ ਕੌਲਤਰ, ਇਸੇ ਤਰ੍ਹਾਂ ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਇਸ ਨਾਲ ਹੀ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ, ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ ਅਤੇ ਸਿਮਰਨ, ਇਸ ਨਾਲ ਹੀ ਕੁਲਦੀਪ ਕੌਰ, ਏਕਮ, ਦਮਨ, ਅਭਿਜੋਤ, ਪਿੰਡ ਕੁੜਿਆਣਾ ਤੋਂ ਭੋਲਾ ਸੁਵਾਗ, ਡਾਕਟਰ ਅਮਨਜੀਤ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰਤੇਸ਼ਵਰ, ਇਸੇ ਤਰ੍ਹਾਂ ਇਹਨਾਂ ਦੇ ਦੋਸਤ ਹੈ ਜੀ ਬਲਤੇਜ ਸਿੰਘ, ਤਰਲੋਕ ਸਿੰਘ, ਨਛੱਤਰ ਸਿੰਘ ਸਿੱਧੂ। ਦੋਸਤੋ ਉਹਨੇ ਸਾਰੇ ਦੀ ਫਰਮਾਇਸ਼ ਕੀਤੀ ਹੈ ਕੇ ਦੀਪ ਅਤੇ ਜਗਮੋਹਨ ਕੌਰ ਦਾ ਕੋਈ ਗੀਤ ਸੁਣਾ ਦਿਓ ਅਤੇ ਸੁਣਦੇ ਇਹਨਾਂ ਦੀ ਫਰਮਾਇਸ਼ ਅਤੇ ਪ੍ਰੋਗਰਾਮ ਦਾ ਅਗਲਾ ਗੀਤ।
1: ਬਾਬਾ ਗੱਡੀ ਕਿਉਂ ਰੋਕੀ ਆ?
2: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਗਿਆ ਕੰਘਾ,
1: ਝੂਠਾ,
0: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: Pode ir.
1: ਦੋਸਤੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ। ਇਸੇ ਤਰ੍ਹਾਂ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਦੀਪਕ ਜੈਨ, ਗੌਤਮ, ਬਿੱਟੂ, ਮੱਟੂ, ਬਿੱਟੀ, ਰਸਗੁੰਨਾ, ਬਰਗਰ, ਸਾਰਿਕਾ ਅਤੇ ਇੰਦੂ ਜੈਨ। ਚਾਹਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ, ਰਾਜਾ, ਕੁਲਵਿੰਦਰ ਕੌਰ, ਅੰਬਾ ਚਾਹਲ। ਇਸੇ ਤਰ੍ਹਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਜੱਗੀ ਦੁਆ, ਸੁਨੀਤਾ ਸ਼ਰਮਾ, ਬਿਪਾਸ਼ਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਜਗਮੋਹਨ ਪ੍ਰਜਾਪਤੀ ਅਤੇ ਹੋਰ ਇਹਨਾਂ ਦੇ ਸਾਥੀ। ਦੋਸਤੋ ਇਹਨਾਂ

0: ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ, ਮਹਿੰਦਰ ਭੱਟੀ ਮੰਡੀ ਕਲਾਂ ਤੋਂ, ਇਸੇ ਤਰ੍ਹਾਂ ਹੀ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ, ਜਸਗੁੰਡ ਰੱਖੜਾ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਪ੍ਰਿਯੰਕਾ, ਜੈਪ੍ਰਕਾਸ਼ ਰਾਹੁਲ, ਨੂਰ, ਨਮਨ, ਸਿਮਰਤ, ਗੁਰਕੀਰਤ, ਗੁਰਸ਼ਬਦ, ਰਾਹੁਲ। ਇਸੇ ਤਰ੍ਹਾਂ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਇੰਦਰ ਸਿੰਘ ਚੇਅਰਮੈਨ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਸਮੂਹ ਬਰਾੜ ਪਰਿਵਾਰ ਅਤੇ ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ। ਇਸੇ ਤਰ੍ਹਾਂ ਪਿੰਡ ਘੁੜਿਆਣਾ ਤੋਂ ਦੀਪਾ ਸੇਠ, ਕਾਲਾ ਸੇਠ, ਆਰਵ ਸੇਠ, ਰਿਤਿਕਾ ਤਾਨੀਆ, ਰੀਆ ਧਿੰਗੜਾ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਅਤੇ ਹੋਰ ਇਹਨਾਂ ਦੇ ਸਾਥੀ। ਦੋਸਤੋ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸ਼ਰੀਮਾਨ ਦੀ ਆਵਾਜ਼ ਵਿੱਚ।
1: ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ

ਦੋਸਤੋ, ਤੁਸੀਂ ਸੁਣ ਰਹੇ ਸੀਗੇ ਰਾਣੀ ਰਣਦੀਪ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਸਾਰੀ ਰਾਤ ਨੱਚਣਾ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਨੱਤ ਰੋਡ ਤਲਵੰਡੀ ਸਾਬੋ ਗਲੀ ਨੰਬਰ 11।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਅਤੇ ਆਰ ਜੇ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਦੇ ਮੌਕੇ ਤੇ ਕਿਹਾ ਹੈ ਕਿ ਇਸ ਮੁਹਿੰਮ ਨੇ ਸੁਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਤੇ ਲਾਗੂ ਹੋਣ ਨੂੰ ਇਤਿਹਾਸਿਕ ਪ੍ਰਾਪਤੀ ਦੱਸਿਆ ਹੈ। ਭਾਜਪਾ ਨੇ ਅੱਜ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ੁਰੂਆਤ ਵਿੱਚ ਵਿਰੋਧ ਕਰਨ ਤੋਂ ਬਾਅਦ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਨੂੰ ਲਾਗੂ ਕਰ ਦਿੱਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਊਰਜਾ, ਹੁਨਰ ਤੇ ਵਚਨਬੱਧਤਾ ਇੱਕ ਸਮਾਵੇਸ਼ੀ ਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣਗੇ।

ਫੌਜ ਮੁਖੀ ਜਨਰਲ ਧੀਰਜ ਸੇਠ ਨੇ ਕਿਹਾ ਹੈ ਕਿ ਬਦਲਦੇ ਸੁਰੱਖਿਆ ਮਾਹੌਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਫੌਜ ਨੂੰ ਆਧੁਨਿਕਰਨ ਨੂੰ ਤੇਜ਼ ਕਰਨ ਲਈ ਜ਼ੋਰ ਦਿੱਤਾ ਜਾਵੇ। ਉੱਤਰਾਖੰਡ 'ਚ ਅੱਜ ਤੋਂ ਮਦਰੱਸਾ ਸਿੱਖਿਆ ਸਿਲਸਿਲੇ ਨੂੰ ਖਤਮ ਕਰ ਦਿੱਤਾ ਗਿਆ ਹੈ। ਮੁਸਲਿਮ, ਸਿੱਖ, ਜੈਨ, ਬੋਧੀ, ਈਸਾਈ ਅਤੇ ਪਾਰਸੀ ਭਾਈਚਾਰਿਆਂ ਨਾਲ ਸੰਬੰਧਿਤ ਰਾਜ ਦੇ ਸਾਰੇ ਘੱਟ ਗਿਣਤੀ ਵਿੱਦਿਅਕ ਅਦਾਰੇ ਘੱਟ ਗਿਣਤੀ ਵਿੱਦਿਅਕ ਅਥਾਰਿਟੀ ਦੇ ਅਧੀਨ ਕੰਮ ਕਰਨਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਕੱਲ੍ਹ ਜਲੰਧਰ ਵਿਖੇ EVM ਅਤੇ VVPAT ਮਸ਼ੀਨਾਂ ਦੇ ਵੇਅਰ ਹਾਊਸ ਦਾ ਤਿਮਾਹੀ ਨਿਰੀਕਸ਼ਣ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿਖੇ ਮੁੱਖ ਮੰਤਰੀ ਮਾਵਾਂ ਧੀਆਂ ਸਰਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਵਿੱਚ ਅੱਜ ਸਵੇਰੇ ਬਠਿੰਡਾ ਡੱਬ ਵਾਲੀ ਰਾਸ਼ਟਰੀ ਸ਼ਾਹਰਾਹ 'ਤੇ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 8 ਹੋਰ ਮਾਮੂਲੀ ਰੂਪ ਵਿੱਚ ਜ਼ਖਮੀ ਹੋ ਗਏ ਨੇ। ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਅਤੇ ਓਲੇ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਹ ਹੁਣ ਸੁਣਦਿਆਂ ਕੁਝ ਪੁਰਾਣੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਸਦਾ ਬਹਾਰ ਦੇ ਵਿੱਚ।

ਇਸੀ ਪ੍ਰੋਗਰਾਮ ਸਦਾਬਹਾਰ ਦੀ ਆਖਰੀ ਪੇਸ਼ਕਸ਼ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਫੁਰਮਾਨ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਪਜੀ ਸਾਹਿਬ ਵਿੱਚੋਂ ਵੀ ਇਸ ਗੱਲ ਦੀ ਸੋਝੀ ਮਿਲਦੀ ਹੈ ਕਿ ਹਰ ਪਾਸੇ ਨਾਮ ਦਾ ਹੀ ਰਾਜ ਹੈ, ਉਸ ਦੀ ਹੀ ਜੈ ਜੈਕਾਰ ਹੈ, ਉਸੇ ਦਾ ਹੀ ਬੋਲਬਾਲਾ ਹੈ, ਉਸ ਤੋਂ ਬਾਹਰ ਕੁਝ ਵੀ ਨਹੀਂ ਅਤੇ ਉਸ ਤੋਂ ਖਾਲੀ ਕੋਈ ਥਾਂ ਨਹੀਂ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾ ਹੀ ਕੋ ਥਾਉ। ਨਾਮ ਦੀ ਸ਼ਕਤੀ ਅਪਰਮ ਅਪਾਰ ਹੈ ਅਤੇ ਇਸ ਦਾ ਸਵਰੂਪ ਸੰਖੇਪ ਰੂਪ ਵਿੱਚ ਮੂਲ ਮੰਤਰ ਵਿੱਚ ਵੀ ਅੰਕਿਤ ਹੈ। ਇਸ ਰੂਪ ਨਾਲ ਇੱਕਮਿਕ ਹੋਣਾ ਹੀ ਮਨੁੱਖੀ ਜਨਮ ਦਾ ਟੀਚਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੇ ਰਚਨਹਾਰਿਆਂ ਨੇ ਇਸ ਨਾਮ ਦੀ ਸੋਭਾ ਕਰਕੇ ਮਨੁੱਖ ਮਾਤਰ ਨੂੰ ਸਮਝਾਇਆ ਹੈ। ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਨਾਮ ਸਿਮਰਨ ਬਾਰੇ ਲਿਖਦੇ ਹਨ, ਸਿਮਰਨ ਦਾ ਅਰਥ ਹੈ ਯਾਦ ਕਰਨਾ, ਯਾਦ ਰੱਖਣਾ। ਉਸ ਸਰਬ ਵਿਆਪਕ ਜੋਤ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ਤੂੰ ਹੈ ਤੂੰ ਆਖਦੇ ਰਹਿਣਾ ਉਸਦਾ ਸਿਮਰਨ ਹੈ। ਪਰਮਾਤਮਾ ਦੇ ਗੁਣ ਗਾਉਣੇ ਉਸਦੀ ਖੁਸ਼ਾਮਦ ਨਹੀਂ ਹੈ। ਜੀਵ ਨੇ ਪਰਮਾਤਮਾ ਦੇ ਗੁਣ ਸਿਰਫ ਇਸ ਵਾਸਤੇ ਗਾਉਣੇ ਹਨ ਕਿ ਗੁਣ ਗਾਉਂਦਿਆਂ ਇਹ ਗੁਣਾਂ ਦੇ ਮਾਲਕ ਵਿੱਚ ਲੀਨ ਹੋ ਜਾਏ। ਭਗਤ ਕਬੀਰ ਜੀ ਰਾਗ ਕੇਦਾਰਾ ਵਿੱਚ ਸੋਝੀ ਦਿੰਦੇ ਹਨ ਕਿ ਕਈ ਲੋਕ ਕਾਂਸੀ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ। ਪ੍ਰਭੂ ਦੇ ਸੰਤਾਂ ਭਗਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ ਅਤੇ ਮੈਂ ਵੀ ਇਹੀ ਸੌਦਾ ਲੱਦਿਆ ਹੈ, ਇਹੀ ਅਸਲ ਖਜ਼ਾਨਾ ਹੈ, ਭਗਤਾਂ ਦੀ ਰਾਸ ਹੈ। ਫੁਰਮਾਨ ਹੈ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਗੁਰੂ ਅਰਜਨ ਦੇਵ ਜੀ ਨੇ ਸੂਹੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜਿਸ ਮਨੁੱਖ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖਜ਼ਾਨਾ ਦਿੱਤਾ ਹੈ। ਫੁਰਮਾਨ ਹੈ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਉ ਜੀਓ। ਗੁਰਬਾਣੀ ਦੀ ਵਿਚਾਰ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਸਰੂਪ ਇੱਕ ਅਜਿਹੇ ਰਖਵਾਲੇ ਵਜੋਂ ਉੱਭਰਦਾ ਹੈ ਜੋ ਆਪਣੇ ਭਗਤਾਂ ਦੀ ਇੱਜ਼ਤ ਹਰੇਕ ਯੁੱਗ ਵਿੱਚ ਕਰਦਾ ਆਇਆ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ, ਭਗਤ ਜਨਾ ਕੀ ਹਰ ਜੀਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੈ, ਹੋਮੈ ਸ਼ਬਦ ਜਲਾਇਆ ਰਾਮ। ਡਾਕਟਰ ਜਸਵੰਤ ਸਿੰਘ ਜੀ ਨੇਕੀ ਦੇ ਸ਼ਬਦਾਂ ਵਿੱਚ, ਗੁਰੂ ਦੇ ਪ੍ਰੇਰੇ ਹੋਏ ਜਿਹੜੇ ਜੀਉੜੇ ਜੁੜ ਜਾਂਦੇ ਹਨ ਉਹ ਭਗਤ ਕਹਾਉਂਦੇ ਹਨ, ਉਹੀ ਸਦਾ ਵਿਗਾਸ ਖੇੜੇ ਵਿੱਚ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਜਦ ਗੁਰਾਂ ਦੇ ਸ਼ਬਦ ਵਿੱਚ ਲਿਵ ਲੱਗਦੀ ਤਦ ਆਤਮਾ ਸਦਾ ਵਿਗਾਸ ਦੇ ਮੰਡਲ ਵਿੱਚ ਵਿਚਰਦੀ ਹੈ। ਪਿਆਰੇ ਬਚਨ ਹਨ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਤਦੇ ਤਾਂ ਭਗਤ ਲੋਕਾਂ ਦਾ ਸਭ ਤਨ ਮਨ ਹਿਰਦਾ ਲਿਵ ਆਤਮਾ ਇੱਕ ਸਦੀਵੀ ਖੇੜੇ ਵਿੱਚ ਭਿੰਨਾ ਰਹਿੰਦਾ ਹੈ। ਇਹੀ ਭਗਤਨ ਕੀ ਰਾਸ ਹੈ। ਇਸ ਆਤਮਿਕ ਅਵਸਥਾ ਨੂੰ ਅਵਿਰਲ ਅਤੇ ਅਮੁੱਕ ਰੱਖਣ ਵਾਸਤੇ ਭਗਤ ਜਨ ਹਮੇਸ਼ਾ ਉਸਦੇ ਹੁਕਮ ਵਿੱਚ ਰਹਿੰਦੇ ਹਨ ਅਤੇ ਸਦੈਵ ਅਰਦਾਸ ਕਰਦੇ ਹਨ, ਮਨ ਤਨ ਆਗੈ ਜੀਅੜਾ ਤੁਝ ਪਾਸ, ਜਿਉਂ ਭਾਵੈ ਤਿਉਂ ਰੱਖੋ ਅਰਦਾਸ।
1: ਰਖਵਾਲਾ ਗੋਬਿੰਦ ਰਾਏ, ਭਗਤਨ ਕੀ ਰਾਸ। ਇਹ ਵਾਰਤਾ ਸੁਣਾ ਰਹੇ ਸਨ ਨਵਪ੍ਰੀਤ ਸਿੰਘ। ਡੰਡਾਉਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪੰਚਮ ਪਾਤਸ਼ਾਹ ਦਾ ਉਚਾਰਿਆ ਇਹ ਸਲੋਕ ਭਵਸਾਗਰ ਵਿੱਚ ਡੋਲੇ ਹੋਏ ਜੀਵਾਂ ਨੂੰ ਇਹ ਵਿਸ਼ਵਾਸ ਦ੍ਰਿੜ ਕਰਵਾਉਂਦਾ ਹੈ ਕਿ ਐਸੀ ਅਵਸਥਾ ਵਾਲੇ ਜੀਵ ਅਕਾਲ ਪੁਰਖ ਦੇ ਸਨਮੁੱਖ ਇੱਕ ਨਹੀਂ ਬਲਕਿ ਅਨੇਕਾਂ ਵਾਰ ਆਪਣੇ ਇੰਦਰੀਆਂ ਨੂੰ ਸਿੱਧਾ ਕਰਕੇ ਬੰਦਨਾ ਕਰਨ ਤਾਂ ਪ੍ਰਭੂ ਆਪਣਾ ਹੱਥ ਦੇ ਕੇ ਜੀਵਾਂ ਨੂੰ ਬਲ ਬਖਸ਼ਦਾ ਹੈ। ਰਾਮਕਲੀ ਕੀ ਵਾਰ ਮਹਿਲਾ ਪੰਜਵਾਂ ਦੇ ਇੱਕ ਸਲੋਕ ਵਿੱਚ ਪੰਚਮ ਗੁਰਦੇਵ ਜੀਵ ਨੂੰ

ਪੂਰਨ ਭਰੋਸਾ ਦਿਵਾਉਂਦੇ ਹਨ ਤੇ ਜਿਗਿਆਸੂ ਮਨ ਨੂੰ ਸੰਬੋਧਿਤ ਹੁੰਦੇ ਨੇ ਕਿ ਇਹ ਮਨ ਤੂੰ ਕਿਉਂ ਡੋਲਦਾ ਹੈ। ਪ੍ਰਭੂ ਸਾਰੀਆਂ ਮਨ ਦੀਆਂ ਆਸਾਂ ਪੂਰਨ ਕਰਨ ਵਾਲਾ ਹੈ। ਉਹ ਸੱਚੇ ਗੁਰੂ ਨੂੰ ਧਿਆਉਣਾ ਕਰ ਜੋ ਕਦੇ ਵੀ ਦੁੱਖਾਂ ਦਾ ਚੇਤਾ ਹੀ ਨਹੀਂ ਆਉਣ ਦਿੰਦਾ। ਉਸ ਹਰੀ ਦੇ ਨਾਮ ਦੀ ਆਰਾਧਨਾ ਕਰ ਜੋ ਵਿਕਾਰਾਂ ਤੋਂ ਨਿਜਾਤ ਦਿਵਾਉਂਦਾ ਹੈ। ਪਰ ਇਹ ਪ੍ਰਭੂ ਦਾ ਨਾਮ ਰੰਗ ਉਹਨਾਂ ਨੂੰ ਹੀ ਲੱਗਦਾ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਹੋਣ। ਉਹ ਮਾਇਆ ਦਾ ਚਸਕਾ ਛੱਡ ਕੇ ਨਾਮ ਧਨ ਹੀ ਸੰਚਿਤ ਕਰਦੇ ਹਨ। ਉਹ ਅੱਠੇ ਪੈਰ ਇੱਕ ਪ੍ਰਭੂ ਨਾਲ ਲਿਵਲੀਨ ਰਹਿੰਦੇ ਹੋਏ ਉਸੇ ਦਾ ਹੀ ਹੁਕਮ ਮੰਨਦੇ ਹਨ। ਹੇ ਪ੍ਰਭੂ, ਦਾਸ ਵੀ ਤੇਰੇ ਪਾਸੋਂ ਤੇਰੇ ਦਰਸ਼ਨਾਂ ਦੀ ਖੈਰ ਮੰਗਦਾ ਹੈ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਧਿਆਏ ਤੂੰ, ਸਭ ਦੁੱਖ ਵਿਸਾਰਨ ਹਾਰ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ 'ਚ ਯਾਨੀ 6 ਵਜੇ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਰਾਹੀਂ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: नमस्कार, यह भारत के दूर संचार नियामक की अधिसूचना है। आपके फोन नंबर के असामान्य उपयोग के कारण आपकी सेवा 2 घंटे के बाद निलंबित कर दी जाएगी। अधिक जानकारी के लिए कृपया 1 दबाएं। ग्राहक सेवा के लिए कृपया 0 दबाएं।
2: नाना, कोई नंबर प्रेस ना करियो, ये ऑनलाइन ठगी का एक नवा तरीका है। ज्यों ही कोई नंबर प्रेस करोगे तो आपकी निजी जानकारी समेत अकाउंट डिटेल चोरी हो जाएगी। सावधान रहो, जागरूक बनो। ਵਧੇਰੇ ਜਾਣਕਾਰੀ ਲਈ 1930 ਨੰਬਰ ਡਾਇਲ ਕਰੋ।
3: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: हेलो,
5: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
6: अजिही कोई भी फोन कॉल फ्रॉड हो सकती है। कोई भी बटन दबण तो पहला 1 मिनट लिए रुको ते सोचो ते पुष्टि जरूर कर लो। सावधान रहो, सुरक्षित रहो।
7: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਦੇਸ਼ ਗਾਨ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ ਬਸ ਕੁਝ ਹੀ ਪਲਾਂ 'ਚ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਇਸ ਮੁਹਿੰਮ ਨੇ ਦੇਸ਼ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕੀਤਾ। ਪੰਜਾਬ ਸਮੇਤ ਦੇਸ਼ ਭਰ ਵਿਚ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਾਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਐ। ਪੰਜਾਬ ਸਰਕਾਰ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਅੱਜ ਤੋਂ ਲਾਗੂ ਹੋਇਆ। ਬਠਿੰਡਾ ਡੱਬ ਵਾਲੀ ਕੌਮੀ ਸ਼ਾਹਰਾਹ ਤੇ ਅੱਜ ਸਵੇਰੇ ਇਕ ਸੜਕ ਹਾਦਸੇ ਵਿਚ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਤ, 8 ਜ਼ਖਮੀ ਅਤੇ ਮੌਸਮ ਵਿਭਾਗ ਨੇ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ, ਦੇਸ਼ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕੀਤਾ ਤੇ ਨਾਗਰਿਕਾਂ ਨੂੰ ਵੀ ਮਜ਼ਬੂਤ ਬਣਾਇਆ ਏ। ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਪ੍ਰਭਾਵ ਲੋਕਾਂ ਦੇ ਜੀਵਨ ਦੇ ਹਰ ਪਹਿਲੂ ਤੇ ਦਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਡਿਜੀਟਲ ਅਦਾਇਗੀਆਂ ਅਤੇ ਸਿੱਧੇ ਲਾਭ ਤਬਾਦਲੇ ਰਾਹੀਂ ਸਰਕਾਰੀ ਸਹਾਇਤਾ ਪਾਰਦਰਸ਼ਤਾ ਨਾਲ ਸਿੱਧੇ ਲਾਭਪਾਤਰੀਆਂ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਦੇਸ਼ ਦੇ ਹਰ ਕੋਨੇ ਵਿਚ ਨਵੀਨਤਾ ਲਿਆਂਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਸਿੱਖਿਆ, ਸਿਹਤ, ਖੇਤੀਬਾੜੀ, ਵਪਾਰ ਤੇ ਸਰਕਾਰੀ ਸੇਵਾਵਾਂ 'ਚ ਵੀ ਸੁਧਾਰ ਕੀਤਾ। ਇਸੇ ਤਹਿਤ ਮੋਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਲਲਿਤ ਕੁਮਾਰ ਨੇ ਡਿਜੀਟਲ ਇੰਡੀਆ ਮੁਹਿੰਮ ਲਈ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ।
1: ਸਾਡੀ ਜ਼ਿੰਦਗੀ ਵਿੱਚ ਇੱਕ ਅਲੱਗ ਹੀ ਲਾਈਫ ਲਾਈਨ ਜੁੜ ਗਈ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾਈਏ, ਸਾਡੀ ਬਸ ਜੇਬ ਵਿੱਚ ਮੋਬਾਈਲ ਤੇ ਨੈੱਟ ਕਨੈਕਸ਼ਨ ਹੋਣਾ ਚਾਹੀਦਾ ਹੈ। ਸਾਨੂੰ ਪੈਸਾ ਚੱਕਣ ਦੀ ਲੋੜ ਨਹੀਂ, ਕੋਈ ਬੈਂਕ ਜਾਣ ਦੀ ਲੋੜ ਨਹੀਂ। ਮੈਂ 11 ਸਾਲ ਹੋ ਗਏ ਬੈਂਕ, ਸਿਰਫ ਜਦ ਕੋਈ ਜ਼ਰੂਰੀ ਡਾਕੂਮੈਂਟ ਦੇਣਾ ਹੁੰਦਾ ਤਦ ਜਾਂਦਾ। ਫਿਰ ਮੇਰੇ ਬੱਚੇ ਜੀ ਦੋ ਪੜ੍ਹਦੇ ਆ, ਕੋਰੋਨਾ ਕਾਲ ਵਿੱਚ ਉਹਨਾਂ ਨੇ ਲੈਪਟਾਪ ਤੇ ਮੋਬਾਈਲ ਤੇ ਹੀ ਪੜ੍ਹਾਈ ਕੀਤੀ ਹੈ। ਹੁਣ ਅੱਜ ਇੰਨੀ ਜ਼ਿਆਦਾ ਡਿਜੀਟਲ ਕ੍ਰਾਂਤੀ ਆ ਗਈ, ਤੁਸੀਂ ਮੋਬਾਈਲ ਚੱਕੋ, ਤੁਹਾਡੇ ਮਨ ਵਿੱਚ ਕੋਈ ਵੀ ਪ੍ਰਸ਼ਨ ਉੱਠ ਰਿਹਾ ਤੁਸੀਂ ਪੁੱਛੋ, ਫੱਟ ਜਵਾਬ ਮਿਲਦਾ।
0: ਪੰਜਾਬ ਸਮੇਤ ਦੇਸ਼ ਭਰ ਵਿਚ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਾਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਦਿਹਾਤੀ ਵਿਕਾਸ ਮੰਤਰਾਲੇ ਨੇ ਕਿਹੈ ਕਿ ਇਸ ਕਾਨੂੰਨ ਤਹਿਤ ਹਰੇਕ ਮਾਲੀ ਸਾਲ ਵਿਚ 125 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਏਗੀ। ਇਹ ਦਿਹਾਤੀ ਭਾਰਤ ਨੂੰ ਮਜ਼ਬੂਤ ਬਣਾਏਗਾ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਦੇ ਲਾਗੂ ਹੋਣ ਨੂੰ ਇਕ ਇਤਿਹਾਸਕ ਪ੍ਰਾਪਤੀ ਦਸਿਆ। ਪੰਜਾਬ ਸਰਕਾਰ ਨੇ ਅੱਜ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰ ਦਿੱਤੀ ਹੈ। ਸੰਗਰੂਰ ਦੇ ਧੂਰੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਵੈਬ ਪੋਰਟਲ ਰਾਹੀਂ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਜੁਲਾਈ, ਅਗਸਤ ਤੇ ਸਤੰਬਰ 3 ਮਹੀਨਿਆਂ ਦੀ ਇਕੱਠੀ ਸਤਿਕਾਰ ਰਾਸ਼ੀ ਸਿੱਧੀ ਟ੍ਰਾਂਸਫਰ ਕਰਨ ਦਾ ਐਲਾਨ ਕੀਤਾ, ਜਿਸ ਤਹਿਤ ਹਰੇਕ ਔਰਤ ਨੂੰ 3,000 ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 4,500 ਰੁਪਏ ਮਿਲੇ ਨੇ। ਸਮਾਗਮ ਦੌਰਾਨ ਹੀ ਲਾਭਪਾਤਰੀਆਂ ਨੂੰ ਅਦਾਇਗੀ ਸ਼ੁਰੂ ਹੋ ਗਈ ਤੇ ਔਰਤਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਤੇ SMS ਰਾਹੀਂ ਪੈਸੇ ਖਾਤੇ ਵਿਚ ਆਉਣ ਦਾ ਸੁਨੇਹਾ ਮਿਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
2: 40 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਕੱਲ ਤੱਕ ਹੋ ਗਈ ਸੀ। ਕਿਸੇ ਨੇ ਫੀਸ ਭਰਨੀ ਹੈ, ਕਿਸੇ ਨੇ ਕੋਈ ਪੜ੍ਹਾਈ ਦੇ ਕੰਮ ਤੇ ਖਰਚਣਾ, ਕਿਸੇ ਨੇ ਕਬੀਲਦਾਰੀ ਦੇ ਕੰਮਾਂ ਦਾ, ਕੋਈ ਉਧਾਰ ਲਾਉਣਾ ਕਿਸੇ ਦਾ। ਅੱਜ ਤੋਂ ਤੁਹਾਡਾ ਸਨਮਾਨ ਰਾਸ਼ੀ ਆਉਣੀ ਸ਼ੁਰੂ ਹੋ ਜਾਊਗੀ, ਤੁਹਾਡੇ ਆਪਣੇ ਪੈਸੇ ਹੋਣਗੇ, ਆਪਣਾ ਸਨਮਾਨ ਰਾਸ਼ੀ। ਇਸੇ ਕਰਕੇ ਅਸੀਂ ਤਾਂ ਨਾ ਮਾਵਾਂ ਧੀਆਂ ਸਤਿਕਾਰ ਯੋਜਨਾ ਰੱਖਿਆ ਕਿ ਤੁਹਾਡਾ ਮਾਣ ਸਤਿਕਾਰ ਹੈ ਇਹ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਆਪਣੀ ਵੋਟ ਦੀ ਤਸਦੀਕ ਲਈ ਗਣਨਾ ਫਾਰਮ ਭਰਨ ਦਾ ਸੱਦਾ ਦਿੱਤਾ। ਅੱਜ ਸੰਗਰੂਰ ਵਿਖੇ ਖੁਦ ਦਾ ਗਣਨਾ ਫਾਰਮ ਭਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਲਗਭਗ 90% ਵੋਟਰ ਸੂਚੀ ਦੀ ਮੈਪਿੰਗ ਦਾ ਅੰਕੜਾ ਪਹਿਲਾਂ ਹੀ ਹਾਸਲ ਕਰ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ SIR 2026 ਤਹਿਤ ਬੂਥ ਲੈਵਲ ਅਫਸਰ 24 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਸੂਚੀਆਂ ਦੀ ਤਸਦੀਕ ਤੇ ਸੁਧਾਈ ਕਰ ਰਹੇ ਨੇ। ਮੁੱਖ ਮੰਤਰੀ ਨੇ BLOs ਤੇ ਚੋਣ ਕਮਿਸ਼ਨ ਦੇ ਸਟਾਫ ਨੂੰ ਵੀ ਵਧਾਈ ਦਿੱਤੀ। ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਅੱਜ ਤੋਂ ਲਾਗੂ ਹੋ ਗਿਆ। ਇਹ ਵਾਧਾ ਨਵੇਂ ਪਾਸਪੋਰਟ ਸੋਧ ਨਿਯਮਾਂ 2026 ਮੁਤਾਬਕ ਹੈ, ਜਿਨ੍ਹਾਂ ਨਵੀਆਂ ਤਬਦੀਲੀਆਂ ਤਹਿਤ ਨਵੇਂ 36 ਪੰਨਿਆਂ ਦੇ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਲਾਗਤ ਹੁਣ 2500 ਰੁਪਏ ਹੋਵੇਗੀ। 60 ਪੰਨਿਆਂ ਦੇ ਆਮ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਗਏ ਪਾਸਪੋਰਟ ਦੀ ਕੀਮਤ ਹੁਣ 3500 ਰੁਪਏ ਹੋਏਗੀ, ਜਦਕਿ ਤਤਕਾਲ ਸਕੀਮ ਤਹਿਤ ਇਹ ਫੀਸ 6000 ਰੁਪਏ ਹੋਏਗੀ। 36 ਪੰਨਿਆਂ ਦੇ ਪਾਸਪੋਰਟ ਦੇ ਗੁੰਮ ਹੋਣ ਜਾਂ ਫਿਰ ਖਰਾਬ ਹੋਣ ਦੀ ਸਥਿਤੀ 'ਚ ਇੱਕ ਬਦਲਵੇਂ ਆਮ ਪਾਸਪੋਰਟ ਨੂੰ ਜਾਰੀ ਕਰਨ ਦੀ ਲਾਗਤ 5000 ਰੁਪਏ, 60 ਪੰਨਿਆਂ ਦੇ ਪਾਸਪੋਰਟ ਦੇ ਗੁੰਮ ਹੋਣ ਜਾਂ ਖਰਾਬ ਹੋਣ ਦੀ ਸਥਿਤੀ 'ਚ ਇੱਕ ਬਦਲਵੇਂ ਆਮ ਪਾਸਪੋਰਟ ਨੂੰ ਜਾਰੀ ਕਰਨ ਦੀ ਲਾਗਤ 6000 ਰੁਪਏ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ।

0: ਅੱਜ ਦੇਸ਼ ਭਰ ਵਿੱਚ ਡਾਕਟਰੀ ਦਿਵਸ ਮਨਾਇਆ ਜਾ ਰਿਹਾ। ਇਹ ਦਿਨ ਡਾਕਟਰਾਂ ਵੱਲੋਂ ਉਹਨਾਂ ਦੇ ਸਮਰਪਣ, ਹਮਦਰਦੀ ਅਤੇ ਜਨਤਕ ਸਿਹਤ ਦੀ ਰੱਖਿਆ ਅਤੇ ਸੁਧਾਰ ਲਈ ਉਹਨਾਂ ਦੇ ਅਨਮੋਲ ਯੋਗਦਾਨ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ 'ਤੇ ਦੇਸ਼ ਦੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਅੱਜ ਦੇਸ਼ ਭਰ ਵਿੱਚ 78ਵਾਂ ਰਾਸ਼ਟਰੀ ਚਾਰਟਰਡ ਅਕਾਊਂਟੈਂਟ CA ਦਿਵਸ ਮਨਾਇਆ ਜਾ ਰਿਹਾ। 1949 ਵਿੱਚ ਅੱਜ ਦੇ ਦਿਨ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ICAI ਦੀ ਸਥਾਪਨਾ ਹੋਈ ਸੀ। ਇਹ ਦਿਨ ਮਾਲੀ ਪਾਰਦਰਸ਼ਤਾ ਅਤੇ ਆਰਥਿਕ ਵਿਕਾਸ 'ਚ ਚਾਰਟਰਡ ਅਕਾਊਂਟੈਂਟਸ ਦੀ ਅਹਿਮ ਭੂਮਿਕਾ 'ਤੇ ਚਾਨਣਾ ਪਾਉਂਦਾ ਹੈ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਚਾਰਟਰਡ ਅਕਾਊਂਟੈਂਟਸ ਨੂੰ ਵਧਾਈ ਦਿੱਤੀ ਹੈ। ਰੋਪੜ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਾਵਰ ਪਲਾਂਟਾਂ ਦੀਆਂ ਠੇਕਾ ਅਤੇ ਆਊਟਸੋਰਸਿਸ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਹੱਲ ਕੀਤੇ ਜਾਣ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਹੈ। ਹਾਲਾਂਕਿ ਇਸ ਅੰਦੋਲਨ ਦੌਰਾਨ ਸੂਬੇ ਦੇ ਥਰਮਲ ਪਾਵਰ ਪਲਾਂਟ ਚਾਲੂ ਰਹੇ, ਪਰ ਹੜਤਾਲ ਖਤਮ ਹੋਣ ਨਾਲ ਪਲਾਂਟਾਂ ਦਾ ਕੰਮਕਾਜ ਵਧੇਰੇ ਸੁਚਾਰੂ, ਕੁਸ਼ਲ ਅਤੇ ਨਿਰਵਿਘਨ ਹੋਣ ਦੀ ਉਮੀਦ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਦੇ ਅਧਿਕਾਰਤ ਸੂਤਰਾਂ ਮੁਤਾਬਕ ਜਥੇਬੰਦੀ ਦੇ ਬਿਆਨ ਦਿੱਤਾ ਹੈ ਕਿ ਸਾਰੇ ਮੁਲਾਜ਼ਮ ਤੁਰੰਤ ਆਪਣੀ ਡਿਊਟੀ 'ਤੇ ਪਰਤਣਗੇ, ਜਿਸ ਨਾਲ ਥਰਮਲ ਪਾਵਰ ਪਲਾਂਟਾਂ ਦਾ ਕੰਮਕਾਜ ਪੂਰੀ ਤਰ੍ਹਾਂ ਆਮ ਵਾਂਗ ਬਹਾਲ ਹੋ ਜਾਏਗਾ। ਬਠਿੰਡਾ ਡੱਬ ਵਾਲੀ ਕੌਮੀ ਸ਼ਾਹਰਾਹ ਅਤੇ ਪਿੰਡ ਗੁਰੂਸਰ ਸੈਣੇਵਾਲਾ ਨੇੜੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ 'ਚ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋਏ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਸ਼ਰਧਾਲੂਆਂ ਨੂੰ ਲੈ ਕੇ ਆ ਰਿਹਾ ਇੱਕ ਵਾਹਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਇਹ ਤੀਰਥ ਯਾਤਰੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਅਤੇ ਉਸ ਤੋਂ ਬਾਅਦ ਅਮਰਨਾਥ ਯਾਤਰਾ ਲਈ ਜਾ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਏਮਜ਼ ਬਠਿੰਡਾ 'ਚ ਦਾਖਲ ਕਰਵਾਇਆ ਗਿਆ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੌਜੂਲ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ 7 ਆਧੁਨਿਕ ਪਿਸਤੌਲਾਂ ਅਤੇ 40 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ
1: ਸਾਰੇ ਕ੍ਰੋਸ ਬਾਰਡਰ ਸਮਗਲਿੰਗ ਨੈਟਵਰਕ ਦੇ ਵਿੱਚ ਹੀ ਆਏ ਆ ਵਾਇਆ ਡਰੋਨ ਪ੍ਰੀਡੈਸਟਿਨਡ ਲੋਕੇਸ਼ਨ ਦੇ ਉੱਤੇ ਡ੍ਰੌਪਿੰਗ ਹੋਈਆਂ। ਤਰਨ ਤਾਰਨ ਦੇ ਬੈਕਗ੍ਰਾਉਂਡ ਵਾਲੇ ਦੋਨੋਂ ਦੋਸ਼ੀ ਨੇ ਉਹ ਇਸ ਮੇਨ ਮੋਡਿਊਲ ਨੂੰ ਚਲਾ ਰਹੇ ਸੀਗੇ। ਇੱਕ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਗੁਲਬਾਗ ਸਿੰਘ ਹੈਗਾ 12ਵੀਂ ਪਾਸ ਆ, 26 ਸਾਲ ਦਾ ਹੈਗਾ, ਡੀ ਐਡਿਕਸ਼ਨ ਸੈਂਟਰ ਚਲਾ ਰਿਹਾ ਭਾਈ ਮਨ ਸਿੰਘ ਰੋਡ ਤੇ ਸੁਲਤਾਨਵਿੰਡ, ਸਾਡੀ ਇਨਵੈਸਟੀਗੇਸ਼ਨ ਟੀਮ ਕਰ ਰਹੀ ਹੈ।
0: ਉੱਤਰਾਖੰਡ ਦੇ ਮਦਰੱਸਾ ਸਿੱਖਿਆ ਸਿਲਸਿਲੇ ਵਿੱਚ ਅੱਜ ਤੋਂ ਇੱਕ ਵੱਡਾ ਬਦਲਾਅ ਲਾਗੂ ਹੋਏਗਾ। ਨਵੇਂ ਸਿਲਸਿਲੇ ਤਹਿਤ ਉੱਤਰਾਖੰਡ ਮਦਰੱਸਾ ਸਿੱਖਿਆ ਬੋਰਡ ਨੂੰ ਖਤਮ ਕਰ ਦਿੱਤਾ ਜਾਵੇਗਾ। ਸੂਬੇ ਦੇ ਸਾਰੇ ਘੱਟ ਗਿਣਤੀ ਵਿਦਿਅਕ ਅਦਾਰੇ ਨਵੇਂ ਢਾਂਚੇ ਅਧੀਨ ਕੰਮ ਕਰਨਗੇ। ਉੱਤਰਾਖੰਡ ਸਰਕਾਰ ਨੇ ਸਿੱਖਿਆ ਸਿਲਸਿਲੇ ਨੂੰ ਹੋਰ ਆਧੁਨਿਕ, ਪਾਰਦਰਸ਼ੀ ਅਤੇ ਬਰਾਬਰ ਬਣਾਉਣ ਵਾਲਾ ਇੱਕ ਅਹਿਮ ਕਦਮ ਚੁੱਕਿਆ ਏ। ਸਮਾਜਿਕ ਭਲਾਈ ਘੱਟ ਗਿਣਤੀ ਬਾਰੇ ਮੰਤਰੀ ਖਜ਼ਾਨ ਦਾਸ ਨੇ ਦੱਸਿਆ ਕਿ ਸਾਰੇ ਮੌਜੂਦਾ ਮਾਨਤਾ ਪ੍ਰਾਪਤ ਮਦਰੱਸਿਆਂ ਨੂੰ ਉੱਤਰਾਖੰਡ ਘੱਟ ਗਿਣਤੀਆਂ ਬਾਰੇ ਸਿੱਖਿਆ ਅਥਾਰਟੀ ਅਧੀਨ ਲਿਆਂਦਾ ਜਾਏਗਾ। ਉਹਨਾਂ ਇਹ ਵੀ ਕਿਹਾ ਕਿ ਇਹ ਪ੍ਰਬੰਧ ਸਿਰਫ ਮੁਸਲਿਮ ਭਾਈਚਾਰੇ ਤੱਕ ਸੀਮਿਤ ਨਹੀਂ ਹੋਏਗਾ, ਸਗੋਂ ਸਿੱਖ, ਜੈਨ, ਬੋਧੀ, ਈਸਾਈ ਅਤੇ ਪਾਰਸੀ ਭਾਈਚਾਰਿਆਂ ਨਾਲ ਸੰਬੰਧਿਤ ਘੱਟ ਗਿਣਤੀ ਵਿਦਿਅਕ ਸੰਸਥਾਵਾਂ 'ਤੇ ਵੀ ਬਰਾਬਰ ਲਾਗੂ ਹੋਵੇਗਾ। ਜੰਮੂ ਕਸ਼ਮੀਰ ਟ੍ਰੈਫਿਕ ਪੁਲਿਸ ਨੇ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਤੋਂ ਪਹਿਲਾਂ ਜੰਮੂ ਕਸ਼ਮੀਰ ਰਾਸ਼ਟਰੀ ਸ਼ਾਹਰਾਹ ਨੰਬਰ 44 'ਤੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ ਕੱਲ੍ਹ ਜੰਮੂ ਤੋਂ ਰਵਾਨਾ ਹੋਏਗਾ। ਇੱਧਰ ਪਠਾਨਕੋਟ ਪੁਲਿਸ ਨੇ ਵੀ ਸ਼੍ਰੀ ਅਮਰਨਾਥ ਜੀ ਯਾਤਰਾ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਪ੍ਰਜੀਤ ਵਾਲੀਆ ਨੇ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੇ ਹਲਕੇ 'ਚ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਥਾਵਾਂ 'ਤੇ ਨਾ ਛੱਡਣ ਬਾਰੇ ਹੁਕਮ ਜਾਰੀ ਕੀਤੇ ਨੇ। ਹੁਕਮਾਂ 'ਚ ਕਿਹਾ ਗਿਆ ਕਿ ਜੇਕਰ ਕਿਸੇ ਵਿਅਕਤੀ ਨੇ ਇਸ ਬਾਰੇ ਸੂਚਨਾ ਸਾਂਝੀ ਕਰਨੀ ਹੈ ਤਾਂ ਵਟਸਐਪ ਨੰਬਰ 9642652555 'ਤੇ ਲੋਕੇਸ਼ਨ ਅਤੇ ਫੋਟੋ ਭੇਜ ਸਕਦੇ ਨੇ। ਇਹ ਹੁਕਮ ਜਾਰੀ ਹੋਣ ਤੋਂ ਅੱਜ ਤੋਂ ਲੈ ਕੇ ਅਗਲੇ ਮਹੀਨੇ ਤੱਕ ਜਾਰੀ ਰਹਿਣਗੇ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅੱਜ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਇਸ ਮੁਹਿੰਮ ਨੇ ਦੇਸ਼ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕੀਤਾ। ਪੰਜਾਬ ਸਮੇਤ ਦੇਸ਼ ਭਰ ਵਿੱਚ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋਇਆ। ਪੰਜਾਬ ਸਰਕਾਰ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਅੱਜ ਤੋਂ ਲਾਗੂ ਹੋਇਆ। ਅਤੇ ਮੌਸਮ ਵਿਭਾਗ ਨੇ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਲਾਂਗਾਈਏ
1: ਆ ਜਾਓ ਆ ਜਾਓ ਆ ਜਾਓ ਸ਼ਿੰਗਾਰਾ ਸਿੰਘ ਜੀ ਆ ਜਾਓ ਬੱਚਿਆਂ ਵਾਲਿਓ ਆ ਜਾਓ
0: ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
0: ਹਾਲ ਚਾਲ ਤਕੜੇ ਨੇ ਜੀ ਵੱਲ ਨੇ ਤੁਸੀਂ ਸੁਣਾਓ ਠੀਕ ਠਾਕ ਹੋ
1: ਹਾਲ ਚਾਲ ਤਕੜਾ ਦੇਖੋ ਜ਼ਿਆਦਾਤਰ ਜਦੋਂ ਤੁਸੀਂ ਆਪਾਂ ਬੰਦਿਆਂ ਦੀ ਗੱਲ ਕਰਦੇ ਹਾਂ ਜ਼ਿਕਰ ਕਰਦੇ ਹਾਂ
0: ਜੀ
1: ਅਲੱਗ ਅਲੱਗ ਸੁਭਾਅ ਅਲੱਗ ਅਲੱਗ ਵਤੀਰੇ
0: ਜੀ
1: ਤੇ ਅਲੱਗ ਅਲੱਗ ਤਰ੍ਹਾਂ ਦੇ ਜਿੱਦਾਂ ਕਹਿੰਦੇ ਹਾਂ ਕਿ ਬੰਦਿਆਂ ਦਾ ਰਹਿਣ ਦਾ ਹੈ ਨਾ ਕਹਿਣ ਦਾ ਸਾਰਾ ਢੰਗ ਅਲੱਗ ਅਲੱਗ ਹੁੰਦਾ
0: ਸਹੀ ਗੱਲ ਹੈ
1: ਇਹ ਤਾਂ ਚਲੋ ਆਪਾਂ ਮੰਨ ਲਈ ਪਰ ਕਈ ਵਾਰੀ ਜਿੱਦਾਂ ਆਪਾਂ ਸ਼ਿੰਗਾਰਾ ਸਿੰਘ ਜੀ ਦੇ ਕੇ ਫੈਸਲੇ ਲੈਣ ਦਾ ਢੰਗ ਜਿਹੜਾ ਹੈ
0: ਜੀ
1: ਹੁੰਦਾ ਤਾਂ ਉਹ ਵੀ ਅਲੱਗ ਹੈ ਫੈਸਲਾ ਜਾਂ ਤਾਂ ਬੰਦੇ ਲੈਂਦੇ ਹੈ ਜਾਂ ਫੈਸਲਾ ਨਹੀਂ ਲੈਂਦੇ ਕਈ ਬੰਦੇ ਐਸੇ ਹੁੰਦੇ ਜਿਹੜੇ ਵਿੱਚ ਵਿਚਾਲੇ ਰਹਿੰਦੇ ਹੈ
0: ਸਹੀ ਗੱਲ ਆ
1: ਫੈਸਲਾ ਲੈਣਾ ਵੀ ਚਾਹੁੰਦੇ ਹੈ ਤੇ ਫੈਸਲਾ ਲੈ ਵੀ ਨਹੀਂ ਸਕਦੇ
0: ਸਹੀ ਗੱਲ ਆ
1: ਤੇ ਬਹੁਤ ਵਾਰ ਜਿਹੜਾ ਹੈ ਜਿੱਦਾਂ ਕਹਿੰਦੇ ਨੇ ਅੰਗਰੇਜ਼ੀ 'ਚ ਲਫ਼ਜ਼ ਹੈ ਕਨਫਿਊਜ਼
0: ਕਸ਼ਮਕਸ਼ ਰਹਿੰਦੇ ਆ
1: ਹੈ ਨਾ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਕਿਉਂਕਿ ਜਿੱਦਾਂ ਕਹਿੰਦੇ ਕਿ ਬਹੁਤੀਆਂ ਸਲਾਹਾਂ ਜਾਂ ਬਹੁਤੇ ਪੱਖਾਂ 'ਤੇ ਜਦੋਂ ਆਪਾਂ ਸੋਚਣ ਲੱਗ ਜਾਂਦੇ ਹਾਂ
0: ਜੀ
1: ਫਿਰ ਵੀ ਗੱਲ ਨੇਪੜੇ ਨਹੀਂ ਚੜ੍ਹਦੀ ਹਾਲਾਂਕਿ ਆਪਾਂ ਸਿਆਣੇ ਵੀ ਕਹਿੰਦੇ ਆ ਕਿ ਕੋਈ ਵੀ ਕੰਮ ਜਿਹੜਾ ਕਰਨ ਤੋਂ ਪਹਿਲਾਂ ਉਹਦੇ ਚੰਗੇ ਮਾੜੇ ਪੱਖ ਹਮੇਸ਼ਾ ਉਹ ਵਿਚਾਰ ਲੈਣੇ ਚਾਹੀਦੇ ਆ
0: ਸਹੀ ਗੱਲ
1: ਪਰ ਉਹਨਾਂ ਦੀ ਵੀ ਸ਼ਿੰਗਾਰਾ ਸਿੰਘ ਜੀ ਇੱਕ ਸੀਮਾ ਹੈ ਇੱਕ ਹੱਦ ਹੈ ਜੇ ਤੁਸੀਂ ਉਹਦੇ ਬਾਰੇ ਬਹੁਤਾ ਸੋਚਣ ਲੱਗ ਗਏ ਬਹੁਤਾ ਘੋਖ ਪੜਤਾਲ ਕਰਨ ਲੱਗ ਗਏ ਫਿਰ ਵੀ ਨਿਪਰੀ ਨਹੀਂ ਗੱਲ ਚੜ੍ਹਦੇ
0: ਦੇਖੋ ਸੋਚਣ ਦੇ ਨਾਲ ਨਾਲ ਆਪਾਂ ਕਰਨਾ ਵੀ ਆ ਕੰਮ ਤਾਂ ਸਿਰੇ ਚੜ੍ਹਦੇ ਆ
1: ਬਿਲਕੁਲ
0: ਤੇ ਜੇ ਆਪਾਂ ਸੋਚੀ ਜਾਈਏ ਵੀ ਆਪਣੇ ਆਪ ਕਦੋਂ ਹੋਊਗਾ ਕਿਵੇਂ ਹੋਊਗਾ ਕਾਹਦੇ ਹੋਊਗਾ ਤਾਂ ਫਿਰ ਤਾਂ ਕੰਮ ਹੋਣਾ ਹੀ ਨਹੀਂ ਨਾ
1: ਇਹਦੇ 'ਚ ਦੇਖੋ ਇਹੀ ਆ ਵੀ ਆਪਾਂ ਫੈਸਲਾ ਜਦੋਂ ਲੈਣਾ ਹੈ ਨਾ ਸਲਾਹ ਤਾਂ ਆਪਾਂ ਨੂੰ ਕਰਨੀ ਪੈਂਦੀ ਆ ਤੁਸੀਂ 10 ਬੰਦਿਆਂ ਨਾਲ ਸਲਾਹ ਕੀਤੀ
0: ਜੀ
1: 10 ਦੇ ਵਿੱਚੋਂ ਤੁਸੀਂ ਜੇ ਫੈਸਲਾ ਲੈਣਾ ਤੁਸੀਂ ਦੇਖਿਆ ਯਾਰ 6 ਬੰਦਿਆਂ ਨੇ ਮੈਨੂੰ ਕਿਹਾ ਵੀ ਹਾਂ ਠੀਕ ਆ ਕਰ ਲੈ ਤੇ 4 ਨੇ ਮੈਨੂੰ ਕਿਹਾ ਵੀ ਨਾ ਕਰ ਤੇ 6 ਵਾਲੇ ਪਾਸੇ ਜਾਓਗੇ
0: ਦੇਖੋ ਗੱਲ ਇਹ ਆ ਵੀ ਬੰਦੇ ਨੂੰ ਜਿਸ ਕੰਮ ਦੇ ਵਿੱਚ ਮਹਾਰਤ ਹਾਸਲ ਹੋਵੇ
1: ਹਾਂ
0: ਆਪਣੇ ਆਪ 'ਚ ਇੱਕ ਕੌਨਫੀਡੈਂਸ ਹੋਵੇ ਤੇ 10 ਬੰਦਿਆਂ ਨੇ ਸਲਾਹ ਲਈ ਹੋਵੇ ਉਹਨਾਂ ਨੂੰ ਮਿਲਾਨ ਕੀਤਾ ਹੋਵੇ ਤਾਂ ਫਿਰ ਕੰਮ ਸਿਰੇ ਚੜ੍ਹਦੇ ਆ
1: ਚੜ੍ਹਦਾ ਹੈ
0: ਫਿਰ ਫੈਸਲੇ ਵੀ ਹੁੰਦੇ ਆ
1: ਤੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ ਬੜਾ ਜ਼ਰੂਰੀ ਹੈ ਕਿ ਤੁਸੀਂ ਇਸੇ ਚੀਜ਼ 'ਚ ਸ਼ਸ਼ੋਪੰਚ 'ਚ ਹੀ ਰਹੋ
0: ਜੀ
1: ਅਤੇ ਫਿਰ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ ਦੇਖੋ ਤਰੱਕੀ ਕਰਨ ਲਈ ਕਿਤੇ ਨਾ ਕਿਤੇ ਪੈਰ ਤਾਂ ਆਪਾਂ ਨੂੰ ਧਰਨਾ ਪੈਣਾ ਹੈ ਪੈਰ ਤਾਂ ਅੱਗੇ ਵਧਾਉਣਾ ਪੈਣਾ ਹੈ
0: ਦੇਖੋ ਜੀ ਗੀਤਾ ਦਾ ਵੀ ਗਿਆਨ ਆ ਕਰਮਣੇ ਵਾਦਿਕ ਰਸਤੇ ਮਾਂ ਫਲੇ ਸ਼ੁੱਕ ਦਾ ਚਣ
1: ਹਾਂ
0: ਤੇ ਕਰਮ ਆਪਣਾ ਕਰੋ ਜਿਹੜਾ ਕਰਨੇ ਵਾਲਾ ਹੈ
1: ਬਿਲਕੁਲ
0: ਫਲ ਉਹਨੇ ਆਪ ਹੀ ਦੇ ਦੇਣਾ
1: ਆਪੇ ਦੇਣਾ
0: ਰੱਖੋ
1: ਹਾਂ ਇੰਨਾ ਜ਼ਰੂਰ ਹੈ
0: ਜੀ
1: ਕਿ ਹਰ ਕੰਮ ਹਰ ਬੰਦੇ ਲਈ ਫਿੱਟ ਨਹੀਂ ਹੁੰਦਾ
0: ਹਾਂ ਸਹੀ ਗੱਲ ਆ
1: ਇਹ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਆਪਣੀ ਤਾਕਤ ਆਪਣੀ ਲਿਆਕਤ ਆਪਣੀ ਸਮਰੱਥਾ
0: ਜੀ
1: ਆਪਣੇ ਆਪ ਨੂੰ ਪਹਿਲਾਂ ਘੋਖ ਪੜਤਾਲ ਕਰੋ
0: ਹਾਂ ਬਈ ਮੈਂ ਕਿਸ ਜੋਗਾ ਹੈਗਾ ਮੈਂ ਕੰਮ ਕਰਨ ਜੋਗਾ
1: ਹੈਗਾ ਵੀ ਹੈ ਕਿ ਨਹੀਂ ਹੈ ਮੇਰਾ ਉਹ ਵਾਤਾਵਰਣ ਮੇਰੀ ਉਹ ਰਹਿਤਲ ਹੈ ਨਾ ਉਸ ਲਿਹਾਜ਼ ਨਾਲ ਮੈਂ ਇਹ ਕੰਮ ਦੇ ਵਿੱਚ ਨਿਭ ਵੀ ਸਕਦਾ ਹਾਂ
0: ਜੀ
1: ਜੇ ਤੁਸੀਂ ਉਸ ਕੰਮ ਦੇ ਨਾਲ ਤੁਹਾਡਾ ਨਿਭਾ ਹੀ ਹੈ ਨਹੀਂ ਤੁਹਾਡੀ ਰੁਚੀ ਨਹੀਂ ਹੈ ਤੁਹਾਡੇ ਨਾਲ ਉਹ ਰਲਗਾਡੀ ਨਹੀਂ ਹੈ
0: ਜੀ
1: ਫਿਰ ਤਾਂ ਸ਼ਿੰਗਾਰਾ ਸਿੰਘ ਜੀ ਕਦੇ ਨਹੀਂ ਹੋ ਸਕਦਾ
0: ਉਹ ਗੱਲ ਹੋ ਗਈ ਡਾਕਟਰ ਨੂੰ ਕਹਿੰਦੇ ਇੰਜੀਨੀਅਰ ਵਾਲਾ ਕੰਮ ਕਰਨਾ ਇੰਜੀਨੀਅਰ ਨੂੰ ਕਹਿੰਦੇ ਟੀਕਾ ਲਾਉਣਾ ਸਿੱਖ ਲਾ ਤੇ ਉਹ ਕੰਮ ਹੋਣਾ ਨਹੀਂ ਨਾ
1: ਉਹ ਨਹੀਂ ਕਰਨਾ ਚਾਹੀਦਾ ਗੱਲ ਇਹੀ ਹੈ ਕਿ ਫੈਸਲਾ ਤਾਂ ਆਪਾਂ ਨੂੰ ਲੈਣਾ ਪੈਣਾ ਹੈ
0: ਜੀ
1: ਸ਼ਸ਼ੋਪੰਚ ਦਾ ਕੋਈ ਇਲਾਜ ਨਹੀਂ ਹੈ ਦੁਚਿੱਤੀ ਇਹਦਾ ਕੋਈ ਕਿਉਂਕਿ ਅੱਜ ਦੇਖੋ ਹਰ ਬੰਦਾ ਜ਼ਿਆਦਾਤਰ ਤੁਹਾਨੂੰ ਦੁਚਿੱਤੀ ਵਾਲੇ ਬੰਦੇ ਮਿਲਦੇ ਆ
0: ਜੀ
1: ਦੋ ਚਿੱਤੇ ਹੈ ਨਾ ਕਰਾਂ ਜਾਂ ਨਾ ਕਰਾਂ ਕਰਾਂ ਜਾਂ ਨਾ ਕਰਾਂ ਪਰ ਇਸ ਲਿਹਾਜ਼ ਨਾਲ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਅਸੀਂ ਅੱਗੇ ਵਧਣ ਤੋਂ ਬਹੁਤ ਪਿੱਛੇ ਰਹਿ ਜਾਂਦੇ
0: ਦੇਖੋ ਇਹ ਤਾਂ ਹੁੰਦਾ ਜਿਹੜੇ ਆਪਾਂ ਨੂੰ ਉਸ ਕੰਮ ਬਾਰੇ ਜਾਗਰੂਕਤਾ ਨਹੀਂ ਹੁੰਦੀ
1: ਹਾਂ
0: ਜਿਹੜੇ ਅਸੀਂ ਉਸ ਕੰਮ ਬਾਰੇ ਜਾਗਰੂਕ ਹੈਗੇ ਹਾਂ ਫਿਰ ਸਾਨੂੰ ਕੋਈ ਸ਼ਸ਼ੋਪੰਦ ਰਹਿੰਦਾ
1: ਦੇਖੋ ਸ਼ਿੰਗਾਰਾ ਸਿੰਘ ਜੀ ਜ਼ਰੂਰੀ ਨਹੀਂ ਹੁੰਦਾ ਕਿ ਕੰਮ ਆਪਾਂ ਕੀਤਾ ਤੇ ਪਹਿਲੇ ਸਾਲ ਹੀ ਆਪਾਂ ਨੂੰ ਕਾਮਯਾਬੀ ਮਿਲ ਜੇ
0: ਜੀ ਨਹੀਂ ਬਿਲਕੁਲ
1: ਨਹੀਂ ਕੰਮ ਤਾਂ ਦੇਖੋ ਹੌਲੀ ਹੌਲੀ ਜਿੱਦਾਂ ਕਹਿੰਦੇ ਤੁਹਾਡੇ ਹੱਥ 'ਚ ਆਉਂਦਾ ਹੈ
0: ਕੰਮ ਕਰਾਂਗੇ ਗਲਤੀਆਂ ਹੋਣੀਆਂ ਗਲਤੀਆਂ ਤੋਂ ਸਿੱਖਾਂਗੇ ਤਾਂ ਕੰਮ ਨਿਪਟ
1: ਤਜਰਬੇ ਨਾਲ ਜਿਹੜਾ ਸਾਰਾ ਕੁਝ ਹੈ ਉਹ ਪੱਕੇ ਪੱਕਾ ਜਿੱਦਾਂ ਕਹਿੰਦੇ ਕੱਚੇ ਪੈਰੀ ਦੇ ਪੱਕੇ ਪੈਰੀ ਦਾ ਮਤਲਬ ਕੀ ਹੈ ਇਹੀ ਹੈ
0: ਜੀ
1: ਸੋ ਇਸ ਕਰਕੇ ਬੰਦੇ ਨੂੰ ਥੋੜ੍ਹਾ ਜਿਹਾ ਤਹੱਮਲ ਰੱਖ ਕੇ ਤੇ ਥੋੜ੍ਹਾ ਜਿਹਾ ਸਬਰ ਰੱਖ ਕੇ ਕਿਸੇ ਨਾ ਕਿਸੇ ਕੰਮ ਨੂੰ ਤਾਂ ਹੱਥ ਆਪਾਂ ਨੂੰ ਪਾਉਣਾ ਪੈਣਾ
0: ਦੇਖੋ ਡਿੱਗ ਡਿੱਗ ਕੇ ਬੰਦਾ ਜਵਾਨ ਹੁੰਦਾ
1: ਜਵਾਨ ਹੁੰਦਾ ਹੈ ਇਸ ਪੰਦਰਵਾੜੇ ਦੇ ਰੁਝੇਵਿਆਂ ਦੇ ਬਾਬਤ ਜੈਪਾਲ ਚੋਪੜਾ
0: ਅੱਛਾ ਜੀ
1: ਇਹਨਾਂ ਨਾਲ ਗੱਲਾਂ

0: ਬਾਤਾਂ ਇਹ ਵੀ ਆਪਾਂ ਸਾਰਿਆਂ ਨਾਲ ਸਾਂਝੀਆਂ ਕਰਾਂਗੇ
1: ਜੀ।
0: ਇੱਕ ਸਭ ਤੋਂ ਅਹਿਮ ਜਾਣਕਾਰੀ ਇਹ ਹੈ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਫਰੂਟ ਡੇ,
1: ਸਹੀ ਗੱਲ,
0: ਔਰ ਪੂਰੀ ਦੁਨੀਆ ਫਰੂਟ ਖਾਂਦੀ ਹੈ
1: ਜੀ,
0: ਇਹ ਆਪਾਂ ਸਾਰੇ ਜਾਣਦੇ ਹਾਂ, ਕਿਉਂਕਿ ਸਾਡੀ ਖੁਰਾਕ ਦੇ ਵਿੱਚ ਫਲ ਫਰੂਟ ਦਾ ਬੜਾ ਮਹੱਤਵ ਹੈ,
1: ਬੜਾ ਮਹੱਤਵ ਹੈ। ਇੱਕ ਮੇਜਰ ਜਿਹੜਾ ਸੰਦੇਸ਼ ਦੇ ਉਹੀ ਆ ਵੀ ਕੁਦਰਤ ਨਾਲ ਤੁਸੀਂ ਪਿਆਰ ਕਰੋ, ਹੈਂ, ਫਲ ਫਰੂਟ ਤੁਸੀਂ ਉਗਾਓ ਤੇ ਖਾਓ ਤੇ ਮਿਠਾਸ ਵੰਡੋ,
0: ਇਹ ਕੁਦਰਤ ਦੀਆਂ ਪੈਦਾ ਕੀਤੀਆਂ ਚੀਜ਼ਾਂ ਨੇ, ਫਲ ਫਰੂਟ ਵੀ ਤਾਂ ਕੁਦਰਤ ਨੇ ਤੁਹਾਡੇ ਲਈ ਪੈਦਾ ਕੀਤਾ ਹੈ ਨਾ।
1: ਸੰਦੇਸ਼ ਦਿੰਦੇ ਸਾਨੂੰ ਜੀ, ਤੁਸੀਂ ਫਲਾਂ ਨੂੰ ਮਿੱਠੇ ਰਹੋ, ਇੱਕ ਦੂਜੇ ਨਾਲ ਮਿਲ ਜੁਲ ਕੇ ਰਹੋ।
0: ਇਸ ਬਾਬਤ ਸਰਦਾਰ ਦਿਲਬਾਗ ਸਿੰਘ ਚੀਮਾ
1: ਜੀ,
0: ਇਹਨਾਂ ਨਾਲ ਗੱਲਾਂ ਬਾਤਾਂ ਸਭ ਸਾਹਿਬ ਨੇ ਕੀਤੀਆਂ, ਆਪਾਂ ਸਾਂਝੇ ਕਰਦੇ ਹਾਂ।
1: ਬਿਲਕੁਲ ਜੀ,
2: ਸਾਡੇ ਨਾਲ ਨੇ ਸ਼੍ਰੀ ਦਿਲਬਾਗ ਸਿੰਘ ਚੀਮਾ ਜੀ, ਪਿੰਡ ਬਰਿਆਰ, ਜ਼ਿਲ੍ਹਾ ਹੈ ਗੁਰਦਾਸਪੁਰ। ਚੀਮਾ ਸਾਹਿਬ ਖਾਸ ਕਰਕੇ ਲੀਚੀ ਦੀ ਕਾਸ਼ਤ ਕਰਦੇ ਨੇ, ਅਤੇ ਕਿਉਂਕਿ ਉਹ ਇਲਾਕਾ ਖਾਸ ਕਰਕੇ ਜਿਹੜਾ ਕੰਢੀ ਦਾ ਇਲਾਕਾ ਹੈ ਜਾਂ ਨੀਮ ਪਹਾੜੀ ਇਲਾਕਾ ਹੈ, ਇਹਦੀ ਕਾਸ਼ਤ ਵਾਸਤੇ ਜਾਣਿਆ ਜਾਂਦਾ ਹੈ। ਸੋ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਬਾਗਬਾਨੀ ਦੀ, ਸਾਡੀ ਕਿਰਸਾਨੀ ਦੇ ਵਿੱਚ, ਸਾਡੀ ਆਰਥਿਕਤਾ ਦੇ ਵਿੱਚ ਜਾਂ ਸਾਡੀ ਖੁਰਾਕ ਪੱਖੋਂ ਕੀ ਮਹੱਤਤਾ ਹੈ, ਇਹ ਸਾਰੀ ਜਾਣਕਾਰੀ ਹਾਸਿਲ ਕਰਨੀ ਹੈ। ਅਤੇ ਚੀਮਾ ਜੀ, ਪਹਿਲਾਂ ਤਾਂ ਇਹ ਦੱਸੋ ਕਿ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ, ਜਿਹੜਾ ਹੈ ਆਪਣੇ ਆਪ ਨੂੰ ਤੁਸੀਂ ਜਿੱਦਾਂ ਸਮਰਪਿਤ ਕੀਤਾ ਹੈ, ਕੀ ਮਨ 'ਚ ਧਾਰ ਕੇ ਇਸ ਪਾਸੇ ਵੱਲ ਆਏ ਸੀ?
3: ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ, ਇਸ ਇਸ ਇਸ ਮਹੱਤਵਪੂਰਨ ਦਿਨ 'ਤੇ ਤੁਸੀਂ ਸਾਨੂੰ ਯਾਦ ਕੀਤਾ ਅਤੇ ਇਹਦੀ ਮਹੱਤਤਾ ਬਾਰੇ ਜਾਣਕਾਰੀ ਲੈ ਜਾਣਕਾਰੀ ਬਾਰੇ
2: ਜੀ ਜੀ
3: ਹਾਂਜੀ। ਇਹ ਜੀ ਸਾਡਾ ਜਿਹੜਾ ਬਾਗ ਹੈ ਇਸ ਵੇਲੇ ਜੀ 38 ਸਾਲ ਦੀ ਉਮਰ ਦੇ ਵਿੱਚ ਹੈ।
2: ਅੱਛਾ।
3: ਹਾਂਜੀ, 38 ਸਾਲ ਦੀ ਉਮਰ ਦੇ ਵਿੱਚ ਇਹ ਲੀਚੀ ਦਾ ਬਾਗ ਹੈ ਜੀ। ਅਤੇ ਇਹਦਾ ਇਸ ਤਰ੍ਹਾਂ ਜੀ ਕਿ ਅਸੀਂ ਪਾਕਿਸਤਾਨ ਤੋਂ ਆਏ ਹਾਂ ਜੀ, ਸਾਡੇ ਜਿਹੜੇ ਬਜ਼ੁਰਗ ਪਾਕਿਸਤਾਨ ਤੋਂ ਆਏ, ਸਾਡੇ ਉੱਥੇ ਵੀ ਬਾਗ ਹੁੰਦੇ ਸੀ ਸਿਆਲਕੋਟ ਦੇ ਤਹਿਸੀਲ ਦਸਕੇ 'ਚ, ਉਹ ਸਾਡੇ ਵੀ ਉੱਥੇ ਬਾਗ। ਅਤੇ ਜਦੋਂ ਅਸੀਂ ਆਪਣੇ ਦਾਦਾ ਜੀ ਨਾਲ ਆਉਣਾ ਆਪਣੀ ਪਿਆਲੀ ਵਾਲੇ ਪਾਸੇ ਤੋਂ ਉਹਨਾਂ ਗੱਲਾਂ ਕਰਨੀਆਂ, ਸਾਡੇ ਅੰਬਾਂ ਦੇ ਬਾਗ ਨੇ, ਸਾਡੇ ਫਲਾਣੇ ਨੇ, ਉਹ ਕੁਦਰਤੀ ਸਾਡੇ ਦਿਮਾਗ 'ਚ ਵੀ ਆਈ। ਫਿਰ ਜਦੋਂ ਅਸੀਂ ਥੋੜ੍ਹੇ ਜਵਾਨ ਹੋਏ ਵੀ ਅਸੀਂ ਵੀ ਬਾਗ ਲਾਈਏ, ਫਿਰ ਅਸੀਂ ਸਾਡਾ ਜਿਹੜਾ ਏਰੀਆ ਰਣਜੀਤ ਬਾਗ ਬਰਿਆਰ ਦਾ ਅੱਡਾ ਰਣਜੀਤ ਬਾਗ, ਇੱਥੇ ਲੀਚੀ ਕਾਫੀ ਹੈ ਜੀ, ਇਹ ਲੀਚੀ ਦਾ ਏਰੀਆ ਮੰਨਿਆ ਜਾਂਦਾ, ਲੀਚੀ ਦਾ ਏਰੀਆ ਮੰਨਿਆ ਜਾਂਦਾ। ਫਿਰ ਅਸੀਂ ਉਹ ਨਾਲ ਵੇਖ ਕੇ, ਸਾਨੂੰ ਵੀ ਆਇਆ ਵੀ ਯਾਰ ਉਹ ਸਾਰੇ ਲਾਇਆ, ਅਸੀਂ ਵੀ ਕੋਣਾ ਲਾਈਏ। ਫਿਰ ਕੁਦਰਤੀ ਮੈਂ ਮੰਡੀ ਬੋਰਡ 'ਚ ਭਰਤੀ ਹੋ ਗਿਆ, ਉਹ ਮੰਡੀ ਜਾਣਾ ਕਰਨਾ, ਮੰਡੀ 'ਚ ਫਰੂਟ ਆਉਣਾ ਕਰਨਾ, ਅਤੇ ਸੋਚਣਾ ਯਾਰ ਸਾਡਾ ਵੀ ਕਦੀ ਫਰੂਟ ਮੰਡੀ 'ਚ ਆਏਗਾ। ਇੱਥੋਂ ਅਸੀਂ ਉਹ ਲੈ ਕੇ, ਸੇਧਾਂ ਲੈ ਕੇ, ਇੱਕ ਯੂਨੀਵਰਸਿਟੀ ਲਾਗੇ ਸਾਡੇ, ਇੱਕ ਸਾਡੇ ਲਾਗੇ ਹਾਰਟੀਕਲਚਰ, ਸਾਰਾ ਵੇਖ ਕੇ, ਬਜ਼ੁਰਗਾਂ ਦੀ ਗੱਲਾਂ ਸੁਣ ਕੇ, ਇੱਥੋਂ ਅਸੀਂ ਪ੍ਰਭਾਵਿਤ ਹੋ ਕੇ ਫਿਰ ਅਸੀਂ 10 ਏਕੜ ਲੀਚੀ ਦਾ ਬਾਗ ਲਾਇਆ ਜੀ।
2: ਅੱਛਾ ਜੀ।
3: ਹਾਂਜੀ ਹਾਂਜੀ। ਅਤੇ ਇਹਦੀ ਇਹ ਵੇ ਕਿ ਫਰੂਟ ਬਹੁਤ ਕੀਮਤੀ ਫਰੂਟ ਹੈ, ਇਹ 'ਚ ਬੜੇ ਪੋਸ਼ਕ ਤੱਤ ਨੇ, ਇੱਕ ਗਰੀਨਰੀ, ਸਾਰਾ ਗਰੀਨਰੀ ਰਹਿਣੀ ਜੀ, ਇੱਕ ਵੇਖ ਕੇ ਆਪਣਾ ਮਨ ਖੁਸ਼ ਹੁੰਦਾ ਵੀ ਆਪਾਂ ਹੁਣ ਫਾਰਮ, ਆਪਣਾ ਘਰ ਵੀ ਉਹਦੇ ਵਿੱਚ ਹੀ ਬਣਾ ਲਿਆ, ਬਾਗ ਦੇ ਵਿੱਚ ਫਾਰਮ ਹਾਊਸ ਸੀ, ਅਤੇ ਉਹਦੇ ਨਾਲ ਸਿਹਤ ਪੱਖੋਂ ਵੀ ਚੰਗਾ ਜੀ, ਵਾਤਾਵਰਨ ਪੱਖੋਂ ਵੀ ਚੰਗਾ ਜੀ, ਅਤੇ ਆਉਣ ਵਾਲੀ ਜਨਰੇਸ਼ਨ ਵਾਸਤੇ ਅਸੀਂ ਇੱਕ ਬਣਾਤਾ ਸੋਰਸ ਬਣਾਤਾ ਵੀ ਆਰਾਮ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਪੈਸੇ ਕਮਾਉਣਗੇ ਅਤੇ ਵਾਤਾਵਰਨ ਨਾਲ ਵੀ ਪਿਆਰ ਕਰਨਗੇ
2: ਜੀ ਜੀ।
3: ਹਾਂਜੀ।
2: ਅੱਛਾ ਚੀਮਾ, ਜਦੋਂ ਆਪਾਂ ਗੱਲ ਕਰਦੇ ਹਾਂ ਬਾਗਬਾਨੀ, ਤੁਸੀਂ ਕਿਹਾ ਕਿ 38 ਸਾਲ ਹੋ ਗਏ
3: ਹਾਂਜੀ ਹਾਂਜੀ
2: ਬੂਟੇ ਲੱਗਿਆਂ ਨੂੰ, ਇਹਦਾ ਮਤਲਬ ਹੈ ਕਿ ਜੇ ਆਪਾਂ ਦੇਖੀਏ ਵੀ ਬਾਗਬਾਨੀ 'ਚ ਬੂਟਾ ਲਾਉਣ ਸਮੇਂ ਬਹੁਤ ਸਾਰੀਆਂ ਗੱਲਾਂ ਧਿਆਨ ਰੱਖਣੀਆਂ ਪੈਂਦੀਆਂ ਨੇ।
3: ਵੇਖੋ ਜੀ ਭਾਈ,
2: ਹਾਂਜੀ ਹਾਂਜੀ, ਕਿਹੜੇ ਕਿਹੜੇ ਨੁਕਤੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਜਿਹੜੇ ਬਾਗਬਾਨ ਵੀਰ ਜ਼ਰੂਰ ਧਿਆਨ ਰੱਖਣ ਵੀ ਜਿਹਨੇ ਨਵਾਂ ਬਾਗ ਲਾਉਣਾ ਹੈ ਲੀਚੀ?
3: ਪਹਿਲੋਂ ਤਾਂ ਸਭ ਤੋਂ ਪਹਿਲੋਂ ਸਰ ਜੀ ਇਹ ਵੀ ਆਪਣਾ ਇਲਾਕਾ ਵੇਖੋ ਵੀ ਸਾਡਾ ਇਲਾਕਾ ਕਿਹੜਾ ਬੂਟੇ ਨੂੰ, ਕਿਹੜਾ ਬੂਟਾ ਨੂੰ ਮਾਨਤਾ ਕਰਦਾ, ਕਿ ਸਾਡਾ ਜਿਸ ਤਰ੍ਹਾਂ ਸਾਡਾ ਏਰੀਆ ਲੀਚੀ ਦਾ, ਅੰਬ ਦਾ, ਅਸੀਂ ਹੋਰ ਕੋਲ ਆ ਦਿਓ 'ਚ ਕਾਮਯਾਬ ਨਹੀਂ ਹੋਵਾਂਗੇ।
2: ਅੱਛਾ।
3: ਸਭ ਤੋਂ ਪਹਿਲਾਂ ਤਾਂ ਆਪਾਂ ਯੂਨੀਵਰਸਿਟੀ ਨਾਲ, ਹਾਰਟੀਕਲਚਰ ਡਿਪਾਰਟਮੈਂਟ ਨਾਲ, ਐਗਰੀਕਲਚਰ ਡਿਪਾਰਟਮੈਂਟ ਨਾਲ ਡਿਸਕਸ ਕਰਨਾ ਵੀ ਆਪਾਂ ਕਿਹੜਾ ਬੂਟਾ ਲਾਈਏ। ਫਿਰ ਆਪਣੀ ਅਸੀਂ ਜ਼ਮੀਨ ਟੈਸਟ ਕਰਾਉਣੀ ਹੈ ਜੀ, ਕੀ ਸਾਡੀ ਜ਼ਮੀਨ ਦੇ ਵਿੱਚ ਇਹ ਬੂਟੇ ਲੱਗ ਸਕਦੇ ਨੇ, 6 ਫੁੱਟ 7 ਫੁੱਟ ਤੱਕ ਉਹ ਟੈਸਟ ਕਰਦੇ ਨੇ ਵੀ ਵਾਕਈ ਇਹ 'ਚ ਕੋਈ ਪ੍ਰੋਬਲਮ ਤਾਂ ਨਹੀਂ ਗੀ। ਫਿਰ ਉਸ ਤੋਂ ਬਾਅਦ ਫਿਰ ਅਸੀਂ ਸਿਲੈਕਟ ਕਰਨੀ ਹੈ ਵੀ ਬੂਟੇ ਆਪਾਂ ਕਿੱਥੋਂ ਲੈਣੇ ਨੇ ਜੀ, ਕਿਹੜੀ ਨਰਸਰੀ ਤੋਂ ਲੈਣੇ। ਪਹਿਲਾਂ 1-2 ਸਾਲ ਅਸੀਂ ਬਾਗ ਚੈੱਕ ਕਰੀਏ, ਨਾਲ ਦੇ ਬਾਗ ਉਹਨੂੰ ਪੁੱਛੀਏ ਵੀ ਇਹ ਬੂਟੇ ਤੁਸੀਂ ਕਿੱਥੋਂ ਲਏ, ਕੀ ਹੈ ਜੀ, ਉਹ ਕਰਕੇ ਫਿਰ ਉਹ ਕਰਕੇ ਆਪਣਾ ਸਾਰਾ ਤੈਅ ਕਰਕੇ ਫਿਰ ਆਪਾਂ ਬੂਟੇ ਪਰਚੇਜ਼ ਕਰਨੇ ਨੇ, ਕਰਕੇ ਫਿਰ ਅਸੀਂ ਲਾਉਣੇ। ਜਿਸ ਤਰ੍ਹਾਂ ਹੁਣ ਲੀਚੀ ਹੈ ਜੀ, ਲੀਚੀ ਲਾਉਣ ਦੇ ਨਾਲ ਹੀ ਅਸੀਂ ਵਿੰਡ ਬ੍ਰੇਕ ਲਾਉਣੀ ਜ਼ਰੂਰੀ ਹੈ ਜੀ।
2: ਹਾਂਜੀ ਹਾਂਜੀ।
3: ਜੇਕਰ ਅਸੀਂ ਵਿੰਡ ਬ੍ਰੇਕ ਨਹੀਂ ਲਾਉਂਦੇ ਜੀ, ਤੇ ਹਨੇਰੀਆਂ ਝੱਖੜ ਆਉਣ ਨਾਲ ਸਾਡੇ ਬੂਟਿਆਂ ਦਾ ਨੁਕਸਾਨ ਹੁੰਦਾ।
2: ਅੱਛਾ ਅੱਛਾ।
3: ਇਹ ਜ਼ਰੂਰੀ ਹੈ ਜੀ। ਫਿਰ ਵੇਖਣਾ ਵੀ ਜ਼ਮੀਨ ਟੈਸਟ ਕਰਾਉਣੀ ਵੀ ਇਹਨੂੰ ਖੁਰਾਕ ਕਿਹੜੀ ਚਾਹੀਦੀ ਹੈ, ਕਿੰਨੀ ਯੂਰੀਆ, ਕਿੰਨੀ ਡਾਇਆ, ਕਿੰਨੀ ਪੋਟਾਸ਼, ਕਿੰਨੀ ਜ਼ਿੰਕ, ਕਿੰਨੇ ਹੋਰ ਤੱਤ ਜਿਹੜੇ ਘੱਟ ਨੇ ਉਹ ਕਰਨੇ ਨੇ, ਉਹਦੇ ਵਾਸਤੇ ਉਹ ਵੀ ਇੱਕ ਬੜਾ ਜ਼ਰੂਰੀ ਹੈ। ਇਹ ਵਾਸਤੇ ਬੜਾ ਲੰਬਾ ਜਿਗਰਾ ਜੀ, ਹੁਣ ਲੀਚੀ ਇਹ 8-10 ਸਾਲ

0: ਤੋਂ ਬਾਅਦ ਫਲ ਦਿੰਦੀ ਹੈ,
1: ਅੱਛਾ।
0: ਠੀਕ ਨਾ ਜੀ। ਏਡੀ ਛੇਤੀ, ਏਡੀ ਛੇਤੀ ਨੂੰ ਫਰੂਟ ਨਹੀਂ ਆਉਂਦਾ। ਇਹਦੇ ਵਿੱਚ ਫਿਰ ਆਪਾਂ ਫਿਲਰ ਲਾ ਲੈਂਦੇ ਹਾਂ। ਅੱਜ ਕੱਲ੍ਹ ਅਮਰੂਦ ਦਾ ਬੜਾ ਰਿਵਾਜ਼ ਚੱਲਿਆ ਜੀ,
1: ਅੱਛਾ
0: ਆੜੂ ਚੱਲਿਆ ਜੀ, ਲੂਚਾ ਚੱਲਿਆ, 4-5 ਸਾਲ ਉਹ ਫਲ ਦੇ ਦਿੰਦਾ ਜੀ। ਉਹਦੇ ਨਾਲ ਜਿਹੜੀ ਸਾਡੀ ਜਿਹੜੀ ਸਾਡਾ ਖਰਚਾ ਪਰਚਾ ਨਿਕਲੀ ਆਉਂਦਾ ਜੀ।
1: ਬਿਲਕੁਲ ਬਿਲਕੁਲ, ਕਿ ਸਾਨੂੰ ਜਿਹੜਾ ਹੈ ਆਮਦਨ ਪੱਖੋਂ ਵੀ ਧਿਆਨ ਰੱਖਣ ਵਾਲੀ ਗੱਲ ਹੈ।
0: ਹਾਂ,
1: ਤੁਸੀਂ ਇਹੋ ਜਿਹੀ ਕਹਿ ਕੇ,
0: ਆਮਦਨ ਪੱਖੋਂ ਜੇ ਆਪਾਂ 10 ਏਕੜ ਬਾਗ ਲਾ ਲਿਆ ਤੇ ਜੇ ਖਰਚਣਾ ਇਧਰ ਰੋਟੀ ਕਿੱਥੋਂ ਖਾਣੀ ਹੈ ਜੀ, ਖਰਚੇ
1: ਹਾਂ
0: ਹੋਣੇ ਸਾਰੇ।
1: ਤੁਸੀਂ ਕਹਿ ਕੇ 8-10 ਸਾਲ ਲੱਗ
0: ਹਾਂ,
1: ਜਾਂਦੇ ਆ ਇਹ।
0: ਅੱਠ ਦਸ ਸਾਲ ਤੋਂ ਬਾਅਦ ਜਾ ਕੇ ਹੌਲੀ ਹੌਲੀ ਜਿਹੜਾ ਇਹ ਕੰਮ ਵੱਧਦਾ। ਉਹਨਾਂ ਦੀ ਮੀਨ ਟਾਈਮ ਆਪਾਂ ਵਿੱਚ ਛੋਟੀ ਛੋਟੀ ਫਸਲ ਲਾ ਸਕਦੇ ਹਾਂ, ਵੱਡੀ ਫਸਲ ਨਹੀਂ ਲਾਉਣੀ। ਬੂਟਿਆਂ ਦੀ ਜਿਹੜੀ ਇਹ ਗਰੋਥ ਖਰਾਬ ਹੁੰਦੀ ਹੈ,
1: ਅੱਛਾ।
0: ਕਿਉਂਕਿ ਇਹਨੂੰ ਇਹਨੂੰ ਬਹੁਤਾ ਪਾਣੀ ਲਾਉਣ ਦੀ ਵੀ ਲੋੜ ਨਹੀਂ ਗੀ, ਪਾਣੀ ਨਹੀਂ ਨਾ ਬਹੁਤ ਦੇਣਾ ਜੀ, ਠੀਕ ਹੈ ਨਾ।
1: ਅੱਛਾ
0: ਛੋਟੇ ਕਿਉਂਕਿ ਉਹ ਫਸਲ ਉਹ ਬੀਜਣੀ ਸਾਂ, ਦਾਲ ਬੀਜ ਲਈ ਜੀ, ਛੋਟ
1: ਹਾਂ
0: ਦਾਲ ਬੀਜ ਲਈ, ਮਟਰ ਬੀਜ ਲਿਆ ਜੀ, ਉਹ 2-3 ਸਾਲ ਬੀਜ ਲਿਆ, ਜਦੋਂ ਬੂਟਾ ਡਿਵੈਲਪ ਹੋ ਗਿਆ ਫਿਰ ਨਹੀਂ ਜੀ, ਕਿਉਂਕਿ ਫਿਰ ਬੂਟੇ ਨੂੰ ਨੁਕਸਾਨ ਹੁੰਦਾ, ਬੂਟਾ ਫਿਰ ਉਹ ਫੁੱਲਦਾ ਵੱਧਦਾ ਨਹੀਂ ਗਾ ਜੀ।
1: ਹਾਂ, ਕਿਉਂਕਿ
0: ਇਹ
1: ਸਾਡੀ,
0: ਇਹ ਇਹ ਇਹ ਵੇਖਣਾ ਪੈਂਦਾ ਜੀ,
1: ਬਿਲਕੁਲ ਬਿਲਕੁਲ, ਕਿ ਸਾਡਾ ਮੁੱਖ ਜਿਹੜਾ ਮੰਤਵ ਤਾਂ ਹੈ ਲੀਚੀ ਦੇ ਬੂਟੇ।
0: ਲੀਚੀ ਦੇ ਉੱਤੇ, ਕਿਉਂਕਿ ਉਹਨੂੰ ਅਸੀਂ ਪ੍ਰਫੁੱਲਤ ਕਰਨਾ। ਕਿਉਂਕਿ ਜੇ ਆਪਾਂ 40 ਜਾਂ 45 ਬੂਟੇ ਲਾਉਂਦੇ ਹਾਂ, ਸਾਨੂੰ ਜੇ 5 ਏਕੜ ਲਾਉਣਾ ਤੇ 200 ਬੂਟਾ, ਤੇ ਸਾਨੂੰ 20-25 ਬੂਟੇ ਵੱਖਰੇ ਚਾਹੀਦੇ ਨੇ ਲਿਆ ਕੇ ਰੱਖਣੇ, ਵੀ ਉਹ ਜਦੋਂ ਬੂਟਾ ਕੁਝ ਕੁ ਮਰਦਾ ਜਾਂ ਬੂਟਾ ਵਾਹੁੰਦਿਆਂ ਡੈਮੇਜ ਹੁੰਦਾ, ਤਾਂ ਸਾਡਾ ਉਹ ਗੈਪ ਪੂਰਾ ਹੋ ਜਾਵੇ,
1: ਹਾਂ ਜੀ, ਹਾਂ ਜੀ, ਹਾਂ,
0: ਗੈਪ ਪੂਰਾ ਹੋ ਜਾਵੇ।
1: ਠੀਕ ਹੈ, ਠੀਕ ਹੈ।
0: ਹਾਂ ਜੀ, ਇਹ ਨੇ ਗੱਲਾਂ ਕਰਨ ਵਾਲੀਆਂ। ਬਾਕੀ ਜਿਹੜੀ ਇਹ ਤਕਨੀਕ ਹੈ, ਇਹ ਸਾਰੀਆਂ ਯੂਨੀਵਰਸਿਟੀ ਤੋਂ, ਹਾਰਟੀਕਲਚਰ ਤੋਂ, ਬੜੀ ਆਪਣੇ ਸਾਇੰਸਦਾਨ ਸਾਰੀਆਂ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਨੇ ਜੀ,
1: ਅੱਛਾ।
0: ਤੇ ਉਹਨਾਂ ਦੇ ਮੁਤਾਬਕ ਫਿਰ ਜਿਮੀਦਾਰ ਨੂੰ ਆਪਣਾ ਤਜਰਬਾ ਹੀ ਹੋ ਜਾਂਦਾ ਜੀ।
1: ਅੱਛਾ,
0: ਫਿਰ
1: ਜੀਮਾ ਜੀ,
0: ਆਪਣੇ
1: ਇਹਦੇ ਵਿੱਚ
0: ਤਜਰਬਾ
1: ਕੋਈ ਕੀੜਾ ਮਕੌੜਾ ਜਾਂ ਬਿਮਾਰੀਆਂ ਦਾ ਹੱਲਾ ਵੀ ਹੁੰਦਾ ਹੈਗਾ?
0: ਹੁੰਦਾ ਜੀ, ਹੁੰਦਾ। ਜਦੋਂ ਇਹ ਇਹਨੂੰ ਕੁਦਰਤੀ ਤੌਰ 'ਤੇ ਹਰ ਚੀਜ਼ ਬਿਮਾਰੀ ਦਾ ਅਟੈਕ ਹੋਣਾ ਜੀ, ਇਹ
1: ਅੱਛਾ,
0: ਕੁਦਰਤ ਤੋਂ ਲਓ ਜੀ, ਕਿਉਂਕਿ ਉਹਨਾਂ ਦਿਨਾਂ ਵਿੱਚ ਖਾਣ ਨੂੰ ਹੋਰ ਕੁਛ ਨਹੀਂ ਲੱਭਦਾ ਜੀ। ਉਹਨਾਂ ਦਿਨਾਂ ਵਿੱਚ ਇਹਨਾਂ ਨੂੰ ਫਰੂਟ ਆਇਆ ਹੁੰਦਾ ਜੀ, ਇਹਨਾਂ ਦੇ ਅਟੈਕ ਹੁੰਦਾ ਜੀ, ਫਿਰ ਉਹ ਨਾਰਮਲ ਜੀ ਆਪਾਂ ਕਹਿੰਦੇ ਹਾਂ। ਜਦੋਂ ਇਹ ਹੋ ਜਾਣਾ ਜੀ ਦਾਣਾ, ਉਹਦੇ ਜਿੱਡਾ ਹਰੀ ਇਲਾਚੀ ਜਿਹੜਾ ਦਾਣਾ ਹੋ ਜਾਵੇ, ਫਿਰ
1: ਅੱਛਾ,
0: ਉਹਨੂੰ ਇੱਕ ਅੱਧੀ ਸਪਰੇਅ ਕਰੀ ਦੀ ਹੈ, ਜਿਹੜੀ ਯੂਨੀਵਰਸਿਟੀ ਕਵੇ, ਜਿਹੜੀ ਕਮੈਂਟ ਕਰੇ, ਉਹ ਕਰੀ ਦੀ ਹੈ ਜੀ, ਠੀਕ
1: ਅੱਛਾ
0: ਨਾ ਜੀ।
1: ਅੱਛਾ
0: ਟਾਈਮ ਟੂ ਟਾਈਮ ਕਰਦੇ ਰਹੀਦਾ ਜੀ,
1: ਅੱਛਾ ਅੱਛਾ,
0: ਉਹ ਜ਼ਰੂਰੀ ਹੈ ਜੀ। ਨਾ ਕਰਾਂਗੇ ਤਾਂ ਫਿਰ ਹੋ ਜਾਂਦਾ ਜੀ,
1: ਅੱਛਾ
0: ਇਹਨੂੰ
1: ਅੱਛਾ,
0: ਨੁਕਸਾਨ ਹੁੰਦਾ ਜੀ। ਅਤੇ
1: ਅੱਛਾ ਜੀ,
0: ਬਸ
1: ਨਹੀਂ, ਫਰੂਟ ਜਿਹੜਾ ਇਹ ਬਹੁਤ ਥੋੜ੍ਹਾ ਸਮਾਂ ਕੀ ਖਤਮ ਹੋ ਜਾਂਦਾ ਹੈ ਨਾ, ਜਿੱਦਾਂ
0: ਇਹ
1: ਆਉਂਦਾ।
0: ਵੇਖੋ ਜੀ, ਅਸੀਂ 10 ਨੂੰ ਸ਼ੁਰੂ ਕੀਤਾ ਸੀ ਜੀ ਇਸ ਸਾਲ,
1: ਅੱਛਾ,
0: ਅਤੇ 25 ਤਰੀਕ ਨੂੰ ਸਾਡਾ ਫਰੂਟ ਜਿਹੜਾ ਸਾਰਾ 10 ਏਕੜ ਦਾ ਨਾਰਮਲ ਫਸਲ ਸੀ, ਐਤੀ ਸਾਰੀ 15 ਦਿਨਾਂ ਵਿੱਚ ਖਤਮ ਕਰਕੇ ਅਤੇ ਉਹ ਮੁੱਕ
1: ਅੱਛਾ,
0: ਗਿਆ ਕੰਮ
1: ਇੱਕਦਮ
0: ਸਾਰਾ ਜੀ।
1: ਇੱਕਦਮ, ਮਤਲਬ ਮਾਰਕੀਟ 'ਚ ਇਹਦਾ,
0: ਇੱਕਦਮ ਮਾਰਕੀਟ 'ਚ ਵੇਖੋ ਜੀ, ਹੁਣ ਇਹ ਜਿਹੜਾ ਸਾਰਾ ਇੱਧਰ ਆਉਣਾ ਜੀ, ਪਠਾਨਕੋਟ ਵੀ ਬੜੀ ਲੀਚੀ ਹੁੰਦੀ ਹੈ, ਉਹਨਾਂ ਨੇ ਐਕਸਪੋਰਟ ਕਰਨੀ ਸ਼ੁਰੂ ਕੀਤੀ ਹੈ ਜੀ,
1: ਅੱਛਾ,
0: ਰਾਜਸਥਾਨ ਸਾਡੀ ਲੀਚੀ ਸਟੇਟ ਬਣੀ ਦੀ ਉੱਥੇ ਜੀ,
1: ਅੱਛਾ,
0: ਉਹਦਾ ਮੈਂ ਐਗਜੈਕਟਿਵ ਮੈਂਬਰ ਹਾਂ ਜੀ। ਤੁਹਾਨੂੰ ਵੀ ਆਫਰ ਆਈ ਸੀ, ਪਰ ਅਸੀਂ ਇਸ ਸਾਲ ਨਹੀਂ ਕਰ ਸਕਦੇ, ਸਾਰਾ ਕੁਛ ਹੀ ਕਰਾਂਗੇ। ਜਿਹੜੇ
1: ਅੱਛਾ,
0: ਸਾਡੀਆਂ ਵਾਲੀਆਂ ਲੀਚੀਆਂ ਨੇ, ਇਹ ਬਾਗਵਾਨ ਨੇ, ਇਹ ਸਾਰੇ ਜਾਂਦੇ ਨੇ ਦਿੱਲੀ ਲੈ ਕੇ ਜੀ। ਦਿੱਲੀ ਮਾਰਕੀਟ ਬਹੁਤ ਤਕੜੀ ਹੈ ਜੀ,
1: ਅੱਛਾ,
0: ਕੁਛ ਚੰਡੀਗੜ੍ਹ ਜਾਂਦੇ ਨੇ ਜੀ,
1: ਅੱਛਾ,
0: ਤੇ ਜਿਹੜੀ ਲੋਕ ਜਿਹੜੀ ਛੋਟਾ ਗ੍ਰੇਡ ਹੁੰਦਾ ਉਹ ਲੋਕਲ ਵੇਚ ਲੈਂਦੇ ਨੇ, ਬਾਕੀ ਇਹ 8 ਤੋਂ 10 ਕਿਲੋ ਦੀ ਪੈਕਿੰਗ ਕਰਕੇ ਸਾਰੀ ਖੜਦੇ ਨੇ ਜੀ ਦਿੱਲੀ। ਇਹਨਾਂ ਦਾ ਰੂਟ ਬਣਿਆ ਜੀ, ਸ਼ਾਮ 4-7 ਵਜੇ ਲੱਦ ਲੈਂਦੇ ਨੇ ਜੀ, ਸਵੇਰੇ 6 ਉੱਥੇ ਪਹੁੰਚ ਜਾਂਦੇ ਨੇ, 12 ਘੰਟਿਆਂ 'ਚ ਦਿੱਲੀ।
1: ਅੱਛਾ,
0: ਹਾਂ, ਸਾਰਾ
1: ਤੇ
0: ਬੰਦਾ
1: ਜਦੋਂ
0: ਇੱਥੇ ਤੇ
1: ਪੱਕਦੀ ਹੈ ਉਦੋਂ ਤੋੜਦੇ ਹੋ ਕਿ ਥੋੜੀ ਜਿਹੀ?
0: ਨਹੀਂ ਨਹੀਂ ਜੀ, ਪੱਕਦੀ ਜਦੋਂ ਜਿਹੜੀ ਦੋ ਵਰਾਇਟੀਆਂ ਨੇ ਜੀ ਸਰ, ਇੱਕ
1: ਅੱਛਾ,
0: ਦੇਹਰਾਦੂਨ ਹੈ ਅਤੇ ਕਲਕੱਤੀ ਹੈ ਜੀ। ਦੇਹਰਾਦੂਨ 5-7 ਦਿਨ ਐਡਵਾਂਸ ਆ ਜਾਂਦੀ ਹੈ ਜੀ, ਅਤੇ
1: ਅੱਛਾ,
0: ਕਲਕੱਤੀ ਜਿਹੜੀ ਹੈ ਉਹ 5-7 ਦਿਨ ਲੇਟ ਲੇਟ ਰੰਗ ਦਾ ਫੜਦਾ, ਅਤੇ ਜਿਹੜੀ ਦੇਹਰਾਦੂਨ ਹਰ ਸਾਲ ਆ ਜਾਂਦੀ ਹੈ, ਕਲਕੱਤੀ ਕਿਸੇ ਵਾਰ ਮਾਰ ਜਾਂਦੀ ਹੈ ਵਿੱਚੋਂ, ਘਟਾ ਘੱਟ ਆਉਂਦੀ ਹੈ ਜੀ।
1: ਅੱਛਾ,
0: ਅਤੇ ਇਹ ਜੋ ਰੈੱਡ ਰੈਸ ਪਤਾ ਲੱਗ ਜਾਂਦਾ ਜੀ, ਜੂਨ ਦੇ ਪਹਿਲੇ ਹਫ਼ਤੇ ਤੁੜਾਈ ਸ਼ੁਰੂ ਹੋ ਜਾਂਦੀ ਹੈ ਜੀ।
1: ਅੱਛਾ,
0: ਹੁਣ ਸਾਰੇ ਬਾਗ ਫ੍ਰੀ ਨੇ, ਹੁਣ ਬਾਗਾਂ ਦੇ ਵਿੱਚ ਅਸੀਂ, ਮੈਂ ਆਪਣੇ ਬਾਗ 'ਚ ਫਿਰਨ ਡਿਆ, ਉਹ ਬੰਦੇ ਲਾਏ ਨੇ ਥੱਲਿਓਂ, ਜਿਹੜੀ ਕੋਈ ਥੱਲੇ ਪੱਤਾ ਆਇਆ ਜੀ ਜਾਂ ਥੱਲੇ ਕੋਈ ਉਹ ਟੁੱਟ ਕੇ ਥੱਲੇ ਡਿੱਗੀ ਹੈ, ਡੈਮੇਜ ਹੋਈ ਦੀ, ਉਹ ਥੱਲੇ ਕਢਾਣੀ ਹੈ ਜੀ, ਕਿਉਂਕਿ ਉਹਦੀ
1: ਅੱਛਾ,
0: ਕੀੜਾ ਪੈਦਾ ਹੁੰਦਾ, ਮੁੜ ਕੇ ਕੀੜਾ ਪੈਦਾ ਹੋ ਕੇ ਤੇ ਅਗਲੀ ਵਾਰੀ ਨੁਕਸਾਨ ਕਰਦਾ ਜੀ।
1: ਬਿਲਕੁਲ ਬਿਲਕੁਲ,
0: ਬਿਲਕੁਲ
1: ਜਿੱਦਾਂ ਆਪਾਂ ਤੁਸੀਂ ਕਿਹਾ ਕਿ ਤੁੜਾਈ ਤੋਂ ਬਾਅਦ ਵਿੱਚ ਫਿਰ ਕਿਹੜੀਆਂ ਗੱਲਾਂ ਧਿਆਨ ਰੱਖਣੀਆਂ ਕਿ ਅਗਲੇ ਸਾਲ ਤੇ ਆਪਣਾ ਬੂਟਾ ਤਿਆਰ ਹੋ ਜਾਏ ਜੀ?
0: ਹੁਣ ਤੁੜਾਈ, ਮੈਂ ਤੁੜਾਈ ਤੋਂ ਬਾਅਦ ਹੀ ਗੱਲ ਕਰਨ ਡਿਆ ਜੀ, ਪਰਸੋਂ ਚੌਥ ਦਾ ਕੰਮ ਮੁੱਕਾ ਜੀ, ਅੱਜ
1: ਅੱਛਾ
0: ਥੋੜ੍ਹੀ ਬਾਰਿਸ਼ ਥੋੜ੍ਹੀ ਜਿਹੀ ਬਾਰਿਸ਼ ਪਈ ਅੱਜ ਜੀ।
1: ਅੱਛਾ ਅੱਛਾ,
0: ਹੁਣ ਉਹ ਬੰਦੇ ਲੱਗੇ ਉਹ ਥੱਲੇ ਪੱਤੇ ਤੇ ਥੱਲੇ ਜਿਹੜੀਆਂ ਡੈਮੇਜ ਲੀਚੀ ਡੁੱਗੀ ਸੀ ਨਾ ਜੀ, ਉਹਨੂੰ ਉਹਨੂੰ ਉਹਨੂੰ ਕੱਢ ਦੇਣ ਬਾਹਰ ਨੂੰ,
1: ਅੱਛਾ,
0: ਉਹਨੂੰ ਥੱਲੇ ਸਫਾਈ ਕਰ ਦੇਣੀ ਹੈ ਜੀ।
1: ਅੱਛਾ,
0: ਜਿਹੜਾ ਮੇਰਾ ਆਪਣਾ ਤਜਰਬਾ ਜੀ ਮੈਂ ਕਰਾਉਣਾ ਜੀ, ਉਹਦੇ
1: ਅੱਛਾ,
0: ਨਾਲ ਹੁੰਦਾ ਵੀ ਜਿਹੜੀ ਕੋਈ ਡੈਮੇਜ ਪਈ ਦੀ ਹੈ ਵਿੱਚ, ਕੋਈ ਸੜੀ ਗੋਲੀ ਡਿੱਗ ਪਈ ਜਾਂ ਕੀੜੀਆਂ ਕੀੜੀਆਂ ਖਾਧੀ ਦੀ ਜਾਂ ਵੇਸਟ ਪਈ ਦੀ ਹੈ, ਉਹ ਕੱਢ ਦੇਣੀ, ਕਿਉਂਕਿ ਉਹ ਫਿਰ ਜੜ੍ਹਾਂ 'ਚ ਚਲ ਜਾਂਦਾ ਕੀੜਾ, ਕੀੜਾ ਆਪਣਾ ਸਾਲ ਬਾਅਦ ਮੁੜ ਕੇ ਨਿਕਲ ਆਉਂਦਾ ਜੀ,
1: ਅੱਛਾ,
0: ਉਹਦੇ ਉਹਦੀ ਉਹਦੇ ਵਿੱਚੋਂ ਗਿਟਕ 'ਚੋਂ,
1: ਅੱਛਾ,
0: ਅਤੇ ਉਸ ਤੋਂ ਬਾਅਦ ਫਿਰ ਹੁਣ ਇਹਨੂੰ ਯੂਰੀਆ ਪਾ ਦੇਣਾ ਜੀ।
1: ਠੀਕ ਹੈ,
0: ਯੂਰੀਆ ਪਾ ਕੇ ਅਤੇ ਯੂਰੀਆ

0: ਨਹੀਂ ਆਪਣੀ ਮਿੱਟੀ ਟੈਸਟ ਕਰਾਈ ਹੈ, ਉਹਦੇ ਮੁਤਾਬਕ ਆਪਾਂ ਇਹਨਾਂ ਨੂੰ ਖਾਦ ਪਾ ਦੇਣੀ ਹੈ ਜੀ। ਫਿਰ ਇਸ ਤੋਂ ਬਾਅਦ ਇਹਨਾਂ ਨੂੰ ਕੁਛ ਨਹੀਂ ਕਰਨਾ, ਛੱਡ ਦੇਣਾ ਜੀ ਸਰ ਇਹਨਾਂ ਨੂੰ ਜੀ। ਅਤੇ
1: ਅੱਛਾ
0: ਥੋੜ੍ਹੀ ਬਹੁਤੀ ਵਿੱਚ ਹੁਣ ਜਿਹੜੇ ਛੰਗਾਈ ਕਰਨੀ ਹੈ, ਜਿਹੜੇ ਬੂਟੇ ਬਹੁਤ ਉੱਚੇ ਹੋ ਗਏ ਨੇ ਜਿੱਥੇ ਲਾਈਟ ਨਹੀਂ ਜਾਂਦੀ, ਉੱਥੇ ਫਰੂਟ ਨਹੀਂ ਆਉਂਦਾ ਜੀ। ਐਕਚੁਲੀ ਇੱਥੇ ਮੈਂ ਲੀਚੀ ਡੇ ਵੀ ਮਨਾਇਆ ਸੀ ਸਾਡੇ ਜੀ, ਉਹ ਵੀ ਇੱਥੇ ਇਹਨਾਂ ਨੇ ਲੀਚੀ ਦੇ ਉੱਤੇ ਸੈਮੀਨਾਰ ਕੀਤਾ ਹੈ
1: ਅੱਛਾ
0: 17 ਤਰੀਕ ਨੂੰ ਜੀ।
1: ਅੱਛਾ ਜੀ
0: ਉਹਦੇ ਵਿੱਚ ਫਿਰ ਡਾਕਟਰ ਸਾਹਿਬ ਵੀ ਆਏ ਸੀ ਯੂਨੀਵਰਸਿਟੀ ਤੋਂ, ਲੋਕਲ ਵੀ ਆਏ ਸੀ, ਉਹਨਾਂ ਫਿਰ ਦੱਸਿਆ ਵੀ ਜਿਹੜੇ ਫਾਰਮਰ ਨੂੰ ਵੀ ਜਿਹੜੇ ਤੁਹਾਡੇ ਬੂਟੇ ਉੱਚੇ ਹੋ ਗਏ, ਜਿੱਥੋਂ ਲਾਈਟ ਪੈਂਦੀ ਥੋੜ੍ਹੀ ਜਿਹੀ ਉੱਥੋਂ ਉਹ ਬਣਾਓ, ਖਿੜਕੀਆਂ ਬਣਾਓ ਜੀ, ਉਹ ਕਰਾਵਾਂਗੇ ਐਕਚੁਲੀ ਥੋੜ੍ਹੀਆਂ ਜੀ, ਕਰਾਉਣੀ ਜ਼ਰੂਰੀ ਨੇ ਜੀ।
1: ਅੱਛਾ।
0: ਉਹਦੇ ਨਾਲ ਵੀ ਲਾਈਟ ਪਏਗੀ ਅਤੇ ਫਿਰ ਆਉਣਾ, ਕਿਉਂਕਿ ਫਰੂਟ ਲਾਈਟ ਦੇ ਨਾਲ ਹੀ ਆਉਣਾ, ਹਨੇਰੇ 'ਚ ਫਰੂਟ ਨਹੀਂ ਆਉਂਦਾ ਜੀ, ਫਰੂਟ ਆਉਂਦਾ ਉੱਤੇ ਉੱਤੇ ਜੀ।
1: ਅੱਛਾ।
0: ਹਾਂਜੀ ਹਾਂਜੀ, ਇਸ ਤਰ੍ਹਾਂ ਕਰਕੇ ਫਿਰ ਇਹਨੂੰ ਕਰਨਾ, ਫਿਰ ਇਸ ਤੋਂ ਬਾਅਦ ਫਿਰ ਛੱਡ ਦੇਣਾ ਇਹਨੂੰ ਜੀ। ਫਿਰ ਜਾ ਕੇ ਇਹਨੂੰ ਆਪਾਂ ਇੱਕ ਵਾਰੀ ਵਹਾਉਣਾ ਵਿੱਚ ਜਾ ਕੇ ਜੀ, ਘਾਹ ਕੂਏ ਹੋ ਜੇ, ਅਤੇ ਉਹ ਹੱਲਾਂ ਬੋਝੇ ਡੂੰਘੀਆਂ ਨਹੀਂ ਲਾਉਣੀਆਂ ਜੀ, ਹੱਲਾਂ ਡੂੰਘੀਆਂ ਹੀ ਲਾਉਂਦੇ ਹਾਂ ਅਤੇ ਉਹ ਸਾਡੀ ਜੜ੍ਹਾਂ, ਜਿਹੜੀਆਂ ਜੜ੍ਹਾਂ ਨੇ ਉਹ ਕੁਤਰੀ ਜਾਂਦੀਆਂ ਨੇ, ਨੁਕਸਾਨ ਹੁੰਦਾ। ਅਤੇ ਜਿਹੜੀ ਖਾਦ ਵੀ ਪਾਉਣੀ, ਉਹ ਵੀ ਬੂਟੇ ਦੇ ਜਿਹੜੀ ਆਲਾ ਦੁਆਲਾ ਸਾਰਾ ਜੀ, ਜਿੰਨੇ ਬੂਟੇ ਦੀ ਉੱਤੋਂ ਚੜਾਈ ਉਹਦੇ ਆਲੇ ਦੁਆਲੇ ਪਾਉਣੀ, ਮੁੱਢ ਤੋਂ ਥੋੜ੍ਹੀ ਹੱਟ ਕੇ ਪਾਉਣੀ, ਮੁੱਢ ਲੱਗੇ ਕੁਛ ਨਹੀਂ ਕਰਨਾ ਜੀ, ਕਿਉਂਕਿ ਜਿੰਨੀ ਇਹਦੀ ਹੈਗੀ ਹੈ ਖੁਰਾਕ ਲੈਣ ਤੱਤਾ, ਉਹ ਬਾਰ ਬਾਰ ਨੇ,
1: ਅੱਛਾ।
0: ਫਿਰ ਇਹਨੂੰ ਛੱਡ ਦੇਣਾ। ਅਤੇ ਐਕਚੁਲੀ ਇਹ 2 ਸਾਲ ਦੇ ਬਾਅਦ ਦੇਸੀ ਰੂੜੀ ਵੀ ਪਾਉਣੀ ਚਾਹੀਦੀ, ਉਹ ਐਕਚੁਲੀ ਅਸੀਂ ਦੇਸੀ ਰੂੜੀ ਸੁੱਟਾਂਗੇ ਵਿੱਚ, ਹੁਣ ਉਹ ਢੇਰ ਲਵਾ ਦਿਆਂਗੇ, ਦਸੰਬਰ ਜਾ ਕੇ ਪਾਵਾਂਗੇ 7-7, 8-8 ਟੋਕਰੀਆਂ। ਉਸ ਤੋਂ ਬਾਅਦ ਫਿਰ ਡਾਇਆ ਪਾਵਾਂਗੇ ਜੀ,
1: ਅੱਛਾ।
0: ਫਿਰ ਡਾਇਆ ਵੀ ਪੋਟਾਸ਼ ਵੀ ਥੋੜ੍ਹੀ ਪਾਵਾਂਗੇ, ਜੇ ਜ਼ਿੰਕ ਦੀ ਘਾਟ ਵੀ ਜ਼ਿੰਕ ਵੀ ਪਾਵਾਂਗੇ। ਫਿਰ ਇਹਨੂੰ ਦਸੰਬਰ ਦੇ ਅੰਤ ਤੱਕ, ਪਹਿਲੇ ਦੂਜੇ ਹਫ਼ਤੇ ਗੋਡ ਕੇ ਛੱਡ ਦੇਣਾ ਇਹਨੂੰ ਜੀ, ਫਿਰ ਕੁਛ ਨਹੀਂ ਕਰਨਾ ਜੀ। ਫਿਰ ਇਹਨੇ ਜਾ ਕੇ ਜਦੋਂ ਫਰੂਟ 'ਤੇ ਆਉਣਾ, ਫਿਰ ਇਹਨੂੰ ਅਸੀਂ ਇੱਕ ਵਾਰੀ ਵਿੱਚ ਵਾਹਵਾਂਗੇ, ਵਾਹ ਕੇ ਫਿਰ ਕਿਆਰੇ ਕੁਰੇ ਪਾ ਕੇ ਪਾਣੀ ਲਾਵਾਂਗੇ। ਪਾਣੀ ਨਹੀਂ ਸਿਰਫ ਦਿੰਦੇ ਹਾਂ ਜੀ, ਬਹੁਤ ਘੱਟ ਪਾਣੀ ਦੇਣਾ ਜਦੋਂ ਫਰੂਟ 'ਤੇ ਆਉਣਾ ਜੀ।
1: ਅੱਛਾ।
0: ਹਾਂਜੀ ਹਾਂਜੀ ਹਾਂਜੀ, ਇਹ
1: ਠੀਕ
0: ਗੱਲਬਾਤ ਹੈ ਜੀ। ਅਤੇ ਬਹੁਤ ਵਧੀਆ ਜੀ, ਵਾਤਾਵਰਨ ਹੀ ਚੰਗਾ ਜੀ, ਸਾਡੀ ਸਿਹਤ ਲਈ ਵੀ ਚੰਗਾ, ਸਾਨੂੰ ਪੈਸੇ ਵੀ ਚੰਗੇ ਆਉਂਦੇ ਨੇ, ਅਤੇ ਇੱਕ ਮਨ ਵੀ ਖੁਸ਼ ਹੁੰਦਾ ਜੀ। ਅੱਗੋਂ ਬੱਚੇ, ਅੱਗੋਂ ਜਿਹੜੀ ਜਨਰੇਸ਼ਨ ਹੈ ਉਹ ਵੀ ਆ ਕੇ ਦਰੱਖਤਾਂ ਨਾਲ ਪਿਆਰ ਕਰਦੀ ਹੈ, ਅਤੇ ਕਹਿੰਦੇ ਨੇ ਵੀ ਬਾਗ ਲਾਓ, ਬਾਗਾਂ ਦੇ ਵਾਤਾਵਰਨ ਬਚਾਈ, ਕਿਉਂਕਿ ਸਾਡੇ ਵਾਲੇ ਪਾਸੇ ਵੀ ਕੋਈ ਲੰਘੋਗੇ ਤਾਂ ਤੁਹਾਨੂੰ ਠੰਡਕ ਮਹਿਸੂਸ ਹੋਏਗੀ। ਇਸ ਤਰ੍ਹਾਂ ਤੁਸੀਂ ਗੁਰਦਾਸਪੁਰ ਦੀ ਯੂਨੀਵਰਸਿਟੀ ਲੰਘੋਗੇ 1 ਕਿਲੋਮੀਟਰ, ਤੁਹਾਨੂੰ ਠੰਡਕ ਮਹਿਸੂਸ ਹੋਏਗੀ, ਕੋਈ ਬਾਗ ਹੀ ਬਾਗ ਨੇ।
1: ਠੀਕ ਹੈ ਠੀਕ
0: ਕਿ ਇਹ ਵਾਤਾਵਰਨ ਨੂੰ ਸ਼ੁੱਧ ਰੱਖਦੇ ਨੇ ਜੀ।
1: ਹਾਂ ਬਿਲਕੁਲ ਬਿਲਕੁਲ ਜੀ,
0: ਤੇ
1: ਤੇ
0: ਪਰਮਾਤਮਾ
1: ਵਧੀਆ ਜਿਹੜੇ ਤੁਸੀਂ ਕਹਿੰਦੇ ਆ ਵੀ ਘਰ ਵੀ ਵਧੀਆ ਖਾਣ ਨੂੰ ਮਿਲਦੀ ਹੈਗੀ ਹੈ ਤੇ
0: ਵਧੀਆ
1: ਬੱਚੇ
0: ਵੀ। ਵੇਖੋ ਜੀ, ਜਿਹੜੇ ਸਾਡੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਪਰੇਅ ਘੱਟ ਤੋਂ ਘੱਟ ਹੋਵੇ, ਕਿਉਂਕਿ ਜੇ ਮੇਰੇ ਬੱਚੇ ਜਾਂ ਮੇਰੇ ਭੈਣ ਭਰਾ ਜਾਂ ਆਪਾਂ ਖਾਣ ਡੇ ਆ, ਤੇ ਜਿਹੜੀ ਪੂਰੀ ਸਾਡੇ ਭੈਣ ਭਰਾ ਨੇ, ਬੱਚੇ ਸਾਡੇ ਨੇ, ਬੱਚਿਆਂ ਵਰਗੇ ਭੈਣ ਭਰਾਵਾਂ ਵਰਗੇ ਬਜ਼ੁਰਗ ਨੇ, ਤੇ ਸਾਡੇ ਇਸੇ ਲੀਚੀ ਦੀ ਬਹੁਤ ਡਿਮਾਂਡ ਹੈ ਜੀ। ਇੱਥੇ ਹਾਈਵੇ ਦੇ ਉੱਤੇ ਵੀ ਅਸੀਂ ਲੀਚੀ ਲਾਉਂਦੇ ਹਾਂ ਜੀ,
1: ਅੱਛਾ,
0: ਬਾਹਰ ਲਾ ਦੀ ਦੀ ਹੈ ਜੀ। ਚਲੋ ਉਹ ਲੈ ਜਾਂਦੇ ਨੇ ਬਾਜ਼ਾਰ ਨਾਲੋਂ ਸਸਤੀ ਨਾਲੇ, ਤੇ ਹੁਣ ਮੈਂ ਅੱਗੇ ਸੋਚਣ ਡਿਆ ਵੀ ਉੱਥੇ ਇੱਥੇ ਨਾ ਅੱਗੇ ਹੱਟ ਬਣਾਈਏ, ਅਤੇ ਉੱਥੇ ਅਗਲੇ ਸਾਲ ਕਹੀਏ ਵੀ ਉਤਰੋ ਅਤੇ ਆਪਣੀ ਮਰਜ਼ੀ ਨਾਲ ਜਿੰਨੀ ਤੋੜਨੀ ਤੋੜਾ ਕੇ ਤੋ ਲੈ ਜਾਓ।
1: ਹਾਂਜੀ ਹਾਂਜੀ ਬਿਲਕੁਲ
0: ਹਾਂਜੀ,
1: ਬਿਲਕੁਲ ਜੀ।
0: ਹਾਂ, ਤੇ ਇਹਨੂੰ ਇਸ ਤਰ੍ਹਾਂ ਪ੍ਰਮੋਟ ਕਰਾਂ। ਹਾਂਜੀ
1: ਪ੍ਰੋਸੈਸਿੰਗ ਵੱਲ ਵੀ ਕੋਈ ਧਿਆਨ ਹੈ ਕਰ ਸਕਦੇ
0: ਹਾਂ ਜੀ, ਪ੍ਰੋਸੈਸਿੰਗ ਵੱਲ ਤਾਂ ਚਾਹੀਦਾ। ਐਕਚੁਲੀ ਆਏ ਸੀ ਜੀ ਬਿਹਾਰ ਤੋਂ ਇੱਕ ਪਾਰਟੀ, ਉਹ ਕਹਿੰਦੇ ਵੀ ਸਾਨੂੰ ਤੁਸੀਂ ਜਿਹੜੀ ਲੀਚੀ ਤੁਹਾਡੀ ਨਹੀਂ ਨਾ ਜਾਂਦੀ ਮਾਰਕੀਟ 'ਚ, ਖਰਾਬ ਹੋ ਜਾਂਦੀ ਹੈ, ਫਟ ਵੀ ਜਾਂਦੀ ਹੈ ਲੀਚੀ ਗਰਮੀ ਨਾਲ ਜੀ।
1: ਅੱਛਾ ਅੱਛਾ ਅੱਛਾ
0: ਉਹ ਕਹਿੰਦੇ ਵੀ ਸਾਨੂੰ ਦਿਓ ਪ੍ਰੋਸੈਸਿੰਗ ਵਾਸਤੇ, ਤੇ ਉਹ ਮੇਰੇ ਖਿਆਲ ਐਕਚੁਲੀ ਪ੍ਰੋਸੈਸ ਸ਼ੁਰੂ ਕਰਨ ਲੱਗੇ ਨੇ ਪ੍ਰਾਈਵੇਟ ਕੰਪਨੀ ਹੈ ਕੋਈ ਜੀ।
1: ਅੱਛਾ ਅੱਛਾ
0: ਲੇਕਿਨ ਸਰਕਾਰ ਵੇਖੋ ਐਡੀ ਲੀਚੀ ਸਟੇਟ ਪਠਾਨਕੋਟ ਬਣੀ ਦੀ, ਕਿੱਡੀ ਉੱਥੇ ਕਿੰਨੇ ਕਿੰਨੇ 100 ਏਕੜ ਬਾਗ ਲੀਚੀ ਦਾ, ਬਹੁਤ ਵਧੀਆ ਲੀਚੀ ਉਸ ਪਾਸੇ। ਮਕੇ ਨਰੋੜ ਜਾਮਲ ਸਿੰਘ ਦਾ ਏਰੀਆ ਜੀ, ਤੇ ਪਠਾਨਕੋਟ ਮਕੇਰੀਆਂ ਅਤੇ ਗੁਰਦਾਸਪੁਰ ਦਾ ਇਲਾਕਾ, ਇਹ ਲੀਚੀ ਨੂੰ ਬਹੁਤ ਮੰਨਦਾ ਜੀ।
1: ਅੱਛਾ ਅੱਛਾ,
0: ਜੇ ਹੋ ਜੇ ਨਾ ਤਾਂ ਫਿਰ ਸਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਜੀ। ਸਰਕਾਰ ਨੂੰ ਚਾਹੀਦਾ ਛੋਟੇ ਛੋਟੇ ਪ੍ਰੋਸੈਸ, ਜਿੱਦਾਂ ਸਾਡੇ 200 ਏਕੜ ਇੱਥੇ ਪ੍ਰੋਸੈਸਿੰਗ ਛੋਟਾ ਯੂਨਿਟ ਲਾਉਣ, ਅਸੀਂ ਉਹਨੂੰ ਤੋੜੀਏ ਉੱਥੇ ਛੱਡ ਦਈਏ, ਸਾਨੂੰ ਕੀ ਲੋੜ ਹੈ ਪੈਕਿੰਗ ਕਰਕੇ ਦਿੱਲੀ ਭੇਜਣ ਦੀ ਜੀ, ਟਰੱਕਾਂ 'ਤੇ ਖਰਚਾ ਕਰੀਏ, ਠੀਕ ਨਾ ਜੀ। ਇਸ ਕਰਕੇ ਸਰਕਾਰ ਇਸ ਪਾਸੇ ਧਿਆਨ ਤਾਂ ਬਹੁਤ ਦੇਣ ਡਈ, ਸਰਕਾਰ ਨੇ ਸਾਨੂੰ ਡੱਬਿਆਂ 'ਤੇ ਵੀ ਸਬਸਿਡੀ ਦਿੱਤੀ ਹੈ ਜੀ, 50% ਦੇ ਉੱਤੇ 500 ਡੱਬਾ ਸਮਥਿੰਗ, ਉਹਦੀ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਹੈ ਜੀ, ਠੀਕ ਨਾ। ਅਤੇ ਬਿਜਲੀ ਬੋਰਡ ਸਾਡਾ ਜਿਹੜਾ ਏਰੀਆ ਨਾਨੋ ਨੰਗਲ ਵੱਜਦਾ ਜੀ ਸਾਡਾ ਫੀਡਰ, ਅਤੇ ਅਸੀਂ ਰਿਕੁਐਸਟ ਕਰਕੇ ਅਤੇ ਸਾਨੂੰ 5-6 ਘੰਟੇ ਬੱਤੀ ਰੈਗੂਲਰ ਦਿੰਦੇ ਰਹੇ ਨੇ ਸੀਜ਼ਨ ਦੇ ਵਿੱਚ ਬਾਗਾਂ ਕਰਕੇ ਜੀ।
1: ਅੱਛਾ।
0: ਹਾਂ, ਕਿਉਂਕਿ ਉਹਨਾਂ ਦਿਨਾਂ ਸਾਨੂੰ ਆਪਣਾ ਮਾਰਚ ਅਪ੍ਰੈਲ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ, ਅਤੇ ਉਹ ਫਿਰ ਆਪਣਾ ਸ਼ਡਿਊਲ ਕਾਇਮ ਕਰਕੇ ਸਾਨੂੰ ਫਿਰ ਉਹ ਦਿੰਦੇ ਨੇ ਜੀ। ਬਿਜਲੀ ਬੋਰਡ ਵੀ ਸਾਡੀ ਹੈਲਪ ਕਰਦਾ ਜੀ, ਯੂਨੀਵਰਸਿਟੀ ਵੀ ਸਾਰੇ ਕਰਦੇ ਨੇ ਜੀ, ਪਰ ਜੇ ਪ੍ਰੋਸੈਸ ਯੂਨਿਟ ਲੱਗ ਜਾਏ ਨਾ ਜੀ, ਤਾਂ ਇਹਦੇ ਵਰਗੀ ਰੀਸ ਕੋਈ ਨਹੀਂ। ਜਿਸ ਤਰ੍ਹਾਂ ਸਾਡੇ ਆਲੇ ਦੁਆਲੇ ਸ਼ੂਗਰ ਮਿੱਲਾਂ ਨੇ, 2 ਸ਼ੂਗਰ ਮਿੱਲਾਂ ਨੇ, ਇਹ ਵੀ ਲੱਗ ਜਾਏ ਅਤੇ ਇੱਥੇ ਵੀ ਚਲੋ ਜੂਸ ਬਣ ਕੇ ਚਲੇ ਜਾਵੇ ਅਤੇ ਪੈਕਿੰਗ ਹੋ ਕੇ ਬਾਅਦ 'ਚ ਆ ਜਾਏ, ਅਤੇ ਫਾਰਮਰ ਨੂੰ ਵੀ ਫਾਇਦਾ ਹੋਵੇ ਅਤੇ ਸਰਕਾਰ ਨੂੰ ਵੀ, ਲੋਕ ਵੀ ਇਸ ਪਾਸੇ ਕਰਨ। ਲੋਕ ਇਸ ਕਰਕੇ ਬਹੁਤੇ ਨਹੀਂ ਜਾਂਦੇ ਵੀ ਇਹਦਾ ਝੱਕਦੇ ਨੇ ਜੀ, ਇੰਨਾ 'ਚ ਵੇਟ ਕੌਣ ਕਰੇ।

ਬਰਸਾਤ ਦਾ ਮੌਸਮ ਹੈ। ਇਸ ਮੌਸਮ ਦੌਰਾਨ ਸਾਡੀਆਂ ਫਸਲਾਂ ਅਤੇ ਪਸ਼ੂ ਧਨ ਦਾ ਸਾਨੂੰ ਖਾਸ ਖਿਆਲ ਰੱਖਣਾ ਪੈਂਦਾ। ਕੀੜੇ ਮਕੌੜਿਆਂ ਦੇ ਹਮਲੇ ਅਤੇ ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਸਾਡਾ ਕਈ ਵਾਰ ਬਹੁਤ ਨੁਕਸਾਨ ਹੋ ਜਾਂਦਾ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਖੋਜਾਂ ਸਦਕਾ ਅਤੇ ਸਮੇਂ ਸਮੇਂ ਸਿਰ ਸੁਝਾਈਆਂ ਗਈਆਂ ਸਾਵਧਾਨੀਆਂ 'ਤੇ ਅਮਲ ਕਰਕੇ ਅਸੀਂ ਆਪਣੀ ਖੇਤੀ ਨੂੰ ਬਹੁਤ ਹੀ ਲਾਹੇਵੰਦ ਬਣਾ ਸਕਦੇ ਹਾਂ। ਸੋ ਜੁਲਾਈ ਮਹੀਨੇ ਦੇ ਪਹਿਲੇ ਪੰਦਰਵਾੜੇ 'ਚ ਖੇਤੀ ਮਾਹਰਾਂ ਦੀਆਂ ਕੀ ਸਿਫਾਰਿਸ਼ਾਂ ਨੇ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਉਣੀ ਦੀ ਮੁੱਖ ਫਸਲ ਝੋਨੇ ਬਾਰੇ। ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, ਪੂਸਾ ਬਾਸਮਤੀ 1637, ਪੂਸਾ ਬਾਸਮਤੀ 1718 ਅਤੇ ਪੂਸਾ ਬਾਸਮਤੀ 1121 ਕਿਸਮ ਦੀ ਲੁਆਈ ਜੁਲਾਈ ਦੇ ਪਹਿਲੇ ਪੰਦਰਵਾੜੇ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। CSR 30 ਪੂਸਾ ਬਾਸਮਤੀ 1509 ਕਿਸਮ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲੁਆਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿੱਚ ਕਰਨੀ ਚਾਹੀਦੀ ਹੈ। ਬਾਸਮਤੀ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ 3 ਗ੍ਰਾਮ ਸਪਰਿੰਟ 75 WS ਨੂੰ 10 ਮਿਲੀਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ। 9 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਹਿਲੀ ਅੱਧੀ ਕਿਸ਼ਤ ਪਨੀਰੀ ਲਗਾਉਣ ਦੇ 3 ਹਫ਼ਤੇ ਬਾਅਦ CSR 30 ਨੂੰ ਪਾਓ ਅਤੇ 18 ਕਿਲੋ ਯੂਰੀਆ ਦੀ ਪਹਿਲੀ ਕਿਸ਼ਤ ਪੂਸਾ ਬਾਸਮਤੀ 1121, ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1718 ਨੂੰ ਅਤੇ 27 ਕਿਲੋ ਯੂਰੀਆ ਪੂਸਾ ਬਾਸਮਤੀ 1509 ਨੂੰ ਪਾਉਣੀ ਚਾਹੀਦੀ ਹੈ। ਜੇਕਰ ਪਹਿਲਾਂ ਸਿਫਾਰਿਸ਼ ਕੀਤੀ ਫਾਸਫੋਰਸ ਖਾਦ ਕਣਕ ਨੂੰ ਪਾਈ ਗਈ ਹੋਵੇ ਤਾਂ ਬਾਸਮਤੀ ਨੂੰ ਇਸ ਖਾਦ ਦੀ ਕੋਈ ਲੋੜ ਨਹੀਂ। ਨਦੀਨਾਂ ਦੀ ਰੋਕਥਾਮ ਲਈ 1200 ਮਿਲੀਲੀਟਰ ਬੂਟਾ ਕਲੋਰ 50 ਤਾਕਤ ਜਾਂ 45 ਗ੍ਰਾਮ ਟੋਪ ਸਟਾਰ ਪ੍ਰਤੀ ਏਕੜ ਦੇ ਹਿਸਾਬ 60 ਕਿਲੋ ਰੇਤ ਵਿੱਚ ਮਿਲਾ ਕੇ ਪਾਉਣੀ ਚਾਹੀਦੀ ਹੈ। ਖੇਤ ਵਿੱਚ ਝੋਨੇ ਦੀ ਪਨੀਰੀ ਲਾਉਣ ਤੋਂ 2-3 ਦਿਨਾਂ ਦੇ ਅੰਦਰ 4 ਤੋਂ 5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ 1 ਸਾਰ ਨਦੀਨ ਨਾਸ਼ਕ ਦੀ ਵਰਤੋਂ ਕਰੋ। ਝੋਨੇ ਨੂੰ 30-30 ਕਿਲੋ ਯੂਰੀਆ ਦੀ ਦੂਜੀ ਅਤੇ ਤੀਜੀ ਕਿਸ਼ਤ ਲੁਆਈ ਤੋਂ 3 ਅਤੇ 6 ਹਫ਼ਤੇ ਬਾਅਦ ਪਾਉਣੀ ਚਾਹੀਦੀ ਹੈ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ PR 126 ਨੂੰ ਯੂਰੀਆ ਖਾਦ ਦੀ ਤੀਜੀ ਕਿਸ਼ਤ ਪਨੀਰੀ ਲਾਉਣ ਤੋਂ 5 ਹਫ਼ਤੇ ਬਾਅਦ ਪਾਉਣੀ ਚਾਹੀਦੀ ਹੈ। ਕਿਸਾਨ ਦੋਸਤੋ, ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਵਿੱਚ 43 ਕਿਲੋ ਯੂਰੀਆ ਪ੍ਰਤੀ ਏਕੜ ਕ੍ਰਮਵਾਰ 4, 6 ਅਤੇ 9 ਹਫ਼ਤਿਆਂ 'ਤੇ ਪਾਉਣਾ ਚਾਹੀਦਾ ਹੈ। ਰੇਤਲੀਆਂ ਜ਼ਮੀਨਾਂ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਝੋਨੇ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ, ਜਿਸ ਕਰਕੇ ਨਵੇਂ ਪੱਤੇ ਪੀਲੇ ਚਿੱਟੇ ਰੰਗ ਦੇ ਹੋ ਜਾਂਦੇ ਨੇ। ਇਸ ਦੀ ਰੋਕਥਾਮ ਲਈ 1% ਫੈਰੋਸਲਫੇਟ 2-3 ਵਾਰ ਹਫ਼ਤੇ ਦੇ ਵਕਫੇ 'ਤੇ ਛਿੜਕੋ। ਫੈਰੋਸਲਫੇਟ ਨੂੰ ਖੇਤ ਵਿੱਚ ਛੱਟਾ ਦੇਣ ਦਾ ਕੋਈ ਫਾਇਦਾ ਨਹੀਂ, ਲੋਹੇ ਦੀ ਘਾਟ ਆਉਣ 'ਤੇ ਸਿਰਫ ਛਿੜਕਾਅ ਹੀ ਕਰਨਾ ਚਾਹੀਦਾ। ਨਰਮੇ ਕਪਾਹ ਦੀ ਫਸਲ ਖੜ੍ਹੇ ਪਾਣੀ ਨੂੰ ਨਹੀਂ ਝੱਲਦੀ, ਇਸ ਲਈ ਬਰਸਾਤ ਦੇ ਮੌਸਮ ਵਿੱਚ ਨਰਮੇ ਅਤੇ ਕਪਾਹ ਦੇ ਖੇਤਾਂ 'ਚੋਂ ਫਾਲਤੂ ਪਾਣੀ ਬਾਹਰ ਕੱਢ ਦੇਣਾ ਚਾਹੀਦਾ। ਕਪਾਹ ਬਿਰਲੀ ਕਰਨ ਵੇਲੇ ਨਾਈਟ੍ਰੋਜਨ ਦੀ ਅੱਧੀ ਖੁਰਾਕ ਪਾ ਦੇਣੀ ਚਾਹੀਦੀ ਹੈ। ਨਦੀਨ ਨਾਸ਼ਕ ਜ਼ਹਿਰਾਂ ਉਦੋਂ ਵਰਤੋ ਜਦੋਂ ਹਵਾ ਨਾ ਵਗਦੀ ਹੋਵੇ। ਇਹ ਵੀ ਖਿਆਲ ਰੱਖੋ ਕਿ ਨਦੀਨ ਨਾਸ਼ਕ ਫਸਲ ਦੇ ਪੱਤਿਆਂ 'ਤੇ ਨਹੀਂ ਪੈਣਾ ਚਾਹੀਦਾ। ਪੱਤਿਆਂ 'ਤੇ ਉੱਲੀ ਦੇ ਧੱਬਿਆਂ ਦਾ ਹਮਲਾ ਸ਼ੁਰੂ ਹੋਣ 'ਤੇ 200 ਮਿਲੀਲੀਟਰ ਐਮੀਸਟਾਰ ਟੋਪ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 15-20 ਦਿਨਾਂ ਦੇ ਵਕਫੇ ਬਾਅਦ ਛਿੜਕੋ। ਪਾਣੀ ਲਾਉਣ ਜਾਂ ਮੀਂਹ ਪਿੱਛੋਂ ਬੂਟਿਆਂ ਦੇ ਪੱਤੇ ਲੁੜਕ ਜਾਂਦੇ ਹਨ ਤਾਂ 10 ਮਿਲੀਗ੍ਰਾਮ ਕੋਬਾਲਟ ਕਲੋਰਾਈਡ ਪ੍ਰਤੀ ਲੀਟਰ ਪਾਣੀ ਦੇ ਘੋਲ ਦਾ ਛਿੜਕਾਅ ਇਹਨਾਂ ਬੂਟਿਆਂ ਉੱਪਰ ਕਰਨਾ ਚਾਹੀਦਾ। ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨਾਂ ਦੇ ਅੰਦਰ ਹਲਕੀਆਂ ਜ਼ਮੀਨਾਂ ਵਿੱਚ ਐਟਰਾਜ਼ੀਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਅਤੇ ਭਾਰੀਆਂ ਜ਼ਮੀਨਾਂ ਵਿੱਚ 800 ਗ੍ਰਾਮ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ, ਜਾਂ ਇਹ ਨਦੀਨ ਨਾਸ਼ਕ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲ ਦੀਆਂ ਕਤਾਰਾਂ 'ਤੇ 20 ਸੈਂਟੀਮੀਟਰ ਚੌੜੀ ਪੱਟੀ ਵਿੱਚ ਛਿੜਕਾਅ ਕਰੋ ਅਤੇ ਕਤਾਰਾਂ ਵਿੱਚ ਬਾਕੀ ਰਹਿੰਦੀ ਜਗ੍ਹਾ ਦੀ 15-30 ਦਿਨਾਂ ਬਾਅਦ ਗੋਡੀ ਕਰ ਦੇਣੀ ਚਾਹੀਦੀ ਹੈ। ਬਾਰਿਸ਼ ਦਾ ਪਾਣੀ ਖੇਤ ਵਿੱਚ ਖੜ੍ਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਫਸਲ ਜ਼ਿਆਦਾ ਪਾਣੀ ਨਹੀਂ ਸਹਾਰ ਸਕਦੀ, ਇਸ ਨਾਲ ਤਣਾ ਗਲਣ ਦੇ ਰੋਗ ਵਿੱਚ ਵਾਧਾ ਹੁੰਦਾ ਹੈ। ਮੱਕੀ ਨੂੰ ਨਾਈਟ੍ਰੋਜਨ ਦੀ ਦੂਸਰੀ ਕਿਸ਼ਤ 37 ਕਿਲੋ ਜਾਂ 25 ਕਿਲੋ ਪ੍ਰਤੀ ਏਕੜ ਕ੍ਰਮਵਾਰ ਲੰਮਾ ਅਤੇ ਦਰਮਿਆਨਾ ਜਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਫਸਲ ਦੇ ਗੋਡੇ ਗੋਡੇ ਹੋਣ 'ਤੇ ਪਾਓ। ਬਰਾਨੀ ਇਲਾਕਿਆਂ ਵਿੱਚ ਖਾਦਾਂ ਦੀ ਮਿਕਦਾਰ ਜ਼ਮੀਨ ਦੀ ਕਿਸਮ ਅਤੇ ਪਾਣੀ ਸੰਭਾਲਣ ਦੀ ਸ਼ਕਤੀ 'ਤੇ ਨਿਰਭਰ ਕਰਦੀ ਹੈ।
ਮੱਕੀ ਦੇ ਗੜੂਏ ਦੀ ਰੋਕਥਾਮ ਲਈ 30 ਮਿਲੀਲੀਟਰ ਕੋਰਾਜ਼ਨ 18.5 SC ਨੂੰ 60 ਲੀਟਰ ਪਾਣੀ ਵਿੱਚ ਘੋਲ ਕੇ

0: ਸਿਕੰਦਰ ਬਾੜੇ ਦੇ ਰਜੀਵਿਆਂ ਦੇ ਬਾਬਤ ਜਿੱਦਾਂ ਆਪਾਂ ਜ਼ਿਕਰ ਕੀਤਾ ਸੀ, ਜੈਪਾਲ ਚੋਪੜਾ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ,
2: ਕਿਸਾਨ ਦੋਸਤੋ, ਜੁਲਾਈ ਦਾ ਮਹੀਨਾ ਸ਼ੁਰੂ ਹੋ ਗਿਆ ਅਤੇ ਤੁਸੀਂ ਜਾਣਦੇ ਹੋ ਕਿ ਇਹ

ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। ਕਮਾਦ, ਜੇਕਰ ਗੰਨੇ ਦੀ ਫਸਲ ਦੇ ਮੁੱਢਾਂ 'ਤੇ ਮਿੱਟੀ ਚੜ੍ਹਾਉਣ ਦਾ ਕੰਮ ਕਰ ਲਿਆ ਹੈ ਤਾਂ ਠੀਕ ਹੈ, ਨਹੀਂ ਤਾਂ ਜੁਲਾਈ ਦੇ ਪਹਿਲੇ ਹਫ਼ਤੇ ਜ਼ਰੂਰ ਕਰ ਦੇਣਾ ਚਾਹੀਦਾ ਹੈ। ਆਗ ਦੇ ਗੜੂਏ ਦੀ ਰੋਕਥਾਮ ਲਈ 10 ਕਿਲੋ ਫਲਟੇਰਾ 0.4 GR ਨੂੰ ਬੂਟਿਆਂ ਦੇ ਮੁੱਢਾਂ ਕੋਲ ਪਾ ਕੇ ਹਲਕੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਾਣੀ ਲਾਓ, ਪਰ ਇਹ ਕੰਮ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਜ਼ਰੂਰ ਕਰ ਲੈਣਾ ਚਾਹੀਦਾ। ਦਾਣੇਦਾਰ ਜ਼ਹਿਰ ਸਿਰਫ ਉਦੋਂ ਹੀ ਪਾਓ ਜਦੋਂ ਹਮਲਾ 5% ਤੋਂ ਜ਼ਿਆਦਾ ਹੋਵੇ। ਮੂੰਗਫਲੀ, ਵਧੀਆ ਝਾਲ ਲੈਣ ਲਈ ਮੋਟੀਆਂ ਗਿਰੀਆਂ ਦੀ ਵਰਤੋਂ ਕਰੋ। ਬਰਾਨੀ ਜ਼ਮੀਨਾਂ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਬੀਜੀ ਗਈ ਮੂੰਗਫਲੀ ਦੀ ਫਸਲ ਨੂੰ ਗਿੱਚੀ ਗਲਨ ਰੋਗ ਤੋਂ ਬਚਾਉਣ ਲਈ ਉੱਲੀ ਨਾਸ਼ਕ ਨਾਲ ਸੋਧੋ। 1 ਕਿਲੋ ਗਿਰੀਆਂ ਲਈ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫਿਲ M45 ਦੀ ਵਰਤੋਂ ਕਰਨੀ ਚਾਹੀਦੀ ਹੈ। 13 ਕਿਲੋ ਯੂਰੀਆ, 50 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਅਤੇ 17 ਕਿਲੋ ਮਿਊਰਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੀ ਚਾਹੀਦੀ ਹੈ। ਜੇਕਰ ਮੂੰਗਫਲੀ ਕਣਕ ਤੋਂ ਬਾਅਦ ਬੀਜੀ ਗਈ ਹੈ ਅਤੇ ਸਿਫਾਰਸ਼ ਕੀਤੀ ਫਾਸਫੋਰਸ ਪਾਈ ਗਈ ਸੀ ਤਾਂ ਸੁਪਰਫਾਸਫੇਟ ਪਾਉਣ ਦੀ ਕੋਈ ਲੋੜ ਨਹੀਂ। ਜ਼ਿੰਕ ਦੀ ਘਾਟ ਪੂਰੀ ਕਰਨ ਲਈ 25 ਕਿਲੋ ਜ਼ਿੰਕ ਸਲਫੇਟ 21% ਜਾਂ 16 ਕਿਲੋ ਜ਼ਿੰਕ ਸਲਫੇਟ 33% ਪ੍ਰਤੀ ਏਕੜ ਪਾਓ। ਜ਼ਿੰਕ ਸਲਫੇਟ ਦੀ ਇੰਨੀ ਮਿਕਦਾਰ 2-3 ਸਾਲ ਫਸਲ ਪੈਦਾ ਕਰਨ ਲਈ ਕਾਫੀ ਹੈ। ਦਾਲਾਂ, ਮਾਂ 883, ਮਾਂ 114, ਮਾਂ 338 ਦੀ ਬਿਜਾਈ ਜੁਲਾਈ ਦੇ ਪਹਿਲੇ ਹਫ਼ਤੇ ਅਤੇ ਮੂੰਗੀ ML 1808, ML 2056 ਅਤੇ ML 818 ਕਿਸਮਾਂ ਦੀ ਬਿਜਾਈ ਜੁਲਾਈ ਦੇ ਦੂਜੇ 15ਵਾੜੇ ਵਿੱਚ ਕਰਨੀ ਚਾਹੀਦੀ ਹੈ। ਮੂੰਗੀ ਨੂੰ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫਾਸਫੇਟ ਅਤੇ ਮਾਂ ਨੂੰ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰਫਾਸਫੇਟ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ। ਚੰਗਾ ਝਾਲ ਲੈਣ ਲਈ ਬੀਜ ਨੂੰ ਸਿਫਾਰਿਸ਼ ਕੀਤੇ ਰਾਈਜ਼ੋਬੀਅਮ ਦੇ ਟੀਕੇ ਨਾਲ ਜ਼ਰੂਰ ਸੋਧਣਾ ਚਾਹੀਦਾ ਹੈ। ਜਿਹੜੇ ਸਾਡੇ ਕਿਸਾਨ ਵੀਰ ਸਬਜ਼ੀਆਂ ਉਗਾਉਂਦੇ ਨੇ ਉਹਨਾਂ ਲਈ ਕੁਝ ਸਿਫਾਰਿਸ਼ਾਂ ਨੇ। ਬੈਂਗਣ, 1 ਏਕੜ ਦੀ ਪਨੀਰੀ ਤਿਆਰ ਕਰਨ ਲਈ ਬੈਂਗਣ ਦੀ PBH-4 41, PBH-4 42, PBH-3, PBH-5, PBH-6, ਪੰਜਾਬ ਰੌਣਕ, ਪੰਜਾਬ ਭਰਪੂਰ ਅਤੇ ਪੰਜਾਬ ਹਿੰਮਤ ਹਾਈਬ੍ਰਿਡ ਕਿਸਮਾਂ ਦਾ 300-400 ਗ੍ਰਾਮ ਬੀਜ 10-15 ਸੈਂਟੀਮੀਟਰ ਉੱਚੀਆਂ 1 ਮਰਲੇ ਦੀਆਂ ਕਿਆਰੀਆਂ ਵਿੱਚ ਬੀਜਣਾ ਚਾਹੀਦਾ ਹੈ। ਮੂਲੀ ਦੀ ਪੂਸਾ ਚੇਤਕੀ ਕਿਸਮ ਇਸ ਮਹੀਨੇ ਵਿੱਚ ਬਿਜਾਈ ਲਈ ਢੁੱਕਵੀਂ ਹੈ। 4-5 ਕਿਲੋ ਬੀਜ 1 ਏਕੜ ਦੀ ਬਿਜਾਈ ਲਈ ਵਰਤੋ ਅਤੇ ਕਤਾਰਾਂ ਵਿੱਚ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਫੁੱਲ ਗੋਭੀ, ਦੀਆਂ ਅਗੇਤੀਆਂ ਢੁੱਕਵੀਆਂ ਕਿਸਮਾਂ ਦੀ ਪਨੀਰੀ 45-30 ਸੈਂਟੀਮੀਟਰ ਦੇ ਫਾਸਲੇ 'ਤੇ ਖੇਤ ਵਿੱਚ ਲਾਓ। 40 ਟਨ ਗਲੀ ਸੜੀ ਰੂੜੀ, 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੀ ਚਾਹੀਦੀ ਹੈ। ਯੂਰੀਆ ਦੀ ਦੂਜੀ ਕਿਸ਼ਤ ਲੁਆਈ ਤੋਂ 4 ਹਫ਼ਤੇ ਬਾਅਦ ਪਾ ਦੇਣੀ ਚਾਹੀਦੀ ਹੈ। ਬਾਗਬਾਨੀ ਨਾਲ ਜੁੜੇ ਹੋਏ ਵੀਰਾਂ ਲਈ ਕੁਛ ਸਿਫਾਰਿਸ਼ਾਂ ਨੇ ਕਿ ਜੁਲਾਈ ਦਾ ਮਹੀਨਾ ਸਦਾ ਬਹਾਰ ਫਲਦਾਰ ਬੂਟਿਆਂ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਗਾਠ, ਬੇਰ, ਪਪੀਤਾ ਆਦਿ ਦੇ ਬਾਗਾਂ ਲਈ ਲੁਆਈ ਲਈ ਢੁੱਕਵਾਂ। ਕਿੰਨੂ ਵਿੱਚ ਝਾੜ ਅਤੇ ਫਲਾਂ ਦੀ ਗੁਣਵੱਤਾ ਸੁਧਾਰਨ ਲਈ ਪੋਟਾਸ਼ੀਅਮ ਨਾਈਟ੍ਰੇਟ 1% ਦਾ ਛਿੜਕਾਅ ਕਰਨਾ ਜ਼ਰੂਰੀ ਹੁੰਦਾ ਹੈ। ਅੰਗੂਰਾਂ ਦੇ ਬੂਟਿਆਂ ਨੂੰ ਕੋਹੜ ਦੇ ਰੋਗ ਤੋਂ ਬਚਾਉਣ ਲਈ ਜੁਲਾਈ ਦੇ ਪਹਿਲੇ ਅਤੇ ਅਖੀਰਲੇ ਹਫ਼ਤੇ ਵਿੱਚ ਬੋਲਡੋ ਮਿਕਸਚਰ 2-2-250 ਦਾ ਛਿੜਕਾਅ 500 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ। ਕਿਸਾਨ ਦੋਸਤੋ, ਪਸ਼ੂ ਪਾਲਣ, ਪਸ਼ੂਆਂ ਨੂੰ ਚਾਰਾ ਜਲਦੀ ਸਵੇਰੇ ਜਾਂ ਸ਼ਾਮ ਨੂੰ ਪਾਇਆ ਜਾਵੇ। ਮੁਰਝਾਇਆ ਹੋਇਆ ਜਾਂ ਉੱਲੀ ਲੱਗਾ ਚਾਰਾ ਨਾ ਪਾਓ। ਪਸ਼ੂ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ 2-4% ਤੱਕ ਵਧਾ ਦਿਓ ਅਤੇ ਖੁਰਾਕ ਵਿੱਚ ਖਲਾਂ ਦੀ ਮਾਤਰਾ ਵੀ ਵਧਾ ਦੇਣੀ ਚਾਹੀਦੀ ਹੈ। ਜੇ ਗਲਘੋਟੂ, ਤਬੜੀ ਰੋਗ ਅਤੇ ਮੂੰਹ ਖੁਰ ਦੇ ਟੀਕੇ ਨਹੀਂ ਲਗਵਾਏ ਤਾਂ ਪਸ਼ੂਆਂ ਨੂੰ ਇਹ ਟੀਕੇ ਜਲਦੀ ਲਗਵਾ ਦੇਣੇ ਚਾਹੀਦੇ ਨੇ। ਮੁਰਗੀ ਪਾਲਣ, ਪਾਣੀ ਦੀ ਵੱਧਦੀ ਹੋਈ ਮੰਗ ਦੇਖਦੇ ਹੋਏ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ। ਪਾਣੀ ਨੂੰ ਜ਼ਿਆਦਾ ਵਾਰ ਬਦਲਣਾ ਚਾਹੀਦਾ ਤਾਂ ਜੋ ਮੁਰਗੀਆਂ ਨੂੰ ਠੰਡਾ ਪਾਣੀ ਮਿਲ ਸਕੇ। ਸ਼ੈੱਡ ਵਿੱਚ ਫੁਹਾਰੇ ਲਵਾਓ ਅਤੇ ਕੂਲਰ ਲਾਓ। ਸ਼ੈੱਡ ਦੇ ਆਲੇ ਦੁਆਲੇ ਰੁੱਖ ਲਗਾਉਣੇ ਚਾਹੀਦੇ ਨੇ ਕਿਉਂਕਿ ਹਰਿਆਵਲ ਗਰਮੀ ਨੂੰ ਘਟਾਉਂਦੀ ਹੈ। ਸ਼ੈੱਡ ਦੀ ਛੱਤ ਨੂੰ ਚਿੱਟੀ ਕਲੀ ਕਰ ਦੇਣੀ ਚਾਹੀਦੀ ਤਾਂ ਜੋ ਗਰਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ। ਖੁਰਾਕ ਵਿੱਚ ਚਿਕਨਾਈ, ਧਾਤਾਂ, ਇਲੈਕਟ੍ਰੋਲਾਈਟ ਅਤੇ ਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਲੋੜੀਂਦੇ ਤੱਤ ਮਿਲ ਸਕਣ। 6-8 ਹਫ਼ਤੇ ਦੀ ਉਮਰ 'ਤੇ ਪੱਠਾਂ ਨੂੰ ਰਾਣੀ ਖੇਤ ਦੇ R2B ਟੀਕੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਹ ਦਵਾਈ ਪਾਣੀ ਜਾਂ ਲੱਸੀ ਵਿੱਚ ਨਹੀਂ ਪਿਲਾਉਣੀ ਚਾਹੀਦੀ। ਟੀਕੇ ਲੱਗੀਆਂ ਮੁਰਗੀਆਂ ਨੂੰ ਵਿਟਾਮਿਨ ਪਾਣੀ ਵਿੱਚ ਦੇਣੇ ਚਾਹੀਦੇ ਨੇ ਤਾਂ ਜੋ ਟੀਕਿਆਂ

0: ਮਾੜੇ ਅਸਰ ਨੂੰ ਘਟਾਇਆ ਜਾ ਸਕੇ। ਫੀਡ ਵਿੱਚ ਤੇਲ ਦੀ ਮਾਤਰਾ 1 ਤੋਂ 2% ਤੱਕ ਵਧਾ ਦਿਓ ਤਾਂ ਜੋ ਗਰਮੀਆਂ ਵਿੱਚ ਊਰਜਾ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਛੱਤ ਉੱਪਰ ਪਾਣੀ ਦੀ ਟੈਂਕੀ ਪੂਰੀ ਨਾ ਭਰੋ। ਪਾਣੀ ਵਿੱਚ 250 ਮਿਲੀਲੀਟਰ ਸਿਰਕਾ 100 ਲੀਟਰ ਪਾਣੀ ਵਿੱਚ ਪਾਉਣਾ ਚਾਹੀਦਾ ਤਾਂ ਜੋ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂਆਂ ਦਾ ਖਾਤਮਾ ਕੀਤਾ ਜਾ ਸਕੇ ਅਤੇ 10 ਗ੍ਰਾਮ ਨਿਸ਼ਾਦਰ 100 ਲੀਟਰ ਪਾਣੀ ਵਿੱਚ ਪਾਓ ਤਾਂ ਜੋ ਪਾਣੀ ਵਿੱਚ ਠੰਡਕ ਪੈਦਾ ਕੀਤੀ ਜਾ ਸਕੇ। ਕਿਸਾਨ ਦੋਸਤੋ, ਜਿਹੜੇ ਸ਼ਹਿਦ ਮੱਖੀ ਪਾਲਦੇ ਨੇ ਉਹ ਕਿਸਾਨਾਂ ਨੂੰ ਇਸ ਮਹੀਨੇ ਵਿੱਚ ਕੁਟੁੰਬਾਂ ਦਾ ਨਿਰੀਖਣ ਤੇਜ਼ੀ ਨਾਲ ਦੇਰ ਸ਼ਾਮ ਨੂੰ ਹੀ ਕਰਨਾ ਚਾਹੀਦਾ ਹੈ। ਕੁਟੁੰਬ ਵਿੱਚ ਨੈਕਟਰ ਜਾਂ ਸ਼ਹਿਦ ਦੀ ਘਾਟ ਦੀ ਸੂਰਤ ਵਿੱਚ 1 ਹਿੱਸਾ ਖੰਡ ਅਤੇ 1 ਹਿੱਸਾ ਪਾਣੀ ਦੇ ਘੋਲ ਦੀ ਖੁਰਾਕ ਸ਼ਾਮ ਵੇਲੇ ਸਾਰੇ ਕੁਟੁੰਬਾਂ ਨੂੰ ਫੀਡਰ ਜਾਂ ਖਾਲੀ ਛੱਤਿਆਂ ਵਿੱਚ ਪਾ ਦੇਣੀ ਚਾਹੀਦੀ ਹੈ। ਸਟੋਰ ਕੀਤੇ ਹੋਏ ਵਾਧੂ ਖਾਲੀ ਛੱਤਿਆਂ ਨੂੰ ਗੰਧਕ ਦੀ ਧੂਣੀ ਦੇ ਕੇ ਮੋਮੀ ਕੀੜੇ ਦੇ ਹਮਲੇ ਤੋਂ ਬਚਾਉਣਾ ਚਾਹੀਦਾ ਹੈ। ਕੁਟੁੰਬਾਂ ਨੂੰ ਉੱਚੇ ਸਟੈਂਡਾਂ ਉੱਤੇ ਥੋੜ੍ਹਾ ਜਿਹਾ ਮੂਹਰਲੇ ਪਾਸੇ ਵੱਲ ਝੁਕਾ ਕੇ ਰੱਖੋ ਤਾਂ ਕਿ ਮੀਂਹ ਦਾ ਪਾਣੀ ਕੁਟੁੰਬਾਂ ਦੇ ਅੰਦਰ ਨਾ ਵੜ ਸਕੇ ਅਤੇ ਨਾ ਖੜੋ ਸਕੇ। ਖੁੰਬਾਂ ਦੀ ਕਾਸ਼ਤ ਇਸ ਮਹੀਨੇ ਦੌਰਾਨ ਸਾਫ਼ ਸੁਥਰੀ ਤੂੜੀ ਅਤੇ ਚੰਗੀ ਤਰ੍ਹਾਂ ਗਲੀ ਹੋਈ ਰੂੜੀ ਖਾਦ ਨੂੰ ਜਮ੍ਹਾਂ ਕਰੋ ਤਾਂ ਜੋ ਬਟਨ ਅਤੇ ਢੀਂਗਰੀ ਖੁੰਬ ਦੀ ਕਾਸ਼ਤ ਲਈ ਇਹਨਾਂ ਦੇ ਆਉਣ ਵਾਲੇ ਸੀਜ਼ਨ ਵਿੱਚ ਵਰਤੋਂ ਕੀਤੀ ਜਾ ਸਕੇ। ਪਰਾਲੀ ਖੁੰਬ ਦੀ ਕਾਸ਼ਤ ਲਈ ਪਰਾਲੀ ਦੇ ਪੂਲੇ 1.5 ਕਿਲੋ ਦੇ ਬਣਾ ਕੇ ਗਿੱਲਾ ਕਰੋ, ਬੈੱਡ ਬਣਾਓ, ਫਿਰ ਉਸ ਉੱਪਰ ਬੀਜ ਪਾਓ। ਖੁੰਬਾਂ ਦੀ ਤੁੜਾਈ ਦੌਰਾਨ ਬੈੱਡਾਂ ਉੱਤੇ ਰੋਜ਼ਾਨਾ ਦਿਨ ਵਿੱਚ 2 ਵਾਰ ਫੁਹਾਰੇ ਨਾਲ ਪਾਣੀ ਲਾਓ। ਫਸਲ ਦੀ ਤੁੜਾਈ ਤੋਂ ਬਾਅਦ ਪੁਰਾਣੇ ਬੈੱਡਾਂ ਨੂੰ ਬਾਹਰ ਕੱਢ ਕੇ ਅਗਲੀ ਫਸਲ ਲਈ ਨਵੇਂ ਬੈੱਡ ਬਣਾਉਣੇ ਚਾਹੀਦੇ ਨੇ। ਇਸ ਮਹੀਨੇ ਦੌਰਾਨ ਰੇਸ਼ਾ ਫੈਲੇ ਹੋਏ ਮਿਲਕੀ ਖੁੰਬ ਦੇ ਬੈਗਾਂ ਉੱਤੇ 1 ਤੋਂ 1.5 ਇੰਚ ਮੋਟੀ ਕੇਸਿੰਗ ਮਿੱਟੀ ਦੀ ਪਰਤ ਵਿਛਾ ਦਿਓ ਅਤੇ ਕਮਰੇ ਵਿੱਚ 80 ਤੋਂ 85% ਨਮੀ ਬਣਾ ਕੇ ਰੱਖਣੀ ਚਾਹੀਦੀ ਹੈ। ਕੇਸਿੰਗ ਦੇ 15 ਤੋਂ 17 ਦਿਨਾਂ ਬਾਅਦ ਮਿਲਕੀ ਖੁੰਬ ਦੇ ਕਿਣਕੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਇਸ ਫਸਲ ਦੀ ਤੁੜਾਈ 30 ਤੋਂ 35 ਦਿਨਾਂ ਲਈ ਜਾਰੀ ਰਹਿੰਦੀ ਹੈ। ਸੋ ਕਿਸਾਨ ਦੋਸਤੋ, ਇਹ ਸਨ ਜੁਲਾਈ ਮਹੀਨੇ ਦੇ ਪਹਿਲੇ 15ਵਾੜੇ 'ਚ ਖੇਤੀ ਸੰਬੰਧੀ ਸਿਫਾਰਸ਼ਾਂ ਅਤੇ ਕੁਝ ਨੁਕਤੇ ਜਿਨ੍ਹਾਂ 'ਤੇ ਅਮਲ ਕਰਕੇ ਜਿੱਥੇ ਅਸੀਂ ਆਪਣਾ ਖੇਤੀ ਖਰਚਾ ਘਟਾ ਸਕਦੇ ਹਾਂ ਉੱਥੇ ਅਸੀਂ ਆਪਣੀਆਂ ਫਸਲਾਂ ਦੀ ਪੈਦਾਵਾਰ 'ਚ ਵੀ ਚੋਖਾ ਵਾਧਾ ਕਰ ਸਕਦੇ ਹਾਂ। ਧੰਨਵਾਦ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
2: ਲਾ ਦਿਓ ਜੀ ਫਿਰ।

0: ਜੀ ਰੋਲੀਆ ਰਾਮ ਜੀ,
1: ਸ਼ਿੰਗਾਰਾ ਸਿੰਘ ਜੀ, ਦੇਖੋ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ, ਕਿੱਤਾ ਕੋਈ ਵੀ ਹੋਵੇ
0: ਜੀ
1: ਅੱਜ ਖਰਚੇ ਅੱਗੇ ਚਲੇ ਜਾਂਦੇ ਹੈ ਅਤੇ ਆਮਦਨ ਪਿੱਛੇ ਰਹਿ ਜਾਂਦੀ ਹੈ।
0: ਬਿਲਕੁਲ ਸਹੀ ਹੈ ਜੀ।
1: ਸੋ ਇਹ ਇਸ ਕਰਕੇ ਜੇ ਆਪਾਂ ਆਮਦਨ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਸਾਨੂੰ ਖਰਚਿਆਂ ਨੂੰ ਘਟਾਉਣਾ ਪਊ।
0: ਚਾਹ
1: ਗੱਲ ਤਾਂ ਸਿਰਫ ਇੰਨੀ ਕੀ ਹੈ,
0: ਆ ਜਿਹੜੇ ਫਾਲਤੂ ਖਰਚੇ ਨਾ
1: ਬੇਲੋੜੇ ਖਰਚੇ ਹੈ, ਜਿਨ੍ਹਾਂ ਨੂੰ ਆਪਾਂ ਨਕੇਲ ਪਾ ਸਕਦੇ ਹਾਂ
0: ਜੀ,
1: ਜਿਹਨਾਂ ਨੂੰ ਆਪਾਂ ਬਿਨਾਂ ਖਰਚੇ ਆਪਣਾ ਕੰਮ ਕਰ ਸਕਦੇ,
0: ਸਹੀ ਗੱਲ ਹੈ,
1: ਉਹਨਾਂ 'ਤੇ ਜਿਹੜੀ ਨਜ਼ਰਸਾਨੀ ਕਰਨੀ ਬੜੀ ਜ਼ਰੂਰੀ ਹੈ
0: ਜੀ।
1: ਡਾਕਟਰ ਵਰਿੰਦਰ ਸਿੰਘ ਹੋਰਾਂ ਕੋਲ ਜਾਣਕਾਰੀ ਸਾਂਝੀ ਕੀਤੀ, ਆਪਾਂ ਸਾਂਝੀ ਕਰਦੇ ਹਾਂ।
0: ਅੱਛਾ ਜੀ,
2: ਕਿਸਾਨ ਵੀਰੋ, ਅੱਜ ਅਸੀਂ ਗੱਲਬਾਤ ਕਰਾਂਗੇ ਪਸ਼ੂ ਪਾਲਣ ਕਿੱਤੇ ਵਿੱਚ ਖਰਚੇ ਘਟਾਉਣ ਬਾਰੇ ਅਤੇ ਆਮਦਨ ਵਧਾਉਣ ਬਾਰੇ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਪੰਜਾਬ ਦੀ ਖੇਤੀਬਾੜੀ ਅਰਥ ਵਿਵਸਥਾ ਦੇ ਵਿੱਚ ਪਸ਼ੂ ਪਾਲਣ ਕਿੱਤੇ ਦਾ ਯੋਗਦਾਨ ਕੀ ਹੈ। ਸੋ ਕਿਸਾਨ ਵੀਰੋ, ਖੇਤੀਬਾੜੀ ਦਾ ਮਤਲਬ ਇਕੱਲਾ ਫਸਲਾਂ ਨਹੀਂ ਹੁੰਦਾ, ਖੇਤੀਬਾੜੀ ਦੇ ਵਿੱਚ ਫਸਲਾਂ ਤੋਂ ਇਲਾਵਾ ਸਹਾਇਕ ਕਿੱਤੇ ਵੀ ਆਉਂਦੇ ਨੇ, ਜਿਵੇਂ ਕਿ ਪਸ਼ੂ ਪਾਲਣ ਦੇ ਕਿੱਤੇ। ਸੋ ਜੋ ਖੇਤੀਬਾੜੀ ਦੀ ਕੁੱਲ ਆਮਦਨ ਹੈ ਉਸ ਵਿੱਚ ਲਗਭਗ 42% ਜੋ ਹਿੱਸਾ ਹੈਗਾ ਉਹ ਪਸ਼ੂ ਪਾਲਣ ਦੇ ਕਿੱਤੇ ਤੋਂ ਆਉਂਦਾ ਹੈ, ਅਤੇ ਇਹ ਜੋ ਹਿੱਸਾ ਹੈ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਸੇ ਸਮੇਂ ਇਹ ਹਿੱਸਾ 25% ਸੀਗਾ ਅਤੇ ਇਸ ਵੇਲੇ 42% ਹੋ ਗਿਆ, ਅਤੇ ਆਉਣ ਵਾਲੇ 10-15 ਸਾਲਾਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਇਹ ਜੋ ਪਸ਼ੂ ਪਾਲਣ ਕਿੱਤੇ ਦੀ ਹਿੱਸੇਦਾਰੀ ਹੈ ਵੱਧ ਕੇ 50% ਦੇ ਆਸਪਾਸ ਹੋ ਜਾਏਗੀ। ਹੁਣ ਜੇਕਰ ਅਸੀਂ ਪਸ਼ੂ ਪਾਲਣ ਕਿੱਤੇ ਦੀ ਆਮਦਨ ਦੇ ਵਿੱਚ ਝਾਤੀ ਮਾਰੀਏ ਤਾਂ ਲਗਭਗ 80-82% ਜੋ ਆਮਦਨ ਹੈ ਉਹ ਡੇਅਰੀ ਦੇ ਕਿੱਤੇ ਤੋਂ ਆਉਂਦੀ ਹੈ। ਇਹਦਾ ਮਤਲਬ ਪਸ਼ੂ ਪਾਲਣ ਦੇ ਵਿੱਚ ਡੇਅਰੀ ਦਾ ਕਿੱਤਾ ਇੱਕ ਮਹੱਤਵਪੂਰਨ ਕਿੱਤਾ ਹੈ, ਅਤੇ ਜੋ ਪਸ਼ੂ ਪਾਲਣ ਦਾ ਕਿੱਤਾ ਹੈ ਇਸ ਤੋਂ ਸਾਨੂੰ ਲਗਾਤਾਰ ਆਮਦਨ ਅਤੇ ਰੁਜ਼ਗਾਰ ਮਿਲਦਾ ਹੈ ਕਿਸਾਨ ਵੀਰਾਂ ਨੂੰ। ਅਤੇ ਜਿਵੇਂ ਕਿ ਫਸਲਾਂ ਦੇ ਵਿੱਚ ਇੱਕ ਵਾਰ ਅਸੀਂ ਫਸਲਾਂ ਬੀਜ ਦਿੱਤੀਆਂ ਉਸ ਤੋਂ ਬਾਅਦ ਕਿਸਾਨ ਵਿਹਲੇ ਹੋ ਜਾਂਦੇ ਨੇ, ਲੇਕਿਨ ਜੋ ਪਸ਼ੂ ਪਾਲਣ ਦੇ ਕਿੱਤੇ ਹੈਗੇ ਆ ਇਹਦੇ ਵਿੱਚ ਸਾਨੂੰ ਲਗਾਤਾਰ ਰੁਜ਼ਗਾਰ ਮਿਲਦਾ ਅਤੇ ਆਮਦਨ ਵੀ ਲਗਾਤਾਰ ਮਿਲਦੀ ਹੈ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਪਸ਼ੂ ਪਾਲਣ ਦੇ ਕਿੱਤੇ ਵਿੱਚ ਮੁਨਾਫੇ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਦੇਖੋ ਜੀ, ਮੁਨਾਫਾ ਵਧਾਉਣ ਤੋਂ ਸਭ ਤੋਂ ਪਹਿਲੇ ਸਾਨੂੰ ਉਤਪਾਦਨ ਦਾ ਪੱਧਰ ਵਧਾਉਣਾ ਪਏਗਾ। ਜਿਵੇਂ ਅਸੀਂ ਉਤਪਾਦਨ ਦਾ ਪੱਧਰ ਵਧਾਵਾਂਗੇ ਤਾਂ ਸਾਡੇ ਜੋ ਪ੍ਰਤੀ ਇਕਾਈ ਖਰਚੇ ਨੇ ਉਹ ਘਟਣਗੇ। ਜਿਵੇਂ ਕਿ ਮੰਨ ਲਓ ਸਾਡੇ ਕੋਲ 5 ਮੱਝਾਂ ਨੇ ਅਤੇ 1 ਲੀਟਰ ਦੁੱਧ ਨੂੰ ਪੈਦਾ ਕਰਨ ਦਾ ਖਰਚਾ ਅਸੀਂ ਮੰਨ ਲੈਂਦੇ ਹਾਂ ਕਿ 35 ਰੁਪਏ ਹੈ। ਹੁਣ ਉਹੀ ਜੇਕਰ ਅਸੀਂ 5 ਮੱਝਾਂ ਤੋਂ 10 ਮੱਝਾਂ ਕਰ ਲਈਏ ਤਾਂ ਸਾਡਾ ਜੋ 1 ਲੀਟਰ ਦੁੱਧ ਨੂੰ ਪੈਦਾ ਕਰਨ ਦਾ ਖਰਚਾ ਹੈ ਉਹ 35 ਤੋਂ ਘੱਟ ਕੇ 32-33 ਰੁਪਏ ਘੱਟ ਜਾਏਗਾ, 2-3 ਰੁਪਏ ਖਰਚਾ ਉਹ ਘੱਟ ਜਾਏਗਾ। ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਤਪਾਦਨ ਦਾ ਪੱਧਰ ਜਿੰਨਾ ਅਸੀਂ ਵਧਾਵਾਂਗੇ ਉਨਾ ਹੀ ਸਾਡਾ ਪ੍ਰਤੀ ਇਕਾਈ ਜਾਂ ਪ੍ਰਤੀ ਲੀਟਰ ਖਰਚਾ ਘੱਟਦਾ ਜਾਵੇਗਾ ਅਤੇ ਇਹਦੇ ਨਾਲ ਸਾਡਾ ਮੁਨਾਫਾ ਆਪਣੇ ਆਪ ਵੱਧ ਜਾਏਗਾ। ਦੂਜੇ ਨੰਬਰ 'ਤੇ ਹੈ ਜੀ ਵਧੀਆ ਮੰਡੀਕਰਨ ਕਰਨਾ। ਸੋ ਕਿਸਾਨ ਵੀਰੋ, ਉਤਪਾਦਨ ਦੇ ਨਾਲ ਨਾਲ ਸਾਨੂੰ ਵਧੀਆ ਮੰਡੀਕਰਨ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ। ਅਤੇ ਜੇਕਰ ਅਸੀਂ ਵਧੀਆ ਮੰਡੀਕਰਨ ਕਰੀਏ ਤਾਂ ਸਾਡਾ 1-2 ਰੁਪਏ ਮੰਨ ਲਓ ਦੁੱਧ ਮਹਿੰਗਾ ਵਿਕ ਗਿਆ ਤਾਂ ਉਹਦੇ ਨਾਲ ਵੀ ਸਾਡਾ ਮੁਨਾਫਾ ਵਧੇਗਾ। ਕਿ ਪੰਜਾਬ ਦੇ ਕਿਸਾਨ ਵੀਰ ਉਤਪਾਦਨ ਵੱਲ ਤਾਂ ਪੂਰਾ ਜ਼ੋਰ ਦਿੰਦੇ ਨੇ ਪਰ ਅਸੀਂ ਮਾਰ ਖਾ ਜਾਂਦੇ ਹਾਂ ਮੰਡੀਕਰਨ 'ਤੇ ਆ ਕੇ ਜਾਂ ਹਿਸਾਬ ਕਿਤਾਬ 'ਤੇ ਆ ਕੇ। ਇਸ ਕਰਕੇ ਉਤਪਾਦਨ ਦੇ ਨਾਲ ਨਾਲ ਮੰਡੀਕਰਨ ਵੱਲ ਵੀ ਉਨਾ ਹੀ ਧਿਆਨ ਦੇਣਾ ਜਿੰਨਾ ਕਿ ਅਸੀਂ ਉਤਪਾਦਨ ਵੱਲ ਦਿੰਦੇ ਹਾਂ। ਅਸੀਂ ਅਣਸੰਗਠਿਤ ਅਦਾਰਿਆਂ ਤੋਂ ਬਚਣਾ ਹੈ ਅਤੇ ਸੰਗਠਿਤ ਅਦਾਰਿਆਂ ਵੱਲ ਜਾਣਾ ਹੈ। ਅਣਸੰਗਠਿਤ ਅਦਾਰੇ ਮਤਲਬ ਜਿਵੇਂ ਕਿ ਦੂਜੀ ਹਲਵਾਈ ਅਤੇ ਸੰਗਠਿਤ ਅਦਾਰੇ ਜਿਵੇਂ ਵੇਰਕਾ, ਅਮੋਲ, ਨੈਸਲੇ। ਇਸ ਕਰਕੇ ਸਾਨੂੰ ਸੰਗਠਿਤ ਅਦਾਰਿਆਂ ਵੱਲ ਦੁੱਧ ਵੇਚਣਾ ਚਾਹੀਦਾ ਤਾਂ ਜੋ ਸਾਨੂੰ ਵੱਧ ਅਤੇ ਵਾਜਬ ਰੇਟ ਮਿਲ ਸਕੇ। ਅਤੇ ਇਸ ਤੋਂ ਬਾਅਦ ਮੁਨਾਫਾ ਵਧਾਉਣ ਦੇ ਲਈ ਸਾਨੂੰ ਖਰਚਿਆਂ ਨੂੰ ਕਾਬੂ ਕਰਨਾ ਪਏਗਾ ਕਿਉਂਕਿ ਪਸ਼ੂ ਪਾਲਣ ਕਿੱਤੇ ਵਿੱਚ ਜਿਹੜੇ ਖਰਚੇ ਹੈਗੇ ਆ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ ਅਤੇ ਉਹਨਾਂ ਖਰਚਿਆਂ ਨੂੰ ਅਸੀਂ ਵਧੀਆ ਫਾਰਮ ਪ੍ਰਬੰਧ ਕਰਕੇ ਜੇਕਰ ਕਾਬੂ ਕਰੀਏ, 2 ਰੁਪਏ 1 ਲੀਟਰ ਦੁੱਧ ਨੂੰ ਪੈਦਾ ਕਰਨ ਦਾ ਅਗਰ ਅਸੀਂ ਖਰਚਾ ਘਟਾ ਲਿਆ ਤਾਂ ਉਹ ਵੀ ਸਾਡਾ ਸਿੱਧੇ ਤੌਰ 'ਤੇ ਮੁਨਾਫਾ ਵਧਾਉਣ ਵਿੱਚ ਹੈਲਪ ਕਰੇਗਾ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਕਿਸਾਨ ਵੀਰੋ ਕਿ ਪਸ਼ੂ ਪਾਲਣ ਦੇ ਕਿੱਤੇ ਵਿੱਚ ਕਿਹੜੇ ਕਿਹੜੇ ਖਰਚੇ ਹੁੰਦੇ ਨੇ। ਸੋ ਮੁੱਖ ਤੌਰ 'ਤੇ ਅਸੀਂ ਖਰਚਿਆਂ ਨੂੰ 2 ਕੈਟੇਗਰੀ ਵਿੱਚ ਵੰਡ ਸਕਦੇ ਹਾਂ, ਇੱਕ ਪੱਕੇ ਖਰਚੇ ਅਤੇ ਦੂਜਾ ਕੱਚੇ ਖਰਚੇ। ਕੱਚੇ ਖਰਚੇ ਉਹ ਖਰਚੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸਾਨੂੰ ਕਰਨੇ ਪੈਂਦੇ ਨੇ, ਜਿਵੇਂ ਕਿ ਪਸ਼ੂ ਪਾਲਣ ਦੇ ਕਿੱਤੇ ਵਿੱਚ ਹਰੇ ਚਾਰੇ ਦਾ ਖਰਚਾ, ਤੂੜੀ ਦਾ ਖਰਚਾ, ਫੀਡ ਦਾ ਖਰਚਾ, ਲੇਬਰ ਦਾ ਖਰਚਾ, ਦਵਾਈਆਂ ਦਾ, ਪਾਣੀ ਦਾ ਅਤੇ ਹੋਰ ਜਿਹੜੇ ਫੁਟਕਲ ਖਰਚੇ ਅਸੀਂ ਹਰ ਰੋਜ਼ ਕਰਦੇ ਹਾਂ ਉਹ ਕੱਚੇ ਖਰਚੇ ਨੇ। ਅਤੇ ਕੁੱਲ ਲਾਗਤਾਂ ਦਾ ਲਗਭਗ

88 ਤੋਂ 90% ਜਿਹੜਾ ਖਰਚਾ ਕੱਚੇ ਖਰਚਿਆਂ 'ਤੇ ਹੁੰਦਾ ਹੈ। ਇਹ ਕੱਚੇ ਖਰਚੇ ਮਤਲਬ ਕਿ ਕੁੱਲ ਖਰਚਿਆਂ ਦਾ ਮੁੱਖ ਹਿੱਸਾ ਹੈਗੇ ਨੇ। ਅਤੇ ਦੂਜਾ ਹੈ ਜੀ ਕੈਟੇਗਰੀ ਪੱਕੇ ਖਰਚੇ। ਪੱਕੇ ਖਰਚੇ 10-12% ਹੁੰਦੇ ਨੇ ਕੁੱਲ ਲਾਗਤ ਦਾ। ਅਤੇ ਇਹਦੇ ਮੈਂ ਉਦਾਹਰਣਾਂ ਦਿੰਦਾ। ਪਹਿਲੀ ਉਦਾਹਰਨ ਹੈਗੀ ਇਹਦੀ ਡੈਪਰੀਸ਼ੀਏਸ਼ਨ, ਮਤਲਬ ਕਿ ਮੁੱਲ ਵਿੱਚ ਗਿਰਾਵਟ। ਸਾਡਾ ਜੋ ਸ਼ੈੱਡ ਹੈ ਜਾਂ ਹੋਰ ਸ਼ੈੱਡ ਦੇ ਵਿੱਚ ਸਾਡੇ ਸੰਦ ਨੇ ਜਾਂ ਪਸ਼ੂ ਨੇ, ਉਹਨਾਂ ਦੇ ਮੁੱਲ ਵਿੱਚ ਜਿਹੜੀ ਗਿਰਾਵਟ ਹੈਗੀ ਉਸਨੂੰ ਅਸੀਂ ਡੈਪਰੀਸ਼ੀਏਸ਼ਨ ਕਹਿੰਦੇ ਨੇ। ਦੂਜੀ ਕੈਟੇਗਰੀ ਇਹਦੇ 'ਚ ਹੈ ਵਿਆਜ, ਪੂੰਜੀ ਨਿਵੇਸ਼ 'ਤੇ ਵਿਆਜ। ਅਗਰ ਅਸੀਂ ਬੈਂਕ ਤੋਂ ਕਰਜ਼ਾ ਲਿਆ ਉਹਦੇ 'ਤੇ ਵਿਆਜ ਪਏਗਾ, ਅਗਰ ਅਸੀਂ ਆਪਣਾ ਪੈਸਾ ਇਨਵੈਸਟ ਕੀਤਾ ਹੋਇਆ ਉਸ ਦੇ ਉੱਤੇ ਵੀ ਸਾਨੂੰ ਵਿਆਜ ਲਗਾਉਣਾ ਚਾਹੀਦਾ ਹੈ। ਤੀਜਾ ਹੈ ਬੀਮਾ, ਪਸ਼ੂਆਂ ਦਾ ਬੀਮਾ। ਇਹ ਸਾਰੇ ਸਾਡੇ ਪੱਕੇ ਖਰਚੇ ਨੇ। ਆਮ ਤੌਰ 'ਤੇ ਕਿਸਾਨ ਵੀਰ ਕੀ ਕਰਦੇ ਨੇ, ਇਹ ਜੋ ਪੱਕੇ ਖਰਚੇ ਨੇ ਅਸੀਂ ਇਹਨਾਂ ਨੂੰ ਅਣਗੌਲਿਆ ਕਰ ਦਿੰਦੇ ਹਾਂ। ਅਸੀਂ ਸਿਰਫ ਕੱਚੇ ਖਰਚੇ ਗਿਣਦੇ ਹਾਂ, ਪਰ ਪੱਕੇ ਖਰਚੇ ਜਿਹੜੇ ਕਿ 10-12% ਹੈਗੇ ਨੇ ਕੁੱਲ ਲਾਗਤ ਦਾ, ਅਸੀਂ ਇਹਨਾਂ ਨੂੰ ਅਣਗੌਲਿਆ ਕਰ ਦਿੰਦੇ ਹਾਂ। ਪਰ ਸਾਨੂੰ ਪੱਕੇ ਖਰਚੇ ਵੀ ਗਿਣਨੇ ਚਾਹੀਦੇ ਨੇ ਜੇਕਰ ਅਸੀਂ ਅਸਲੀ ਤੌਰ 'ਤੇ ਇਕਨੋਮਿਕਸ ਕੱਢਣੀ ਚਾਹੁੰਦੇ ਹਾਂ ਕਿ ਲੰਬੇ ਸਮੇਂ ਦੇ ਵਿੱਚ ਸਾਨੂੰ ਅਸਲੀ ਮੁਨਾਫਾ ਕੀ ਆਏਗਾ। ਤਾਂ ਇਹ ਪੱਕੇ ਖਰਚੇ ਸਾਨੂੰ ਆਪਣੇ ਆਮਦਨ 'ਚੋਂ ਵੱਖਰੇ ਕਰਨੇ ਪੈਣੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਪਸ਼ੂ ਪਾਲਣ ਕਿੱਤੇ ਦਾ ਆਰਥਿਕ ਅਧਿਐਨ ਕਿਵੇਂ ਕੀਤਾ ਜਾ ਸਕਦਾ ਹੈ। ਕਿਸਾਨ ਵੀਰੋ, ਆਰਥਿਕ ਅਧਿਐਨ ਕਰਨ ਦੇ ਲਈ ਸਾਨੂੰ ਖਰਚਿਆਂ ਦਾ ਅਤੇ ਆਮਦਨ ਦਾ ਲਿਖਤੀ ਹਿਸਾਬ ਕਿਤਾਬ ਕਰਨਾ ਪੈਣਾ, ਕਿਉਂਕਿ ਮੁਨਾਫਾ ਵਧਾਉਣ ਦੇ ਦੋ ਹੀ ਤਰੀਕੇ ਹੈ, ਜਾਂ ਤਾਂ ਆਮਦਨ ਵਧਾ ਲਓ, ਦੂਜੇ ਪਾਸੇ ਖਰਚੇ ਘਟਾ ਲਓ। ਅਤੇ ਉਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇਕਰ ਸਾਡੇ ਕੋਲ ਖਰਚਿਆਂ ਦਾ ਪੂਰਾ ਵੇਰਵਾ ਹੋਵੇ, ਵੀ ਪੱਕੇ ਕੱਚੇ ਖਰਚੇ ਕਿਹੜੇ ਕਿਹੜੇ ਅਸੀਂ ਕੀਤੇ ਨੇ ਉਹਨਾਂ ਦਾ ਲਿਖਤੀ ਹਿਸਾਬ ਕਿਤਾਬ ਹੋਵੇ। ਅਤੇ ਦੂਜੇ ਪਾਸੇ ਆਮਦਨ ਦੇ ਸਾਧਨ, ਸਾਡੇ ਕੋਲ ਦੁੱਧ ਦੀ ਵਿਕਰੀ ਤੋਂ ਕਿੰਨੀ ਆਮਦਨ ਹੋਈ ਹੈ, ਪਸ਼ੂਆਂ ਦੀ ਵਿਕਰੀ ਤੋਂ ਕਿੰਨੀ ਆਮਦਨ ਹੋਈ ਹੈ, ਜਾਂ ਇਸ ਤੋਂ ਇਲਾਵਾ ਰੂੜੀ ਦੀ ਵਿਕਰੀ ਤੋਂ ਕਿੰਨੀ ਆਮਦਨ ਹੋਈ ਹੈ, ਉਹ ਸਾਰੇ ਹਿਸਾਬ ਕਿਤਾਬ ਸਾਨੂੰ ਲਾਉਣੇ ਪੈਣੇ ਹੈ। ਫਿਰ ਦੇਖਣਾ ਅਸੀਂ ਕਿ ਕੁੱਲ ਆਮਦਨ ਦੇ ਵਿੱਚੋਂ ਕੁੱਲ ਖਰਚੇ ਕੱਢ ਕੇ ਕਿ ਸਾਨੂੰ ਨਿਰੋਲ ਮੁਨਾਫਾ ਕਿੰਨਾ ਆਇਆ। ਇਸ ਤਰ੍ਹਾਂ ਅਸੀਂ ਆਰਥਿਕ ਅਧਿਐਨ ਜੋ ਹੈ ਆਪਣੇ ਪਸ਼ੂ ਪਾਲਣ ਕਿੱਤੇ ਦਾ ਕਰ ਸਕਦੇ ਹਾਂ। ਅੱਗੇ ਅਸੀਂ ਕਿਸਾਨ ਵੀਰੋ ਗੱਲ ਕਰਦੇ ਹਾਂ ਕਿ ਜਿਹੜੇ ਖਰਚੇ ਹੈਗੇ ਆ ਇਹਨਾਂ ਦਾ ਲਿਖਤੀ ਹਿਸਾਬ ਕਿਤਾਬ ਕਿਉਂ ਰੱਖਣਾ ਜ਼ਰੂਰੀ ਹੈ। ਸੋ ਕਿਸਾਨ ਵੀਰੋ, ਸਾਨੂੰ ਹਰ ਇੱਕ ਕਿੱਤੇ ਨੂੰ ਇੱਕ ਬਿਜ਼ਨਸ ਦੇ ਤੌਰ 'ਤੇ ਮੰਨਣਾ ਚਾਹੀਦਾ। ਜਿਹੜਾ ਸਾਡਾ ਪਸ਼ੂ ਪਾਲਣ ਦਾ ਕਿੱਤਾ ਹੈਗਾ ਇਸ ਨੂੰ ਵੀ ਸਾਨੂੰ ਇੱਕ ਬਿਜ਼ਨਸ ਦੇ ਤੌਰ 'ਤੇ ਲੈਣਾ ਚਾਹੀਦਾ। ਅਸੀਂ ਕਰਦੇ ਕੀ ਹਾਂ, ਇਸ ਨੂੰ ਇੱਕ ਵੇ ਆਫ ਲਾਈਫ ਦੇ ਤੌਰ 'ਤੇ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਫਸਲਾਂ ਵੀ ਹੈਗੀਆਂ, ਪਸ਼ੂ ਪਾਲਣ ਦਾ ਕਿੱਤਾ ਵੀ ਹੈਗਾ। ਅਸੀਂ ਕਦੇ ਅਲੱਗ ਅਲੱਗ ਹਿਸਾਬ ਕੀਤਾ ਹੀ ਨਹੀਂ ਕਿ ਫਸਲਾਂ ਤੋਂ ਕਿੰਨੀ ਆਮਦਨ ਆਈ ਹੈ, ਪਸ਼ੂ ਪਾਲਣ ਤੋਂ ਕਿੰਨੀ ਆਈ ਹੈ, ਜੋ ਸਾਡੇ ਫਾਰਮ 'ਤੇ ਦੁੱਧ ਪੈਦਾ ਹੋਇਆ ਅਸੀਂ ਆਪਣੇ ਘਰ ਵੀ ਵਰਤ ਲਿਆ, ਉਹਦਾ ਵੀ ਹਿਸਾਬ ਨਹੀਂ ਲਗਾਇਆ ਕਿ ਕਿੰਨੀ ਆਮਦਨ ਸੀ ਉਹਦੀ, ਕਿੰਨਾ ਖਰਚਾ ਸੀ ਉਹਦਾ। ਤੋ ਇਸ ਕਰਕੇ ਸਾਨੂੰ ਇੱਕ ਬਿਜ਼ਨਸ ਦੇ ਤੌਰ 'ਤੇ ਮੰਨਣਾ ਚਾਹੀਦਾ, ਲਿਖਤੀ ਹਿਸਾਬ ਕਿਤਾਬ ਰੱਖਣਾ ਚਾਹੀਦਾ। ਸੋ ਲਿਖਤੀ ਹਿਸਾਬ ਕਿਤਾਬ ਰੱਖਣ ਦੇ ਨਾਲ ਸਭ ਤੋਂ ਪਹਿਲੇ ਸਾਨੂੰ ਫਾਇਦਾ ਹੈਗਾ ਮੌਜੂਦਾ ਆਮਦਨ ਦਾ ਪਤਾ ਲਗਾਉਣ ਵਿੱਚ। ਜੇਕਰ ਕਿਸਾਨ ਵੀਰੋ ਮੈਂ ਤੁਹਾਨੂੰ ਪੁੱਛਾਂ ਕਿ ਪਸ਼ੂ ਪਾਲਣ ਕਿੱਤੇ ਤੋਂ ਤੁਹਾਨੂੰ ਕਿੰਨੀ ਆਮਦਨ ਹੋ ਰਹੀ ਹੈ ਮੌਜੂਦਾ ਸਮੇਂ ਦੇ ਵਿੱਚ, ਉਹ ਤੁਸੀਂ ਤਾਂ ਹੀ ਦੱਸ ਸਕਦੇ ਹੋ ਜੇਕਰ ਤੁਹਾਡੇ ਕੋਲ ਲਿਖਤੀ ਹਿਸਾਬ ਕਿਤਾਬ ਹੈਗਾ। ਤੁਸੀਂ ਲਿਖਤੀ ਹਿਸਾਬ ਕਿਤਾਬ ਰੱਖਦੇ ਹੋ, ਉਹਦਾ ਲਗਾਤਾਰ ਵਿਸ਼ਲੇਸ਼ਣ ਕਰਦੇ ਹੋ, ਫਿਰ ਹੀ ਤੁਸੀਂ ਦੱਸ ਸਕੋਗੇ ਕਿ ਮੈਨੂੰ ਮੌਜੂਦਾ ਸਮੇਂ ਦੇ ਵਿੱਚ ਕਿੰਨਾ ਮੁਨਾਫਾ ਹੋ ਰਿਹਾ। ਫਿਰ ਅਸੀਂ ਉਸ ਤੋਂ ਅੱਗੇ ਚੱਲਾਂਗੇ ਉਸ ਮੁਨਾਫੇ ਨੂੰ ਵਧਾਉਣ ਬਾਰੇ, ਉਸ ਆਮਦਨ ਨੂੰ ਵਧਾਉਣ ਬਾਰੇ। ਉਹ ਅਸੀਂ ਤਾਂ ਹੀ ਸੋਚ ਸਕਾਂਗੇ ਜੇਕਰ ਸਾਨੂੰ ਆਪਣਾ ਮੌਜੂਦਾ ਆਮਦਨ ਅਤੇ ਮੌਜੂਦਾ ਮੁਨਾਫੇ ਦਾ ਪਤਾ ਹੋਵੇਗਾ। ਫਿਰ ਅਸੀਂ ਸੋਚਾਂਗੇ ਕਿ ਇਹ ਘੱਟ ਹੈ ਜਾਂ ਵੱਧ ਹੈ, ਜੇ ਘੱਟ ਹੈ ਉਸਨੂੰ ਕਿਵੇਂ ਵਧਾਉਣਾ। ਅਤੇ ਉਸ ਤੋਂ ਬਾਅਦ ਲਿਖਤੀ ਹਿਸਾਬ ਕਿਤਾਬ ਦਾ ਮੈਂ ਤੁਹਾਨੂੰ ਇੱਕ ਹੋਰ ਫਾਇਦਾ ਦੱਸਦਾ, ਵਧੀਆ ਫਾਰਮ ਪ੍ਰਬੰਧ ਕਰਨ ਵਿੱਚ ਸਹਾਈ ਹੁੰਦਾ ਜੀ। ਜੇਕਰ ਕਿਸਾਨ ਵੀਰੋ ਅਸੀਂ ਲਿਖਤੀ ਹਿਸਾਬ ਕਿਤਾਬ ਰੱਖਣਾ ਸ਼ੁਰੂ ਕੀਤਾ, ਅਸੀਂ ਇੱਕ ਵਧੀਆ ਫਾਰਮ ਪ੍ਰਬੰਧਕ ਬਣ ਜਾਵਾਂਗੇ, ਸਾਡਾ ਫਾਰਮ ਦਾ ਪ੍ਰਬੰਧ ਵਧੀਆ ਹੋਏਗਾ। ਜਿਵੇਂ ਕਿ ਅਸੀਂ ਸੋਚਾਂਗੇ ਕਿ ਪਿਛਲੇ ਸਮੇਂ ਵਿੱਚ ਸਾਡੇ ਕੋਲ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ ਨੇ, ਉਹ ਗਲਤੀਆਂ ਕਰਕੇ ਸਾਡੇ ਕਿਹੜੇ ਕਿਹੜੇ ਨੁਕਸਾਨ ਹੋਏ ਨੇ। ਸੋ ਉਹਨਾਂ ਗਲਤੀਆਂ ਦਾ ਅਸੀਂ ਹੱਲ ਲੱਭਣਾ ਤਾਂ ਜੋ ਭਵਿੱਖ ਵਿੱਚ ਉਹ ਗਲਤੀਆਂ ਅਸੀਂ ਨਾ ਕਰ ਸਕੀਏ, ਅਤੇ ਸਾਡਾ ਜਿਹੜਾ ਹੈਗਾ ਵਾਧੂ ਦਾ ਖਰਚਾ ਜਾਂ ਕੋਈ ਨੁਕਸਾਨ ਜਿਹੜਾ ਪਿਛਲੇ ਸਮੇਂ ਵਿੱਚ ਹੋਇਆ ਉਹ ਦੁਬਾਰਾ ਨਾ ਹੋਵੇ। ਅਤੇ ਇੱਕ ਹੋਰ ਫਾਇਦਾ ਹੈ ਜੀ ਲਿਖਤੀ ਹਿਸਾਬ ਕਿਤਾਬ ਰੱਖਣ ਦਾ, ਕਰਜ਼ੇ ਲੈਣ ਵਿੱਚ ਸਹਾਈ, ਮਤਲਬ ਕਿ ਲੋੜ ਮੁਤਾਬਕ ਕਰਜ਼ੇ ਲੈਣ ਵਿੱਚ ਸਹਾਈ। ਮੰਨ ਲਓ ਸਾਡੇ ਕੋਲ ਅੱਜ 10 ਮੱਝਾਂ ਦਾ ਫਾਰਮ ਹੈ, ਅਤੇ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਮੈਂ ਇਸ ਨੂੰ 20 ਜਾਂ 25 ਮੱਝਾਂ ਤੱਕ ਲੈ ਕੇ ਜਾਣਾ। ਤਾਂ ਅਸੀਂ ਐਡਵਾਂਸ ਦੇ ਵਿੱਚ ਪਲੈਨਿੰਗ ਕਰ ਸਕਦੇ ਹਾਂ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਮੇਰੇ ਕੋਲ ਕਿੰਨਾ ਮੁਨਾਫਾ ਬਚੇਗਾ, ਅਤੇ ਮੈਨੂੰ ਹੋਰ ਕਿੰਨੇ ਪੈਸੇ ਦੀ ਲੋੜ ਹੈਗੀ ਹੈ, ਉਹ ਵਾਧੂ ਦਾ ਪੈਸਾ ਮੈਂ ਕਿਹੜੇ ਬੈਂਕ ਤੋਂ ਕਿਹੜੀ ਗੌਰਮੈਂਟ ਸਕੀਮ ਦੇ ਵਿੱਚ ਕਿਸ ਰੇਟ 'ਤੇ ਲੈਣਾ, ਤਾਂ ਜੋ ਆਪਾਂ ਲੋੜ ਤੋਂ ਵੱਧ ਅਤੇ ਮਹਿੰਗਾ ਕਰਜ਼ਾ ਨਾ ਲੈ ਸਕੀਏ। ਜੇਕਰ ਅਸੀਂ ਲਿਖਤੀ ਹਿਸਾਬ ਕਿਤਾਬ ਨਾ ਰੱਖਿਆ ਹੋਏਗਾ

ਫਿਰ ਉਸਦਾ ਬੁਰਾ ਨਤੀਜਾ ਇਹ ਹੋਏਗਾ ਕਿ ਸਾਨੂੰ ਲੋੜ ਤੋਂ ਵੱਧ ਕਰਜ਼ਾ ਕਈ ਵਾਰ ਅਸੀਂ ਲੈ ਲੈਂਦੇ ਹਾਂ ਅਤੇ ਮਹਿੰਗਾ ਕਰਜ਼ਾ ਲੈ ਲੈਂਦੇ ਹਾਂ, ਫਿਰ ਉਸ ਨੂੰ ਅਸੀਂ ਅਨਪ੍ਰੋਡਕਟਿਵ ਵਰਤੋਂ ਲਈ ਵਰਤ ਲੈਂਦੇ ਹਾਂ। ਜਿਸ ਕੰਮ ਲਈ ਲਿਆ ਸੀ ਉਹਦੇ ਉੱਤੇ ਪੂਰੀ ਤਰ੍ਹਾਂ ਲਈ ਲੈਂਦੇ ਹਾਂ, ਹੋਰ ਕੰਮ 'ਤੇ ਲਾ ਦਿੰਦੇ ਹਾਂ, ਉੱਥੋਂ ਆਮਦਨ ਤਾਂ ਫਿਰ ਆਉਣੀ ਨਹੀਂ ਹੈਗੀ, ਫਿਰ ਲੰਬੇ ਸਮੇਂ ਵਿੱਚ ਉਸ 'ਤੇ ਸਾਨੂੰ ਬੁਰੇ ਨਤੀਜੇ ਝੇਲਣੇ ਪੈਂਦੇ ਨੇ। ਸੋ ਕਿਸਾਨ ਵੀਰੋ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪਸ਼ੂ ਪਾਲਣ ਕਿੱਤਿਆਂ ਵਿੱਚ ਖਰਚਿਆਂ ਨੂੰ ਘਟਾਇਆ ਕਿਵੇਂ ਜਾ ਸਕਦਾ ਹੈ, ਕਿਉਂਕਿ ਮੁਨਾਫਾ ਵਧਾਉਣ ਦੇ ਦੋ ਹੀ ਤਰੀਕੇ ਮੈਂ ਦੱਸੇ ਆ, ਇੱਕ ਤਾਂ ਹੈਗਾ ਖਰਚੇ ਘਟਾ ਲਓ, ਦੂਜਾ ਹੈਗਾ ਜੀ ਆਮਦਨ ਵਧਾ ਲਓ। ਆਮਦਨ ਵਧਾਉਣ ਲਈ ਮੈਂ ਤੁਹਾਨੂੰ ਕਿਹਾ ਵਧੀਆ ਮੰਡੀਕਰਨ ਕਰੋ, ਅਤੇ ਖਰਚੇ ਘਟਾਉਣ ਦੇ ਤਰੀਕੇ ਹੈਗੇ ਆ ਕਿ ਸਾਨੂੰ ਵਧੀਆ ਫਾਰਮ ਪ੍ਰਬੰਧ ਕਰਨਾ ਚਾਹੀਦਾ, ਪੂਰੀ ਤਰ੍ਹਾਂ ਵਧੀਆ ਢੰਗ ਨਾਲ ਫਾਰਮ ਨੂੰ ਮੈਨੇਜ ਕਰੀਏ, ਉਹਦਾ ਪ੍ਰਬੰਧ ਕਰੀਏ। ਅਤੇ ਸਭ ਤੋਂ ਪਹਿਲੇ ਜੋ ਮੁੱਖ ਸਾਡਾ ਖਰਚਾ ਹੈਗਾ ਉਹ ਹੈਗਾ ਚਾਰੇ ਦਾ ਖਰਚਾ, ਹਰੇ ਚਾਰੇ ਦਾ, ਸੁੱਕੇ ਚਾਰੇ ਦਾ ਖਰਚਾ, ਅਤੇ ਇਸ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਇਸ ਨੂੰ ਕਾਬੂ ਕਰਨ ਦੇ ਲਈ ਹਰੇ ਚਾਰੇ ਦਾ ਅਸੀਂ ਅਚਾਰ ਬਣਾ ਸਕਦੇ, ਜਿਹਨੂੰ ਆਪਾਂ ਸਾਇਲੇਜ ਕਹਿੰਦੇ ਹਾਂ, ਕਿਉਂਕਿ ਕਈ ਵਾਰ ਹਰੇ ਚਾਰੇ

0: ਮੈਂ ਪਸ਼ੂਆਂ ਦੀ ਸਿਹਤ ਦਾ ਵਧੀਆ ਧਿਆਨ ਰੱਖਾਂਗੇ। ਅਤੇ ਲਾਸਟ ਦੇ ਵਿੱਚ ਮੈਂ ਇੱਕ ਹੋਰ ਨੁਕਤਾ ਤੁਹਾਨੂੰ ਦੱਸਦਾ ਮੁਨਾਫਾ ਵਧਾਉਣ ਦੇ ਲਈ, ਵੈਲਿਊ ਐਡੀਸ਼ਨ, ਮਤਲਬ ਕਿ ਦੁੱਧ ਤੋਂ ਕੀਮਤੀ ਦੁੱਧ ਉਤਪਾਦ ਬਣਾ ਕੇ ਵੇਚਣਾ। ਇੱਕ ਤਾਂ ਸਾਡੇ ਕੋਲ ਆਪਸ਼ਨ ਹੈਗੀ ਹੈ ਕਿ ਅਸੀਂ ਤਰਲ ਦੁੱਧ ਵੇਚਤਾ, ਮਤਲਬ ਸਾਡਾ 50 ਰੁਪਏ ਨੂੰ ਦੁੱਧ ਵਿਕ ਗਿਆ ਕਿਲੋ। ਦੂਜੀ ਆਪਸ਼ਨ ਸਾਡੇ ਕੋਲ ਹੈਗੀ ਹੈ ਕਿ ਉਸੇ ਦੁੱਧ ਤੋਂ ਅਸੀਂ ਕੋਈ ਕੀਮਤੀ ਦੁੱਧ ਉਤਪਾਦ ਬਣਾ ਲਿਆ, ਪਨੀਰ ਬਣਾ ਲਿਆ, ਜਾਂ ਮਿਲਕ ਕੇਕ ਬਣਾ ਲਿਆ, ਜਾਂ ਦਹੀਂ ਬਣਾ ਲਿਆ, ਜਾਂ ਲੱਸੀ ਬਣਾ ਲਈ। ਸੋ ਉਹ ਬਣਾ ਕੇ ਉਹਦੇ ਦੋ ਫਾਇਦੇ ਨੇ। ਪਹਿਲਾ ਤਾਂ ਹੈਗਾ ਸ਼ੈਲਫ ਲਾਈਫ ਵੱਧਦੀ ਹੈ, ਜਿਹੜਾ ਤਰਲ ਦੁੱਧ ਹੈ ਸਾਨੂੰ ਇੱਕ ਦਿਨ 'ਚ ਹੀ ਵੇਚਣਾ ਪੈਣਾ, ਲੇਕਿਨ ਜਿਹੜਾ ਅਸੀਂ ਉਤਪਾਦ ਬਣਾ ਲਿਆ ਉਸ ਨੂੰ ਅਸੀਂ 6-7 ਦਿਨ ਸਾਡੇ ਕੋਲ ਘੱਟੋ ਘੱਟ ਰਹਿ ਸਕਦਾ, ਖਰਾਬ ਨਹੀਂ ਹੋਏਗਾ। ਨੰਬਰ 2 'ਤੇ ਮੁਨਾਫਾ ਵੀ ਵੱਧਦਾ, ਘੱਟੋ ਘੱਟ 30-35% ਮੁਨਾਫਾ ਜਿਹੜਾ ਹੈਗਾ ਸਾਡਾ ਵੱਧ ਜਾਂਦਾ। ਮੰਨ ਲਓ ਸਾਡੇ ਕੋਲ 100 ਰੁਪਏ ਦਾ ਤਰਲ ਦੁੱਧ ਹੈ, ਉਹਦੇ ਤੋਂ ਕੋਈ ਉਤਪਾਦ ਬਣਾ ਕੇ ਵੇਚੋਗੇ, ਉਹ ਘੱਟੋ ਘੱਟ 130-135 ਰੁਪਏ ਹੋ ਜਾਏਗਾ ਤੁਹਾਡਾ ਮੁਨਾਫਾ, ਉਹ 200 ਰੁਪਏ ਤੱਕ ਵੀ ਹੋ ਸਕਦਾ। ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਦੁੱਧ ਤੋਂ ਕੀਮਤੀ ਦੁੱਧ ਉਤਪਾਦ ਬਣਾ ਕੇ ਵੇਚੋ।
1: ਕੱਲ੍ਹ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਨਵੇਂ ਬਾਗ ਲਗਾਉਣ ਸੰਬੰਧੀ ਜਾਣਕਾਰੀਆਂ ਸਾਂਝੀਆਂ ਕਰਾਂਗੇ।
2: ਅੱਛਾ ਜੀ।
1: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਰੁੱਖ ਲਾਉਣ ਦੇ ਬਾਬਤ ਡਾਕਟਰ ਰਿਸ਼ੀ ਇੰਦਰਾ ਸਿੰਘ ਗਿੱਲ ਜਾਣਕਾਰੀਆਂ ਸਾਂਝੀਆਂ ਕਰਨਗੇ। ਇਹ ਤੋਂ ਇਲਾਵਾ ਟ੍ਰਾਂਸੀਜ਼ਨ ਫੀਡ ਸਿਹਤਮੰਦ ਲਵੇਰਿਆਂ ਲਈ ਵਰਦਾਨ,
2: ਅੱਛਾ ਜੀ,
1: ਡਾਕਟਰ ਅਮਿਤ ਸ਼ਰਮਾ ਹੁਣੀ ਆਏ ਸੀ, ਗੱਲਾਂ ਬਾਤਾਂ ਦੱਸ ਕੇ ਗਏ ਹੈ, ਸੱਜਣਾ ਨਾਲ ਸਾਂਝੀਆਂ ਕਰਾਂਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਛ ਨਾਲੋ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ ਜੀ? ਫਿਰ
1: ਪ੍ਰਭਾਵ ਹੈ ਸ਼ਿੰਗਾਰਾ ਸਿੰਘ ਜੀ, ਰਲਮਾ ਮਿਲਮਾ ਬਣਿਆ, ਕਿਤੇ ਬੱਦਲਬਾਜ਼ੀ, ਕਿਤੇ ਛਿੱਟਾਂ, ਇੱਦਾਂ ਦਾ ਹੈ। ਆਪਾਂ ਚੱਲੀਏ ਜੀ, ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:30 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ।

0: NH 148 AE ਲਈ 6 ਲੇਨ ਵਾਲੀ ਸੜਕ ਸੁਰੰਗ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਨਵੀਂ ਦਿੱਲੀ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ 8 ਕਿਲੋਮੀਟਰ ਤੋਂ ਲੰਮੇ ਇਸ ਪ੍ਰੋਜੈਕਟ ਨੂੰ 6,969 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਪੂੰਜੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰੀ ਵਿਸਥਾਰ ਰੋਡ 2 ਦੁਆਰਕਾ ਐਕਸਪ੍ਰੈਸਵੇ ਨੂੰ ਦੱਖਣੀ ਦਿੱਲੀ ਦੇ ਵਸੰਤ ਕੁੰਜ ਨਾਲ ਜੋੜ ਕੇ ਪੱਛਮੀ ਅਤੇ ਦੱਖਣੀ ਦਿੱਲੀ ਵਿਚਕਾਰ ਹਾਈ ਸਪੀਡ ਕਨੈਕਟੀਵਿਟੀ ਪ੍ਰਦਾਨ ਕਰੇਗਾ।
1: पहला प्रोजेक्ट 6 लेन द्वारका टनल दिल्ली के लिए एक बहुत बड़ा वरदान साबित होगी। 8 किलोमीटर की ये टनल एक तरीके से कम्प्लीट ये एक नया कॉरिडोर बन जाएगा। ये रिज है, इस रिज को बिना डिस्टर्ब किए सारा काम करना है। इस रिज को, रिज हमारे दिल्ली की एक तरीके से लंग्स ऑफ दिल्ली है, इसलिए उसको बिल्कुल भी डिस्टर्ब किए बिना इसके नीचे से ही टनल लेके जाने का है। ये प्रपोजल है जो आज कैबिनेट में माननीय प्रधानमंत्री श्री नरेंद्र मोदी जी ने अप्रूव किया है।
0: ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਇਸ ਚੁਰਾਹੇ 'ਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਨੈਲਸਨ ਮੰਡੇਲਾ ਮਾਰਗ ਉੱਤੇ 1.8 ਕਿਲੋਮੀਟਰ ਲੰਬੀ ਵਿਚਕਾਰ ਇੱਕ ਐਲੀਵੇਟਡ ਕੋਰੀਡੋਰ ਦੀ ਤਜਵੀਜ਼ ਰੱਖੀ ਗਈ ਹੈ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਸ਼ਾਹਰਾਹ NH 34 ਦੇ ਕਰੀਬ 118 ਕਿਲੋਮੀਟਰ ਲੰਮੇ 4-6 ਲੇਨ ਵਾਲੇ ਪਹੁੰਚ ਨਿਯੰਤਰਿਤ ਕਾਨਪੁਰ ਕਬਰਾਈ ਹਿੱਸੇ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦੀ ਅਨੁਮਾਨਿਤ ਕੁੱਲ ਪੂੰਜੀ ਲਾਗਤ 7,145 ਕਰੋੜ ਰੁਪਏ ਹੈ। ਮੰਤਰੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਕਾਨਪੁਰ ਅਤੇ ਕਬਰਾਈ ਦਰਮਿਆਨ ਨਿਰਵਿਘਨ ਹਾਈ ਸਪੀਡ ਕਨੈਕਟੀਵਿਟੀ ਪ੍ਰਦਾਨ ਕਰੇਗਾ, ਨਾਲ ਹੀ ਸਾਗਰ, ਭੋਪਾਲ ਅਤੇ ਮੱਧ ਪ੍ਰਦੇਸ਼ ਦੇ ਹੋਰਨਾਂ ਹਿੱਸਿਆਂ ਲਈ ਅੱਗੇ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ।
1: दूसरा प्रोजेक्ट है बुंदेलखंड क्षेत्र को जोड़ने वाला है उत्तर प्रदेश में। कानपुर से भोपाल का सेक्शन है, बीच में आज जो अप्रूव हुआ है 242 किलोमीटर का, ये कानपुर से कबराई, कानपुर से भोपाल की तरफ जो नेचुरल ट्रैफिक का फ्लो है उस सबको ये कैटर करेगा। 242 किलोमीटर का है ये, एक्सेस कंट्रोल रहेगा, कंप्लीट एक्सप्रेस वे की तरह का है। 2.5 ईयर्स में कंस्ट्रक्शन करेंगे इसको। कानपुर, हमीरपुर, महोबा 3 जिले इमीडिएटली इससे कवर।
0: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਸੰਖਿਆ ਤਬਦੀਲੀਆਂ ਬਾਰੇ ਕਾਇਮ ਉੱਚ ਪੱਧਰੀ ਕਮੇਟੀ ਨੂੰ ਆਪਣੀਆਂ ਸਿਫਾਰਸ਼ਾਂ ਛੇਤੀ ਹੀ ਸੌਂਪਣ ਲਈ ਆਖਿਆ। ਗ੍ਰਹਿ ਮੰਤਰੀ ਨੇ ਨਵੀਂ ਦਿੱਲੀ 'ਚ ਕਮੇਟੀ ਦੇ ਨਾਲ ਹੋਈ ਮੀਟਿੰਗ ਦੌਰਾਨ ਇਹ ਨਿਰਦੇਸ਼ ਦਿੱਤੇ। ਕਮੇਟੀ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਉਹ ਜਨਸੰਖਿਆ ਤਬਦੀਲੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕਰੇਗੀ ਅਤੇ ਉੱਥੋਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕਰੇਗੀ। ਇਸ ਤੋਂ ਇਲਾਵਾ ਕਮੇਟੀ ਕੇਂਦਰ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਨਾਲ ਸਲਾਹ ਮਸ਼ਵਰਾ ਕਰੇਗੀ। ਕਮੇਟੀ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਲੋੜੀਂਦੀ ਅਗਾਊਂ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਪ੍ਰਸ਼ਨਾਵਲੀ ਤਿਆਰ ਕੀਤੀ ਜਾਵੇਗੀ। ਕਮੇਟੀ ਦੀ ਕਾਰਜ ਯੋਜਨਾ ਦੀ ਸ਼ਲਾਘਾ ਕਰਦਿਆਂ ਗ੍ਰਹਿ ਮੰਤਰੀ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਕਮੇਟੀ ਦੇ ਰੋਜ਼ਾਨਾ ਕਾਰਜਾਂ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦੌਰਿਆਂ ਦੌਰਾਨ ਹਰ ਸੰਭਵ ਸਹਾਇਤਾ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 15 ਅਗਸਤ ਨੂੰ ਇੱਕ ਉੱਚ ਪੱਧਰੀ ਜਨਸੰਖਿਆ ਮਿਸ਼ਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸ ਅਤੇ ਵੱਖ ਵੱਖ ਕਾਰਨਾਂ ਕਰਕੇ ਹੋਣ ਵਾਲੀਆਂ ਜਨਸੰਖਿਆ ਤਬਦੀਲੀਆਂ ਦਾ ਅਧਿਐਨ ਕਰਨ ਅਤੇ ਢੁਕਵੇਂ ਨੀਤੀਗਤ ਉਪਾਵਾਂ ਦੀ ਸਿਫਾਰਿਸ਼ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਸੀ। ਸੇਵਾ ਮੁਕਤ ਜੱਜ ਜਸਟਿਸ ਪ੍ਰਕਾਸ਼ ਪ੍ਰਭਾਕਰ ਨੌਲੇਕਰ ਇਸ ਕਮੇਟੀ ਦੇ ਚੇਅਰਪਰਸਨ ਨੇ। ਇੱਕ ਰਾਸ਼ਟਰ ਇੱਕ ਚੋਣ ਬਾਰੇ ਸਾਂਝੀ ਸੰਸਦੀ ਕਮੇਟੀ ਦੇ ਚੇਅਰਮੈਨ ਪੀਪੀ ਚੌਧਰੀ ਨੇ ਅੱਜ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਨਵੀਂ ਦਿੱਲੀ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਧਰੀ ਨੇ ਕਿਹਾ ਕਿ ਇੱਕੋ ਸਮੇਂ ਚੋਣਾਂ ਕਰਵਾਉਣ ਨਾਲ ਸ਼ਾਸਨ ਪ੍ਰਣਾਲੀ ਮਜ਼ਬੂਤ ਹੋਏਗੀ ਅਤੇ ਅਰਥ ਵਿਵਸਥਾ ਨੂੰ ਫਾਇਦਾ ਹੋਏਗਾ। ਸ਼੍ਰੀ ਚੌਧਰੀ ਨੇ ਕਿਹਾ ਕਿ ਇੱਕੋ ਸਮੇਂ ਚੋਣਾਂ ਕਰਵਾਉਣਾ ਕੋਈ ਨਵੀਂ ਗੱਲ ਨਹੀਂ ਹੈ ਅਤੇ ਚੋਣ ਕਮਿਸ਼ਨ, ਕਾਨੂੰਨ ਕਮਿਸ਼ਨ ਅਤੇ ਹੋਰ ਮਾਹਰ ਸੰਸਥਾਵਾਂ ਵੱਲੋਂ ਸਾਲਾਂ ਤੋਂ ਇਸ ਦੀ ਸਿਫਾਰਿਸ਼ ਕੀਤੀ ਜਾਂਦੀ ਰਹੀ ਹੈ। ਸ਼੍ਰੀ ਅਮਰਨਾਥ ਜੀ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਪਹੁੰਚ ਚੁੱਕਿਆ ਅਤੇ ਸਾਲਾਨਾ ਤੀਰਥ ਯਾਤਰਾ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਰਿਹਾਇਸ਼ ਸਮੇਤ ਸਾਰੇ ਜ਼ਰੂਰੀ ਇੰਤਜ਼ਾਮ ਪੂਰੇ ਕਰ ਲਏ ਗਏ ਨੇ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਉਪਰਾਜਪਾਲ ਮਨੋਜ ਸਿਨਹਾ ਕੱਲ੍ਹ ਸਵੇਰੇ 4 ਵਜੇ ਪਹਿਲੇ ਜੱਥੇ ਨੂੰ ਰਵਾਨਾ ਕਰਨਗੇ। 57 ਦਿਨਾਂ ਦੀ ਇਹ ਯਾਤਰਾ 3 ਜੁਲਾਈ ਤੋਂ ਨੂਨਵਾਨ, ਪਹਿਲਗਾਮ ਅਤੇ ਬਾਲਟਾਲ ਮਾਗਰਾ ਰਾਹੀਂ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਨੇ ਅੱਜ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰ ਦਿੱਤੀ ਹੈ। ਸੰਗਰੂਰ ਦੇ ਧੂਰੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਵੈਬ ਪੋਰਟਲ ਰਾਹੀਂ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਜੁਲਾਈ, ਅਗਸਤ ਅਤੇ ਸਤੰਬਰ 3 ਮਹੀਨਿਆਂ ਦੀ ਇਕੱਠੀ ਸਤਿਕਾਰ ਰਾਸ਼ੀ ਟ੍ਰਾਂਸਫਰ ਕੀਤੀ, ਜਿਸ ਤਹਿਤ ਸੂਬੇ ਦੀ ਹਰੇਕ ਔਰਤ ਨੂੰ 3,000 ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 4,500 ਰੁਪਏ ਮਿਲੇ ਨੇ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ
2: 40 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਕੱਲ੍ਹ ਤੱਕ ਹੋ ਗਈ ਸੀ। ਕਿਸੇ

0: ਫੀਸ ਭਰਨੀ ਹੈ, ਕਿਸੇ ਨੇ ਕੋਈ ਪੜ੍ਹਾਈ ਦੇ ਕੰਮ ਤੇ ਖਰਚਣਾ, ਕਿਸੇ ਨੇ ਕਬੀਲਦਾਰੀ ਦੇ ਕੰਮਾਂ ਦਾ, ਕੋਈ ਉਧਾਰ ਲਾਉਣਾ ਕਿਸੇ ਦਾ। ਅੱਜ ਤੋਂ ਤੁਹਾਡਾ ਸਨਮਾਨ ਰਾਸ਼ੀ ਆਉਣੀ ਸ਼ੁਰੂ ਹੋ ਜਾਊਗੀ, ਤੁਹਾਡੇ ਆਪਣੇ ਪੈਸੇ ਹੋਣਗੇ, ਆਪਣਾ ਸਨਮਾਨ ਰਾਸ਼ੀ। ਇਸੇ ਕਰਕੇ ਅਸੀਂ ਤਾਂ ਨਾਂ ਮਾਵਾਂ ਧੀਆਂ ਸਤਿਕਾਰ ਯੋਜਨਾ ਰੱਖਿਆ ਕਿ ਤੁਹਾਡਾ ਮਾਣ ਸਤਿਕਾਰ।
1: ਭਾਰਤ ਅਤੇ ਮਲੇਸ਼ੀਆ ਨੇ ਅੱਜ ਨਵੀਂ ਦਿੱਲੀ 'ਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਸੁਰੱਖਿਆ ਅਤੇ ਨੈਵੀਗੇਸ਼ਨ ਦੀ ਆਜ਼ਾਦ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਮੀਟਿੰਗ ਦੌਰਾਨ ਫੌਜੀ ਆਦਾਨ ਪ੍ਰਦਾਨ, ਦੁਵੱਲੇ ਅਭਿਆਸ, ਸਿਖਲਾਈ, ਸਮਰੱਥਾ ਨਿਰਮਾਣ ਅਤੇ ਸਮੁੰਦਰੀ ਸਹਿਯੋਗ ਸਮੇਤ ਵੱਖ ਵੱਖ ਰੱਖਿਆ ਗਤੀਵਿਧੀਆਂ 'ਤੇ ਚਰਚਾ ਕੀਤੀ ਗਈ। ਫੌਜੀ ਸਹਿਯੋਗ ਬਾਰੇ ਸਬ ਕਮੇਟੀ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਰੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਅਮਿਤਾਭ ਪ੍ਰਸਾਦ ਅਤੇ ਮਲੇਸ਼ੀਆ ਦੇ ਹਥਿਆਰਬੰਦ ਬਲਾਂ ਦੇ ਰੱਖਿਆ ਸੰਚਾਲਨ ਅਤੇ ਸਿਖਲਾਈ ਦੇ ਸਹਾਇਕ ਮੁਖੀ ਮੇਜਰ ਜਨਰਲ ਆਮਿਰ ਮਹਿਮੂਦ ਬਿਨ ਅਬਦੁਲ ਰਹਿਮਾਨ ਨੇ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਜਾ ਸ਼ੰਕਰ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਜਦੂਤ ਡਾਕਟਰ ਅਬਦੁਲ ਨਾਸੀਰ ਅਲ ਸ਼ਾਨੀ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਭਾਰਤ ਸੰਯੁਕਤ ਅਰਬ ਅਮੀਰਾਤ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਰਾਜਦੂਤ ਦੇ ਉਪਰਾਲਿਆਂ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਜਦੂਤ ਨੂੰ ਉਹਨਾਂ ਦੇ ਭਵਿੱਖ ਦੇ ਯਤਨਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ। ਭਾਰਤ ਅਤੇ ਪਾਕਿਸਤਾਨ ਨੇ ਅੱਜ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿੱਚ ਕੂਟਨੀਤਿਕ ਚੈਨਲਾਂ ਰਾਹੀਂ ਇੱਕ ਦੂਜੇ ਦੀ ਹਿਰਾਸਤ ਵਿੱਚ ਮੌਜੂਦ ਸਿਵਲ ਕੈਦੀਆਂ ਅਤੇ ਮਛੇਰਿਆਂ ਦੀਆਂ ਸੂਚੀਆਂ ਦਾ ਆਦਾਨ ਪ੍ਰਦਾਨ ਕੀਤਾ। ਭਾਰਤ ਅਤੇ ਪਾਕਿਸਤਾਨ ਦਰਮਿਆਨ 2008 ਵਿੱਚ ਹੋਏ ਕੌਂਸਲਰ ਸੰਪਰਕ ਸਮਝੌਤੇ ਦੇ ਉਪਬੰਧਾਂ ਤਹਿਤ ਅਜਿਹੀਆਂ ਸੂਚੀਆਂ ਦਾ ਆਦਾਨ ਪ੍ਰਦਾਨ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਕੀਤਾ ਜਾਂਦਾ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਆਪਣੇ ਹਿਰਾਸਤ ਵਿੱਚ ਮੌਜੂਦ 386 ਸਿਵਲ ਕੈਦੀਆਂ ਅਤੇ 53 ਮਛੇਰਿਆਂ ਦੀ ਸੂਚੀ ਸਾਂਝੀ ਕੀਤੀ ਹੈ ਜੋ ਪਾਕਿਸਤਾਨੀ ਨੇ ਜਾਂ ਜਿਨ੍ਹਾਂ ਨੇ ਪਾਕਿਸਤਾਨੀ ਹੋਣ ਦਾ ਸ਼ੱਕ ਹੈ। ਪਾਕਿਸਤਾਨ ਨੇ ਆਪਣੇ ਹਿਰਾਸਤ ਵਿੱਚ ਮੌਜੂਦ 52 ਸਿਵਲ ਕੈਦੀਆਂ ਅਤੇ 198 ਮਛੇਰਿਆਂ ਦੀ ਸੂਚੀ ਸਾਂਝੀ ਕੀਤੀ ਹੈ ਜੋ ਭਾਰਤੀ ਨੇ ਜਾਂ ਜਿਨ੍ਹਾਂ ਦੇ ਭਾਰਤੀ ਹੋਣ ਦਾ ਸ਼ੱਕ ਹੈ। ਭਾਰਤ ਪਾਕਿਸਤਾਨ ਦੇ ਹਿਰਾਸਤ ਵਿੱਚੋਂ ਸਿਵਲ ਕੈਦੀਆਂ, ਮਛੇਰਿਆਂ ਅਤੇ ਉਹਨਾਂ ਦੀਆਂ ਕਿਸ਼ਤੀਆਂ ਦੇ ਨਾਲੋਂ ਨਾਲ ਲਾਪਤਾ ਭਾਰਤੀ ਰੱਖਿਆ ਕਰਮਚਾਰੀਆਂ ਦੀ ਜਲਦ ਰਿਹਾਈ ਅਤੇ ਦੇਸ਼ ਵਾਪਸੀ ਦੀ ਮੰਗ ਨਿਰੰਤਰ ਕਰਦਾ ਰਿਹਾ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅੱਜ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਘੱਟੋ ਘੱਟ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ, ਮੋਹਾਲੀ, ਪੰਚਕੂਲਾ ਵਾਲੀ ਟ੍ਰਾਈ ਸਿਟੀ ਵਿੱਚ ਵੀ ਅੱਜ ਲੰਮੀ ਸਮੇਂ ਤੋਂ ਉਡੀਕੀ ਜਾ ਰਹੀ ਬਾਰਿਸ਼ ਹੋਈ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 ਟਵੈਂਟੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਇੰਗਲੈਂਡ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤੀ 10 ਵਜੇ ਸ਼ੁਰੂ ਹੋਵੇਗਾ। ਸ਼੍ਰੇਯਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਟੀਮ ਪਿਛਲੀ ਲੜੀ 4 ਆਇਰਲੈਂਡ ਤੋਂ 2-0 ਦੀ ਹਾਰ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰ ਸਰਕਾਰ ਨੇ ਅੱਜ ਰਾਸ਼ਟਰੀ ਸ਼ਾਹਰਾਹ NH 148 AE ਲਈ 6 ਲੇਨ ਵਾਲੀ ਸੜਕ ਸੁਰੰਗ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਸੰਖਿਆ ਤਬਦੀਲੀਆਂ ਬਾਰੇ ਕਾਇਮ ਉੱਚ ਪੱਧਰੀ ਕਮੇਟੀ ਨੂੰ ਆਪਣੀਆਂ ਸਿਫਾਰਸ਼ਾਂ ਛੇਤੀ ਹੀ ਸੌਂਪਣ ਲਈ ਆਖਿਆ। ਸ਼੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਪਹੁੰਚਿਆ। ਪੰਜਾਬ ਸਰਕਾਰ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਅਤੇ ਮੌਸਮ ਵਿਭਾਗ ਨੇ ਕੱਲ੍ਹ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 'ਤੇ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:40 ਹੋ ਰਹੇ ਨੇ। ਹੁਣ ਪੇਸ਼ ਹੈ ਸਮਾਚਾਰ ਸਮੀਖਿਆ।
3: ਨਮਸਕਾਰ, ਪੇਸ਼ ਹੈ ਪੰਜਾਬ ਦੀ ਹਫ਼ਤਾਵਾਰੀ ਸਮਾਚਾਰ ਸਮੀਖਿਆ। ਲੇਖਕ ਨੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ, ਵਾਚਿਕਾ ਚੰਚਲ ਸ਼ਰਮਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਕਰੋੜਾਂ ਦੇਸ਼ ਵਾਸੀਆਂ ਲਈ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਦੀ ਕਲਪਨਾ ਕੀਤੀ ਸੀ। ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਾਸਤੇ 1 ਜੁਲਾਈ 2015 ਨੂੰ ਦੇਸ਼ ਵਿੱਚ ਡਿਜੀਟਲ ਇੰਡੀਆ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦਾ ਟੀਚਾ ਦੇਸ਼ ਨੂੰ ਡਿਜੀਟਲ ਤੌਰ ਤੇ ਅੱਗੇ ਵਧਾਉਣਾ, ਗਿਆਨ ਆਧਾਰਿਤ ਅਰਥ ਵਿਵਸਥਾ ਵਿੱਚ ਬਦਲਣਾ ਅਤੇ ਸਰਕਾਰੀ ਸੇਵਾਵਾਂ ਨੂੰ ਲੋਕਾਂ ਤੱਕ ਇਲੈਕਟ੍ਰਾਨਿਕ ਤੌਰ ਤੇ ਪਹੁੰਚਾਉਣਾ ਹੈ। ਪਿਛਲੇ 11 ਸਾਲਾਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਦਿਨ ਲੰਘਿਆ ਹੋਵੇ ਜਦੋਂ ਦੇਸ਼ ਵਾਸੀਆਂ ਨੇ ਡਿਜੀਟਲ ਇੰਡੀਆ ਦੇ ਨਵੇਂ ਦ੍ਰਿਸ਼ਟੀਕੋਣ ਨੂੰ ਨਾ ਦੇਖਿਆ ਹੋਵੇ। ਸਾਲ 2015 ਤੋਂ ਪਹਿਲਾਂ ਸਰਕਾਰੀ ਸੇਵਾਵਾਂ ਤੱਕ ਪਹੁੰਚ ਕਰਨ ਦਾ ਮਤਲਬ ਅਕਸਰ ਲੰਬੀਆਂ ਕਤਾਰਾਂ, ਕਾਗਜ਼ੀ ਕਾਰਵਾਈ ਅਤੇ ਸੀਮਿਤ ਸੰਪਰਕ ਹੁੰਦਾ ਸੀ। ਡਿਜੀਟਲ ਇੰਡੀਆ ਨੇ ਇੰਟਰਨੈਟ ਪਹੁੰਚ ਦਾ ਵਿਸਤਾਰ ਕਰਕੇ ਸੇਵਾਵਾਂ ਨੂੰ ਆਨਲਾਈਨ ਲਿਆ ਕੇ ਡਿਜੀਟਲ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ। ਇਸ ਨੇ ਡਿਜੀਟਲ ਸ਼ਾਸਨ ਨੂੰ ਮਜ਼ਬੂਤ ਕੀਤਾ ਹੈ ਅਤੇ ਸੇਵਾਵਾਂ ਨੂੰ ਤੇਜ਼, ਪਾਰਦਰਸ਼ੀ ਅਤੇ ਪਹੁੰਚ ਵਿੱਚ

0: ਆਸਾਨ ਬਣਾਇਆ। ਹੁਣ ਲੱਖਾਂ ਲੋਕ ਸਿਹਤ ਸੰਭਾਲ, ਸਿੱਖਿਆ, ਬੈਂਕਿੰਗ ਤੇ ਭਲਾਈ ਯੋਜਨਾਵਾਂ ਤੱਕ ਪਹੁੰਚ ਕਰਨ ਲਈ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦੇ ਨੇ। ਡਿਜੀਟਲ ਬੁਨਿਆਦੀ ਢਾਂਚੇ ਵਿੱਚ ਸਰਕਾਰੀ ਨਿਵੇਸ਼ ਨੇ ਪੇਂਡੂ ਅਤੇ ਸ਼ਹਿਰੀ ਭਾਰਤ ਵਿੱਚ ਸੰਪਰਕ ਨੂੰ ਸੁਧਾਰ ਦਿੱਤਾ। ਪ੍ਰੋਗਰਾਮ ਨੇ ਕਿਫਾਇਤੀ ਇੰਟਰਨੈਟ ਅਤੇ ਵਿਆਪਕ ਡਿਜੀਟਲ ਪਹੁੰਚ ਰਾਹੀਂ ਜਨਤਾ ਤੱਕ ਡਿਜੀਟਲ ਤਕਨਾਲੋਜੀ ਦੇ ਪ੍ਰਸਾਰ ਨੂੰ ਵੀ ਉਤਸ਼ਾਹਿਤ ਕੀਤਾ। ਇਸ ਮੁਹਿੰਮ ਨੇ ਭਾਰਤ ਦੀ ਅੰਤਰਰਾਸ਼ਟਰੀ ਮਾਨਤਾ ਵਿੱਚ ਵੀ ਵਾਧਾ ਕੀਤਾ। ਇੰਡੀਆ ਡਿਜੀਟਲ ਇਕਾਨਮੀ ਰਿਪੋਰਟ 2024 ਦੇ ਮੁਤਾਬਕ ਆਰਥਿਕ ਡਿਜੀਟਲਾਈਜੇਸ਼ਨ ਦੇ ਮਾਮਲੇ 'ਚ ਭਾਰਤ ਤੀਜੇ ਥਾਂ 'ਤੇ ਹੈ। 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ 'ਤੇ ਧਿਆਨ ਕੇਂਦਰਿਤ ਕਰਦਿਆਂ ਸਰਕਾਰ ਨੇ ਸਮਾਜ ਭਲਾਈ ਪ੍ਰੋਗਰਾਮਾਂ, ਹੁਨਰ ਵਿਕਾਸ ਤੇ ਸਿੱਖਿਆ ਰਾਹੀਂ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਇੱਕ ਵਿਕਸਿਤ ਭਾਰਤ ਦਾ ਦ੍ਰਿਸ਼ਟੀਕੋਣ ਵੀ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਕੰਪਿਊਟਿੰਗ ਅਤੇ ਪੁਲਾੜ ਖੋਜ ਵਰਗੀਆਂ ਅਤਿ ਆਧੁਨਿਕ ਤਕਨਾਲੋਜੀਆਂ ਵਿੱਚ ਇੱਕ ਆਲਮੀ ਨੇਤਾ ਬਣਾਉਂਦਾ ਹੈ। ਡਿਜੀਟਲ ਇੰਡੀਆ ਏਜੰਡੇ ਵਿੱਚ ਸਾਰੇ ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਹਾਈ ਸਪੀਡ ਇੰਟਰਨੈਟ ਪ੍ਰਦਾਨ ਕਰਨਾ, ਦੇਸ਼ ਭਰ ਵਿੱਚ ਮੋਬਾਈਲ ਨੈਟਵਰਕ ਕਵਰੇਜ ਪ੍ਰਦਾਨ ਕਰਨਾ, ਸਾਰੇ ਨਾਗਰਿਕਾਂ ਨੂੰ ਇੰਟਰਨੈਟ ਪਹੁੰਚ ਪ੍ਰਦਾਨ ਕਰਨਾ ਅਤੇ ਤਕਨਾਲੋਜੀ ਦੀ ਵਰਤੋਂ ਰਾਹੀਂ ਸਰਕਾਰੀ ਸੇਵਾਵਾਂ ਨੂੰ ਪਹੁੰਚਯੋਗ ਤੇ ਪਾਰਦਰਸ਼ੀ ਬਣਾਉਣਾ ਹੈ। ਸਾਰੇ ਨਾਗਰਿਕਾਂ ਨੂੰ ਇਲੈਕਟ੍ਰੋਨਿਕ ਤੌਰ ਤੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨਾ, ਜਾਣਕਾਰੀ ਅਤੇ ਗਿਆਨ ਤੱਕ ਸਰਵਵਿਆਪੀ ਪਹੁੰਚ ਨੂੰ ਯਕੀਨੀ ਬਣਾਉਣਾ। ਭਾਰਤ ਵਿੱਚ ਇਲੈਕਟ੍ਰੋਨਿਕ ਡਿਵਾਈਸਾਂ ਜਿਵੇਂ ਫੋਨ ਤੇ ਲੈਪਟਾਪ ਦੇ ਨਿਰਮਾਣ ਨੂੰ ਵਧਾਉਣਾ, ਡਿਜੀਟਲ ਸੈਕਟਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ। ਪਿਛਲੇ ਦਹਾਕੇ ਦੌਰਾਨ ਡਿਜੀਟਲ ਇੰਡੀਆ ਭਾਰਤ ਦੀ ਡਿਜੀਟਲ ਅਰਥ ਵਿਵਸਥਾ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਬੁਨਿਆਦ ਬਣ ਗਿਆ। ਭਾਰਤ ਹੁਣ ਗਲੋਬਲ ਰੀਅਲ ਟਾਈਮ ਡਿਜੀਟਲ ਭੁਗਤਾਨ ਵਿੱਚ ਮੋਰੀ ਹੈ, ਜਿਸ ਵਿੱਚ UPI ਗਲੋਬਲ ਟ੍ਰਾਂਜੈਕਸ਼ਨ ਦਾ ਲਗਭਗ 49% ਪ੍ਰਦਾਨ ਕਰਦਾ ਹੈ। ਡਿਜੀਟਲ ਅਰਥ ਵਿਵਸਥਾ ਭਾਰਤ ਦੇ GDP 'ਚ ਲਗਭਗ 12-14% ਯੋਗਦਾਨ ਪਾਉਂਦੀ ਹੈ। ਇਸ ਅਭਿਆਨ ਤਹਿਤ ਦੇਸ਼ ਭਰ ਦੀਆਂ 2,22,000 ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਇੰਟਰਨੈਟ ਦੇ ਨਾਲ ਜੋੜਨਾ ਸੀ। ਜਨਵਰੀ 2026 ਤੱਕ ਕਰੀਬ 2,15,000 ਗ੍ਰਾਮ ਪੰਚਾਇਤਾਂ ਦਾ ਕੁੱਲ 97% ਜੁੜੀਆਂ ਨੇ ਅਤੇ ਦੇਸ਼ ਭਰ ਵਿੱਚ ਲਗਭਗ 7,00,000 ਕਿਲੋਮੀਟਰ ਆਪਟੀਕਲ ਫਾਈਬਰ ਕੇਬਲ ਵਿਛਾਈ ਗਈ ਹੈ। ਸਰਕਾਰ ਕੋਲ ਹੁਣ ਹਰੇਕ ਕਿਸਾਨ, ਔਰਤ ਤੇ ਹੋਰ ਲਾਭਪਾਤਰੀ ਦਾ ਡਿਜੀਟਲ ਰਿਕਾਰਡ ਹੈ। ਇਸ ਨਾਲ ਦਿੱਲੀ ਸਰਕਾਰ ਭਾਰਤ ਦੇ ਕਿਸੇ ਵੀ ਕੋਨੇ 'ਚ ਰਹਿਣ ਵਾਲੇ ਲਾਭਪਾਤਰੀਆਂ ਦੇ ਖਾਤਿਆਂ 'ਚ ਸਿੱਧੇ ਲਾਭ ਤਬਾਦਲੇ ਰਾਹੀਂ ਟ੍ਰਾਂਸਫਰ ਕਰ ਸਕਦੀ ਹੈ। 2014 'ਚ ਸਾਡੇ ਦੇਸ਼ 'ਚ 25 ਕਰੋੜ ਇੰਟਰਨੈਟ ਖਪਤਕਾਰ ਸਨ, ਜੋ ਹੁਣ 97 ਕਰੋੜ ਤੱਕ ਪਹੁੰਚ ਗਏ ਨੇ। ਦੇਸ਼ ਵਿੱਚ ਰੋਜ਼ਾਨਾ UPI ਰਾਹੀਂ 60 ਕਰੋੜ ਟ੍ਰਾਂਜੈਕਸ਼ਨ ਹੋ ਰਹੀਆਂ ਨੇ, ਜਿਨ੍ਹਾਂ ਰਾਹੀਂ ਕਰੀਬ 86,000 ਕਰੋੜ ਰੁਪਏ ਦਾ ਲੈਣ ਦੇਣ ਹੁੰਦਾ। ਪਿਛਲੇ ਸਾਲ UPI ਰਾਹੀਂ 24,162 ਕਰੋੜ ਦਾ ਲੈਣ ਦੇਣ ਕੀਤਾ ਗਿਆ, ਜੋ ਕਿ 314 ਲੱਖ ਕਰੋੜ ਰੁਪਏ ਦੇ ਸਨ। ਡਿਜੀਟਲ ਇੰਡੀਆ ਮੁਹਿੰਮ ਵਿੱਚ ਪੰਜਾਬ ਮੋਹਰੀ ਸੂਬਾ ਰਿਹਾ। ਅੱਜ ਪੰਜਾਬ ਦੇਸ਼ ਤੇ ਵਿੱਚ ਇੱਕ ਅਜਿਹੇ ਸੂਬੇ ਵਜੋਂ ਉਭਰਿਆ ਜਿੱਥੇ ਸਰਕਾਰ ਦਫ਼ਤਰਾਂ ਤੋਂ ਨਹੀਂ ਸਗੋਂ ਲੋਕਾਂ ਦੇ ਘਰਾਂ ਤੋਂ ਚਲਾਈ ਜਾਂਦੀ ਹੈ। ਡਿਜੀਟਲ ਕ੍ਰਾਂਤੀ ਵਿੱਚ ਸਰਕਾਰ ਤੁਹਾਡੇ ਦੁਆਰ ਯੋਜਨਾ ਸਭ ਤੋਂ ਮਜ਼ਬੂਤ ਥੰਮ ਸਾਬਤ ਹੋਈ ਹੈ। ਇਸ ਅਤਿ ਆਧੁਨਿਕ ਪ੍ਰਣਾਲੀ ਦੀ ਬਦੌਲਤ ਸਾਰੀਆਂ ਵਿਭਾਗੀ ਸੇਵਾਵਾਂ ਦੀ ਬਕਾਇਆ ਰਹਿਣ ਦੀ ਸਮਾਂ ਸੀਮਾ ਹੁਣ ਸਿਰਫ 0.3% ਤੱਕ ਘੱਟ ਗਈ ਹੈ। ਸੁਖਾਲੀ ਰਜਿਸਟਰੀ ਸੇਵਾ ਸੂਬੇ ਭਰ ਵਿੱਚ ਲਾਗੂ ਕੀਤੀ ਗਈ ਹੈ। ਹੁਣ ਕੋਈ ਵੀ ਨਾਗਰਿਕ ਆਪਣੇ ਘਰ ਤੋਂ ਜਾਇਦਾਦ ਨੂੰ ਆਨਲਾਈਨ ਰਜਿਸਟਰਡ ਕਰ ਸਕਦਾ ਹੈ। ਸੂਬੇ ਦੇ 99% ਪਿੰਡਾਂ 'ਚ ਜ਼ਮੀਨੀ ਰਿਕਾਰਡ ਡਿਜੀਟਲਾਈਜ਼ ਕੀਤੇ ਗਏ ਨੇ। ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਡਿਜੀਟਲ ਕ੍ਰਾਂਤੀ ਦੇਖੀ ਹੈ। 5,000 ਤੋਂ ਵੱਧ ਸਰਕਾਰੀ ਸਕੂਲਾਂ 'ਚ ਕੰਪਿਊਟਿੰਗ ਲੈਬਾਂ ਅਤੇ 3,600 ਤੋਂ ਵੱਧ ਸਕੂਲਾਂ 'ਚ ਸਮਾਰਟ ਪੈਨਲ ਲਗਾਏ ਗਏ ਨੇ। ਰਾਜ ਸਰਕਾਰ ਨੇ 800 ਤੋਂ ਵੱਧ ਆਮ ਆਦਮੀ ਕਲੀਨਿਕਾਂ ਨੂੰ ਵਟਸਐਪ ਚੈਟਬੋਟ ਨਾਲ ਜੋੜਿਆ। ਇਸ ਤੋਂ ਇਲਾਵਾ ਪੈਨਸ਼ਨ ਤੇ ਹੋਰ ਭਲਾਈ ਯੋਜਨਾਵਾਂ ਲਈ 1,583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸਿੱਧੇ ਲੋੜਵੰਦ ਤੇ ਬਜ਼ੁਰਗਾਂ ਦੇ ਬੈਂਕ ਖਾਤਿਆਂ 'ਚ ਡਿਜੀਟਲ ਤੌਰ ਤੇ ਟ੍ਰਾਂਸਫਰ ਕੀਤੀ ਗਈ ਹੈ। ਡਿਜੀਟਲ ਕ੍ਰਾਂਤੀ ਦੇ ਨਾਲ ਨਾਲ ਸਾਈਬਰ ਅਪਰਾਧ ਵੀ ਦੇਸ਼ ਲਈ ਮਹੱਤਵਪੂਰਨ ਚੁਣੌਤੀ ਵਜੋਂ ਉਭਰਿਆ। ਸਾਈਬਰ ਅਪਰਾਧੀ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਕਰਦੇ ਹੋਏ ਆਏ ਦਿਨ ਲੱਖਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਅਜਿਹੀ ਸਥਿਤੀ 'ਚ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਸ ਤੇਜ਼ੀ ਨਾਲ ਬਦਲ ਰਹੀ ਪ੍ਰਣਾਲੀ ਦਾ ਹਿੱਸਾ ਤਾਂ ਬਣਨ, ਨਾਲ ਹੀ ਇਸ ਦੇ ਮਾੜੇ ਪ੍ਰਭਾਵਾਂ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖਣ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਸਮਾਚਾਰ ਸਮੀਖਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:45 ਤੇ 18 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਪੰਜਾਬੀ ਵਾਰਤਾ ਪ੍ਰੋਗਰਾਮ 'ਚ ਅੰਮ੍ਰਿਤਪਾਲ ਸਿੰਘ ਦੀ ਵਾਰਤਾ, ਵਾਤਾਵਰਣ ਮਸਲੇ ਪ੍ਰਭਾਵ ਤੇ ਸਮਾਧਾਨ।
2: ਵਾਤਾਵਰਣ ਭੌਤਿਕ ਅਤੇ ਜੈਵਿਕ ਜਗਤ ਜਿਸ ਵਿੱਚ ਅਸੀਂ ਸਾਰੇ ਰਹਿੰਦੇ ਹਾਂ, ਜਿਸ ਵਿੱਚ ਹਵਾ, ਪਾਣੀ ਦੇ ਸੋਮੇ, ਭੂਮੀ, ਸਾਰੇ ਸੰਜੀਵ ਪੌਦੇ, ਜੰਤੂ, ਸੂਖਮ ਜੀਵ ਆਦਿ ਆਉਂਦੇ ਹਨ। ਮਨੁੱਖ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਵਾਤਾਵਰਣ ਦੀ ਹੋਂਦ ਨੂੰ ਬਦਲ ਰਿਹਾ ਹੈ ਅਤੇ ਵਾਤਾਵਰਣ ਸੰਬੰਧੀ ਔਕੜਾਂ ਪੈਦਾ ਕਰ ਰਿਹਾ ਹੈ। ਅਜੋਕੇ ਸਮੇਂ ਵਿੱਚ ਵਿਗੜ ਰਿਹਾ ਵਾਤਾਵਰਣ, ਜਿਸ ਦਾ ਮੁੱਖ ਕਾਰਨ ਮਨੁੱਖ ਦੁਆਰਾ ਕੀਤੀਆਂ ਗਈਆਂ ਵੱਖ ਵੱਖ ਕਿਰਿਆਵਾਂ ਹੀ ਜ਼ਿੰਮੇਵਾਰ ਹਨ। ਅੱਜ ਤੋਂ ਕੁਝ ਸਮਾਂ ਪਹਿਲਾਂ ਮਨੁੱਖ ਦੁਆਰਾ ਆਪਣੀਆਂ ਸਹੂਲਤਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ

ਉਦਯੋਗ ਸਥਾਪਿਤ ਕੀਤੇ। ਉਦਯੋਗਾਂ ਨੂੰ ਚਲਾਉਣ ਲਈ ਊਰਜਾ ਦੇ ਸਾਧਨ ਅਤੇ ਕੁਦਰਤੀ ਸਰੋਤਾਂ ਦੀ ਵਰਤੋਂ ਕੀਤੀ ਜਾਣ ਲੱਗੀ। ਸੰਸਾਰ ਦੀ ਵੱਧਦੀ ਹੋਈ ਆਬਾਦੀ ਕਾਰਨ ਅਤੇ ਲੋੜਾਂ ਦੀ ਪੂਰਤੀ ਲਈ ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਦੁਰਵਰਤੋਂ ਹੋਣ ਲੱਗੀ, ਜਿਸ ਕਾਰਨ ਵਾਤਾਵਰਣ 'ਤੇ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਹੁਣ ਅਜਿਹੀ ਸਥਿਤੀ ਬਣਦੀ ਜਾ ਰਹੀ ਹੈ ਕਿ ਇਸ ਦਿਨ ਬ ਦਿਨ ਸਾਡਾ ਕੁਦਰਤੀ ਵਾਤਾਵਰਣ ਗੰਧਲਾ ਹੁੰਦਾ ਜਾ ਰਿਹਾ ਹੈ। ਇਸ ਵਾਤਾਵਰਣ ਨੂੰ ਗੰਧਲਾ ਕਰਨ ਲਈ ਮਨੁੱਖੀ ਕਿਰਿਆਵਾਂ ਤੋਂ ਇਲਾਵਾ ਕੁਦਰਤ ਵਿੱਚ ਕਈ ਅਜਿਹੇ ਵਰਤਾਰੇ ਵੀ ਵਰਤਦੇ ਹਨ ਜਿਨ੍ਹਾਂ ਦਾ ਪ੍ਰਭਾਵ ਸਾਡੇ ਵਾਤਾਵਰਣ ਉੱਤੇ ਪੈਂਦਾ ਹੈ। ਕੁਦਰਤ ਵਿੱਚ ਪੈਦਾ ਹੋਣ ਵਾਲੇ ਪ੍ਰਭਾਵ, ਜਿਨ੍ਹਾਂ ਵਿੱਚ ਤੂਫਾਨ, ਭੂਚਾਲ, ਹੜ੍ਹ, ਚੱਕਰਵਾਤ, ਸੁਨਾਮੀ ਲਹਿਰਾਂ, ਸੋਕਾ ਅਤੇ ਅੱਗਾਂ ਦੁਆਰਾ ਕੀਤੀ ਗਈ ਤਬਾਹੀ ਵੀ ਹੋ ਸਕਦੀ ਹੈ। ਵਾਤਾਵਰਣ ਨੂੰ ਸਭ ਤੋਂ ਜ਼ਿਆਦਾ ਪ੍ਰਭਾਵ ਮਨੁੱਖਾਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਉਦਯੋਗਿਕ ਇਕਾਈਆਂ, ਜੋ ਕਿ ਹਵਾ ਦਾ ਪ੍ਰਦੂਸ਼ਣ, ਪਾਣੀ ਦਾ ਪ੍ਰਦੂਸ਼ਣ, ਮਿੱਟੀ ਦਾ ਪ੍ਰਦੂਸ਼ਣ ਅਤੇ ਆਵਾਜ਼ ਦਾ ਪ੍ਰਦੂਸ਼ਣ ਪੈਦਾ ਕਰਦੀਆਂ ਹਨ, ਜਿਨ੍ਹਾਂ ਨਾਲ ਸਾਡੇ ਕੁਦਰਤੀ ਵਾਤਾਵਰਣ ਉੱਤੇ ਪ੍ਰਭਾਵ ਪੈਂਦਾ ਹੈ। ਉਦਯੋਗਾਂ ਦੁਆਰਾ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ, ਜਿਨ੍ਹਾਂ ਵਿੱਚ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਧੂੰਆਂ, ਲੈਡ, ਰਾਖ, ਧੂੜ ਕਣ ਆਦਿ ਵਾਤਾਵਰਣ ਵਿੱਚ ਛੱਡੀਆਂ ਜਾਂਦੀਆਂ ਹਨ। ਮਨੁੱਖ ਦੁਆਰਾ ਆਵਾਜਾਈ ਦੇ ਸਾਧਨਾਂ ਵਿੱਚ ਵਰਤੀਆਂ ਜਾਂਦੀਆਂ ਮੋਟਰ ਕਾਰਾਂ, ਟਰੱਕ, ਸਕੂਟਰ, ਥ੍ਰੀ ਵੀਲਰ ਆਦਿ ਵੀ ਜ਼ਹਿਰੀਲੀਆਂ ਗੈਸਾਂ ਦਾ ਧੂੰਆਂ ਵਾਤਾਵਰਣ ਵਿੱਚ ਛੱਡਦੇ ਹਨ। ਇਹਨਾਂ ਪ੍ਰਦੂਸ਼ਕਾਂ ਕਾਰਨ ਕਈ ਤਰ੍ਹਾਂ ਦੇ ਹਾਨੀਕਾਰਕ ਪ੍ਰਭਾਵ ਅਤੇ ਬਿਮਾਰੀਆਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ, ਸਾਹ ਸੰਬੰਧੀ ਬਿਮਾਰੀਆਂ, ਸਿਰ ਦਰਦ, ਅੱਖਾਂ ਵਿੱਚ ਜਲਣ, ਫੇਫੜਿਆਂ ਦਾ ਕੈਂਸਰ, ਗੁਰਦਿਆਂ ਦੀ ਬਿਮਾਰੀ ਆਦਿ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਵਾ ਪ੍ਰਦੂਸ਼ਕਾਂ ਦੇ ਵਾਤਾਵਰਣ ਵਿੱਚ ਵਧਣ ਕਾਰਨ ਕਈ ਵਾਰ ਤੇਜ਼ਾਬੀ ਵਰਖਾ ਵੀ ਪੈਂਦੀ ਹੈ, ਜਿਸ ਨਾਲ ਪੌਦੇ, ਇਮਾਰਤਾਂ ਅਤੇ ਧਾਤਵੀ ਬਣਤਰਾਂ ਦਾ ਨੁਕਸਾਨ ਹੁੰਦਾ ਹੈ। ਖੇਤਾਂ ਦੇ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਵੀ ਵਾਤਾਵਰਣ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਸੜਕ ਦੁਰਘਟਨਾਵਾਂ ਦੀ ਗਿਣਤੀ ਵੀ ਵੱਧਦੀ ਹੈ। ਇਸ ਤੋਂ ਇਲਾਵਾ ਮਿੱਟੀ ਦੀ ਉਪਜਾਊ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਕਈ ਵਾਰ ਜ਼ਿਆਦਾ ਗੈਸਾਂ ਦੇ ਵਾਤਾਵਰਣ ਵਿੱਚ ਇਕੱਠੇ ਹੋਣ ਕਾਰਨ ਧੁੰਦ ਵਰਗੀ ਸਥਿਤੀ ਵੀ ਬਣਨ ਲੱਗ ਜਾਂਦੀ ਹੈ। ਹਵਾ ਵਿੱਚ ਕਾਰਬਨ ਡਾਈਆਕਸਾਈਡ ਦੇ ਵਧਣ ਕਾਰਨ ਗਲੋਬਲ ਵਾਰਮਿੰਗ ਜਾਂ ਹਰਾ ਗ੍ਰਹਿ ਪ੍ਰਭਾਵ ਹੋ ਰਿਹਾ ਹੈ। ਹਵਾ ਵਿਚਲੀ ਓਜ਼ੋਨ ਪਰਤ ਦੇ ਵਿਰਲਾਪਣ ਪੈਣ ਕਾਰਨ ਪਰਾਵੈਂਗਣੀ ਵਿਕਰਨਾਂ ਧਰਤੀ 'ਤੇ ਪਹੁੰਚਦੀਆਂ ਹਨ, ਜਿਸ ਕਰਕੇ ਚਮੜੀ ਦੇ ਕੈਂਸਰ ਦੇ ਰੋਗ ਵੱਧ ਰਹੇ ਹਨ। ਪਾਣੀ ਦੇ ਪ੍ਰਦੂਸ਼ਣ ਤੋਂ ਭਾਵ ਪਾਣੀ ਵਿੱਚ ਅਸ਼ੁੱਧ ਮਿਲਾਵਟ ਜਾਂ ਪਾਣੀ ਦੀਆਂ ਭੌਤਿਕ, ਰਸਾਇਣਿਕ ਜਾਂ ਜੈਵਿਕ ਗੁਣਾਂ ਵਿੱਚ ਪਰਿਵਰਤਨ ਜਾਂ ਕੋਈ ਠੋਸ, ਤਰਲ ਜਾਂ ਗੈਸੀ ਤੱਤ ਪਾਣੀ ਵਿੱਚ ਮਿਲਣ ਕਾਰਨ ਪਾਣੀ ਲੋਕਾਂ ਦੀ ਸਿਹਤ ਜਾਂ ਸੁਰੱਖਿਆ, ਘਰੇਲੂ, ਵਪਾਰਕ, ਉਦਯੋਗਿਕ, ਖੇਤੀਬਾੜੀ ਜਾਂ ਜਾਨਵਰਾਂ, ਪੌਦਿਆਂ, ਜਲੀ ਜੀਵਾਂ ਦੀ ਸਿਹਤ ਅਤੇ ਜੀਵਨ ਲਈ ਖਤਰਾ ਹੈ। ਪਾਣੀ ਪ੍ਰਦੂਸ਼ਣ ਦੇ ਮੁੱਖ ਸੋਮੇ, ਜਿਨ੍ਹਾਂ ਵਿੱਚ ਮਨੁੱਖ ਦੁਆਰਾ ਕੀਤੀਆਂ ਗਈਆਂ ਕਿਰਿਆਵਾਂ, ਸ਼ਹਿਰਾਂ ਦਾ ਗੰਦਾ ਪਾਣੀ, ਸੀਵਰੇਜ ਦਾ ਗੰਦਾ ਪਾਣੀ, ਕਾਰਖਾਨਿਆਂ ਜਾਂ ਉਦਯੋਗਾਂ ਤੋਂ ਨਿਕਲੀ ਰਹਿੰਦ ਖੂੰਹਦ, ਜਿਨ੍ਹਾਂ ਵਿੱਚ ਰਸਾਇਣ, ਕਾਗਜ਼ ਉਦਯੋਗ, ਰੰਗਾਈ, ਚਮੜਾ ਉਦਯੋਗ, ਤੇਲ ਸ਼ੋਧਕ ਕਾਰਖਾਨੇ, ਖਾਦ ਤਿਆਰ ਕਰਨ ਵਾਲੇ ਉਦਯੋਗ, ਤਾਪ ਬਿਜਲੀ ਘਰ ਵਿੱਚੋਂ ਨਿਕਲਿਆ ਪ੍ਰਦੂਸ਼ਿਤ ਪਾਣੀ ਸਾਫ਼ ਪਾਣੀ ਵਿੱਚ ਮਿਲਣ ਕਾਰਨ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ, ਜਿਸ ਦਾ ਪ੍ਰਭਾਵ ਸਾਡੇ ਵਾਤਾਵਰਣ ਉੱਤੇ ਪੈਂਦਾ ਹੈ। ਖੇਤੀਬਾੜੀ ਨਾਲ ਸੰਬੰਧਿਤ ਕਿਰਿਆਵਾਂ ਵੀ ਪਾਣੀ ਪ੍ਰਦੂਸ਼ਣ ਹੋ ਜਾਂਦਾ ਹੈ। ਕਈ ਖਾਣਾ ਦੀ ਪੁਟਾਈ ਦੌਰਾਨ ਵਰਤਿਆ ਗਿਆ ਪਾਣੀ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ, ਸਾਫ਼ ਪਾਣੀ ਵਿੱਚ ਮਿਲ ਕੇ ਹੋਰ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਦਾ ਹੈ। ਪਾਣੀ ਦੇ ਪ੍ਰਦੂਸ਼ਣ ਨਾਲ ਮਨੁੱਖੀ ਜੀਵਨ ਉੱਪਰ ਕਾਫ਼ੀ ਪ੍ਰਭਾਵ ਪੈਂਦਾ ਹੈ। ਪ੍ਰਦੂਸ਼ਿਤ ਪਾਣੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ, ਜਿਨ੍ਹਾਂ ਵਿੱਚ ਮੁੱਖ ਬਿਮਾਰੀਆਂ ਪੀਲੀਆ, ਦਸਤ, ਉਲਟੀਆਂ, ਦੰਦਾਂ ਦੀਆਂ ਬਿਮਾਰੀਆਂ, ਸਿਰ ਦਰਦ, ਗੁਰਦਿਆਂ ਦੀ ਬਿਮਾਰੀ, ਆਂਤੜੀ ਰੋਗ ਅਤੇ ਅਧਰੰਗ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਪਾਣੀ ਪ੍ਰਦੂਸ਼ਣ ਕਾਰਨ ਪਾਣੀ ਵਿੱਚ ਰਹਿਣ ਵਾਲੇ ਜੀਵ ਵੀ ਪ੍ਰਭਾਵਿਤ ਹੁੰਦੇ ਹਨ। ਪਾਣੀ ਦੇ ਪ੍ਰਦੂਸ਼ਣ ਕਾਰਨ ਸੀਵਰੇਜ ਦੇ ਪਾਣੀ ਵਿੱਚ ਮਿਲਣ ਨਾਲ ਜੰਗਲੀ ਜੀਵਾਂ ਦਾ ਮਰਨਾ ਸ਼ੁਰੂ ਹੋ ਜਾਂਦਾ ਹੈ। ਮਿੱਟੀ ਦਾ ਪ੍ਰਦੂਸ਼ਣ ਜ਼ਿਆਦਾ ਕਰਕੇ ਠੋਸ ਕੂੜਾ ਕਰਕਟ, ਤੇਜ਼ਾਬੀ ਖਾਦਾਂ ਦੀ ਵਰਤੋਂ, ਕੀਟਨਾਸ਼ਕ ਅਤੇ ਉੱਲੀ ਨਾਸ਼ਕਾਂ ਦੀ ਲੋੜ ਤੋਂ ਵੱਧ ਵਰਤੋਂ, ਪਰਾਲੀ ਦੇ ਨਾੜ ਨੂੰ ਸਾੜਨ ਕਾਰਨ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ।

0: ਮਿੱਟੀ ਦਾ ਪ੍ਰਦੂਸ਼ਣ, ਸ਼ਹਿਰੀ ਰਹਿੰਦ ਖੂੰਹਦ, ਉਦਯੋਗਿਕ ਖੇਤਰਾਂ ਦੀ ਰਹਿੰਦ ਖੂੰਹਦ ਜਿਨ੍ਹਾਂ ਵਿੱਚ ਰਸਾਇਣ, ਕਾਗਜ਼, ਧਾਤਾਂ ਦੇ ਟੁਕੜੇ, ਤੇਲ ਸ਼ੋਧਕ ਕਾਰਖਾਨਿਆਂ ਦੀ ਰਹਿੰਦ ਖੂੰਹਦ, ਪ੍ਰਦੂਸ਼ਿਤ ਪਦਾਰਥਾਂ ਨੂੰ ਖੁੱਲ੍ਹੇ ਥਾਵਾਂ ਜਾਂ ਨੀਵੀਆਂ ਥਾਵਾਂ ਉੱਤੇ ਸੁੱਟ ਦਿੱਤਾ ਜਾਂਦਾ ਹੈ। ਇਸ ਨਾਲ ਮਿੱਟੀ ਪ੍ਰਦੂਸ਼ਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ। ਕਈ ਵਾਰੀ ਪ੍ਰਦੂਸ਼ਿਤ ਪਦਾਰਥਾਂ ਦੀ ਮਾਤਰਾ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਜਿਸ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਕਈ ਵਾਰ ਮਿੱਟੀ ਦੇ ਖੋਰ ਕਾਰਨ ਵੀ ਮਿੱਟੀ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ। ਮਿੱਟੀ ਦੇ ਖੋਰ ਦਾ ਮੁੱਖ ਕਾਰਨ ਹਵਾ ਅਤੇ ਪਾਣੀ ਦੇ ਖੋਰ ਤੋਂ ਇਲਾਵਾ ਮਨੁੱਖ ਦੁਆਰਾ ਕੀਤੀਆਂ ਗਈਆਂ ਕਿਰਿਆਵਾਂ ਵੀ ਜ਼ਿੰਮੇਵਾਰ ਹੁੰਦੀਆਂ ਹਨ, ਜਿਨ੍ਹਾਂ ਵਿੱਚ ਜੰਗਲਾਂ ਦੀ ਕਟਾਈ, ਪਸ਼ੂਆਂ ਦੀ ਜ਼ਿਆਦਾ ਚਰਾਈ, ਗਲਤ ਖੇਤੀਬਾੜੀ ਅਭਿਆਸ ਅਤੇ ਬਦਲਵੀਂ ਕਾਸ਼ਤ ਆਦਿ, ਜਿਸ ਕਾਰਨ ਮਿੱਟੀ ਦੀ ਉੱਪਰਲੀ ਪਰਤ ਖੁਰ ਜਾਂਦੀ ਹੈ ਅਤੇ ਉਸ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ। ਅੱਜ ਦੇ ਸਮੇਂ ਵਿੱਚ ਆਵਾਜ਼ ਦਾ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਵੱਧ ਰਿਹਾ ਹੈ। ਸ਼ਹਿਰਾਂ ਵਿੱਚ ਆਬਾਦੀ ਦੇ ਵਧਣ ਕਾਰਨ ਆਵਾਜਾਈ ਦੇ ਸਾਧਨ ਵੀ ਵਧੇ ਹਨ, ਜਿਸ ਕਾਰਨ ਆਵਾਜ਼ ਪ੍ਰਦੂਸ਼ਣ ਦੇ ਨਾਲ ਨਾਲ ਵਾਤਾਵਰਨ 'ਤੇ ਵੀ ਪ੍ਰਭਾਵ ਪੈਂਦਾ ਹੈ। ਆਵਾਜ਼ ਪ੍ਰਦੂਸ਼ਣ ਦੇ ਮੁੱਖ ਕਾਰਕ ਜਿਨ੍ਹਾਂ ਵਿੱਚ ਉਦਯੋਗਾਂ ਵਿੱਚ ਚੱਲਣ ਵਾਲੀਆਂ ਵੱਡੀਆਂ ਵੱਡੀਆਂ ਮਸ਼ੀਨਾਂ, ਫੈਕਟਰੀਆਂ ਦੇ ਅਲਾਰਮ ਅਤੇ ਯੰਤਰਾਂ ਦੀ ਆਵਾਜ਼, ਮਨੋਰੰਜਨ ਦੇ ਸਾਧਨ ਜਿਨ੍ਹਾਂ ਦੇ ਵਿੱਚ ਟੀਵੀ, ਰੇਡੀਓ, ਟੇਪ ਰਿਕਾਰਡਰ, ਡਿਸਕੋ ਥੀਏਟਰ, ਕਲੱਬ, ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ ਜਿਨ੍ਹਾਂ ਵਿੱਚ ਪੱਖੇ, ਕੂਲਰ, ਕੁੱਕਰ, ਏਅਰ ਕੰਡੀਸ਼ਨਰ, ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ, ਹੈਂਡ ਪੰਪ, ਖੇਤੀਬਾੜੀ ਵਿੱਚ ਵਰਤੀਆਂ ਜਾਂਦੀਆਂ ਮਸ਼ੀਨਾਂ, ਟਰੈਕਟਰ, ਟਰਾਲੀਆਂ, ਥਰੈਸ਼ਰ, ਕੰਬਾਈਨਾਂ ਅਤੇ ਹੋਰ ਸੰਦ, ਉਸਾਰੀ ਵਿੱਚ ਵਰਤੀਆਂ ਜਾਂਦੀਆਂ ਮਸ਼ੀਨਾਂ, ਇਹਨਾਂ ਤੋਂ ਇਲਾਵਾ ਧਾਰਮਿਕ ਜਾਂ ਪਰਿਵਾਰਕ ਸਮਾਰੋਹ ਜਿਨ੍ਹਾਂ ਦੇ ਵਿੱਚ ਲਾਊਡ ਸਪੀਕਰ ਦੀ ਵਰਤੋਂ ਕੀਤੀ ਜਾਂਦੀ ਹੈ। ਆਵਾਜ਼ ਦੇ ਪ੍ਰਦੂਸ਼ਣ ਨਾਲ ਕਈ ਪ੍ਰਭਾਵ ਪੈਂਦੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਸਿਰ ਦਰਦ, ਨੀਂਦ ਦੀ ਕਮੀ, ਅੱਖਾਂ ਦਾ ਜਲਣਾ, ਪੇਟ ਦੀ ਖਰਾਬੀ, ਹਾਈ ਬਲੱਡ ਪ੍ਰੈਸ਼ਰ, ਮਾਨਸਿਕ ਤਣਾਅ ਆਦਿ। ਕਈ ਵਾਰ ਤਾਂ ਉੱਚੀ ਆਵਾਜ਼ ਕਾਰਨ ਕੰਨਾਂ ਦੇ ਪਰਦੇ ਵੀ ਫਟ ਸਕਦੇ ਹਨ, ਬੋਲਾਪਣ ਵੀ ਹੋ ਸਕਦਾ ਹੈ। ਸ਼ੋਰ ਪ੍ਰਦੂਸ਼ਣ ਦੇ ਮਨੋਵਿਗਿਆਨਿਕ ਪ੍ਰਭਾਵ ਜਿਨ੍ਹਾਂ ਦੇ ਵਿੱਚ ਅਚੇਨਤਾ, ਸਿਰ ਚਕਰਾਉਣਾ, ਘਬਰਾਹਟ, ਨਰਵਸ ਵਿਵਸਥਾ ਦਾ ਖਰਾਬ ਹੋਣਾ, ਸਾਹ ਦੇ ਵਿੱਚ ਮੁਸ਼ਕਲ, ਦਿਲ ਦੇ ਦੌਰੇ ਵੀ ਹੋ ਸਕਦੇ ਹਨ। ਵਾਤਾਵਰਨ ਦੇ ਵਿਗਾੜ ਨੂੰ ਰੋਕਣ ਲਈ ਸਾਨੂੰ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਾਡਾ ਕੁਦਰਤੀ ਵਾਤਾਵਰਨ ਹੋਰ ਜ਼ਿਆਦਾ ਖਰਾਬ ਨਾ ਹੋਵੇ। ਵਾਤਾਵਰਨ ਦੀ ਸੰਭਾਲ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਵਾਤਾਵਰਨ ਸਿੱਖਿਆ ਦਾ ਵਿਸ਼ਾ ਸਕੂਲੀ ਪੱਧਰ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਜ਼ਰੂਰੀ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਜ਼ਿਆਦਾ ਤੋਂ ਜ਼ਿਆਦਾ ਵਾਤਾਵਰਨ ਸੰਬੰਧੀ ਜਾਗਰੂਕ ਹੋ ਸਕਣ। ਰਾਜਾਂ ਦੀਆਂ ਸਰਕਾਰਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਅਜਿਹੇ ਪ੍ਰੋਗਰਾਮ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਲੋਕਾਂ ਦੇ ਵਿੱਚ ਜ਼ਿਆਦਾ ਜਾਗਰੂਕਤਾ ਪੈਦਾ ਹੋ ਸਕੇ। ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਏ ਤਾਂ ਜੋ ਸਾਡਾ ਕੁਦਰਤੀ ਵਾਤਾਵਰਨ ਵਿੱਚ ਹੋਰ ਵਿਗਾੜ ਪੈਦਾ ਨਾ ਹੋਵੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਕਾਨੂੰਨ ਦੀ ਵਿਵਸਥਾ ਬਣਾਵੇ ਤਾਂ ਜੋ ਉਦਯੋਗਿਕ ਇਕਾਈਆਂ ਵਾਤਾਵਰਨ ਵਿੱਚ ਮਿੱਥੇ ਹੋਏ ਨਿਰਧਾਰਿਤ ਸੀਮਾ ਤੋਂ ਜ਼ਿਆਦਾ ਪ੍ਰਦੂਸ਼ਣ ਪੈਦਾ ਨਾ ਕਰ ਸਕਣ। ਉਦਾਹਰਣ ਦੇ ਤੌਰ 'ਤੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਈ ਸਾਲ ਪਹਿਲਾਂ ਆਵਾਜਾਈ ਦੇ ਸਾਧਨਾਂ ਤੋਂ ਪ੍ਰਦੂਸ਼ਣ ਘਟਾਉਣ ਲਈ ਉਹਨਾਂ ਨੂੰ CNG 'ਤੇ ਚਲਾਉਣਾ ਸ਼ੁਰੂ ਕੀਤਾ ਤਾਂ ਦਿੱਲੀ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਘੱਟ ਹੋ ਗਿਆ। ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਾਰਤਾ ਪ੍ਰੋਗਰਾਮ 'ਚ ਅੰਮ੍ਰਿਤਪਾਲ ਸਿੰਘ ਦੀ ਵਾਰਤਾ ਵਾਤਾਵਰਨ ਮਸਲੇ ਪ੍ਰਭਾਵ ਤੇ ਸਮਾਧਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਗਜ਼ਲ।

ਹੁਣ ਤੁਸੀਂ ਸੁਣ ਰਹੇ ਸੀ ਅਨਵਰ ਦੀ ਆਵਾਜ਼ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜੇ ਨੇ। ਹੁਣ ਪੇਸ਼ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਪ੍ਰੋਗਰਾਮ ਚ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
5: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
6: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਆਪਣੇ ਵਿਚਾਰਾਂ ਨੂੰ ਹਮੇਸ਼ਾ ਸਕਾਰਾਤਮਕ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨਸਾਨ ਦੀ ਸੋਚ ਜਿਹੋ ਜਿਹੀ ਹੁੰਦੀ ਹੈ ਉਹੋ ਜਿਹਾ ਹੀ ਉਸਦਾ ਜੀਵਨ ਬਣ ਜਾਂਦਾ ਹੈ। ਕੋਸ਼ਿਸ਼ ਕਰੋ ਕਿ ਆਪਣੀ ਹਰ ਸਵੇਰ ਸ਼ੁਕਰਾਨੇ ਦੇ ਨਾਲ ਸ਼ੁਰੂ ਕਰੋ, ਉਸ ਰੱਬ 'ਤੇ ਪੂਰਾ ਭਰੋਸਾ ਰੱਖੋ, ਆਪਣੀ ਯੋਗਤਾ ਨੂੰ ਪਛਾਣੋ, ਦੂਜਿਆਂ ਦੀ ਭਲਾਈ ਵਿੱਚ ਆਪਣੀ ਖੁਸ਼ੀ ਨੂੰ ਲੱਭੋ। ਚੰਗੇ ਕੰਮ ਕਦੇ ਵੀ ਵਿਅਰਥ ਨਹੀਂ ਜਾਂਦੇ, ਉਮੀਦ ਹਮੇਸ਼ਾ ਜ਼ਿੰਦਾ ਰੱਖੋ, ਤਾਂ ਹੀ ਤਾਂ ਬਣਦੀ ਹੈ ਜ਼ਿੰਦਗੀ ਹਸੀਨ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਕਸਰ ਇਨਸਾਨ ਸੋਚਦਾ ਹੈ ਕਿ ਜ਼ਿੰਦਗੀ ਵਿੱਚ ਕਾਮਯਾਬੀ ਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ, ਉਹ ਰਸਤਾ ਕਿਹੜਾ ਹੋ ਸਕਦਾ ਹੈ ਜਿਸ ਨਾਲ ਕਾਮਯਾਬੀ ਆਸਾਨੀ ਨਾਲ ਮਿਲ ਜਾਏ। ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਹੈ ਆਪਣੇ ਆਪ ਨੂੰ ਹਰ ਰੋਜ਼ ਪਹਿਲਾਂ ਨਾਲੋਂ ਬਿਹਤਰ ਬਣਾਉਣਾ। ਦੂਜਿਆਂ ਦੇ ਨਾਲ ਨਹੀਂ, ਆਪਣੇ ਆਪ ਨਾਲ ਮੁਕਾਬਲਾ ਕਰੋ, ਨਵੀਆਂ ਗੱਲਾਂ ਸਿੱਖੋ, ਆਪਣੇ ਸੁਪਨਿਆਂ ਨੂੰ ਜ਼ਿੰਦਾ ਰੱਖੋ, ਚੰਗੇ ਲੋਕਾਂ ਦੀ ਸੰਗਤ ਕਰੋ, ਸੱਚ ਅਤੇ ਇਮਾਨਦਾਰੀ ਦਾ ਸਾਥ ਕਦੇ ਨਾ ਛੱਡੋ। ਇਹੀ ਅਸਲੀ ਕਾਮਯਾਬੀ ਦੀ ਰਾਹ ਹੈ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਕਸਰ ਕਿਹਾ ਜਾਂਦਾ ਕਿ ਖੁਸ਼ ਰਹਿਣਾ ਇੱਕ ਕਲਾ ਹੈ। ਜੋ ਛੋਟੀਆਂ ਛੋਟੀਆਂ ਖੁਸ਼ੀਆਂ ਵਿੱਚ ਮੁਸਕਰਾ ਲੈਂਦਾ ਹੈ ਉਹੀ ਅਸਲ ਅਮੀਰ ਮੰਨਿਆ ਜਾਂਦਾ ਹੈ। ਦੂਜਿਆਂ ਦੀ ਸਫਲਤਾ ਤੋਂ ਹਮੇਸ਼ਾ ਪ੍ਰੇਰਣਾ ਲਵੋ, ਕਦੇ ਵੀ ਉਸ ਦੇ ਨਾਲ ਈਰਖਾ ਨਾ ਰੱਖੋ। ਆਪਣੇ ਦਿਲ ਨੂੰ ਸਾਫ਼ ਰੱਖਦੇ ਹੋਏ ਚੰਗੇ ਵਿਚਾਰ ਦੇ ਧਾਰਨੀ ਬਣੋ, ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਹੀ ਜ਼ਿੰਦਗੀ ਹੋਰ ਸੋਹਣੀ ਬਣ ਜਾਂਦੀ ਹੈ। ਬਸ ਗੱਲ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਪਣਾਉਣ ਦੀ।

0: ਰਾਮਨਾਥ ਰਦਾਪੁਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬੋਲਦਾ ਭੈਣ ਜੀ।
1: ਜੀ ਰਾਮਨਾਥ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ।
0: ਹਾਂ ਭੈਣ ਜੀ, ਧੰਨਵਾਦ ਕਰਦੇ ਹਾਂ ਤੁਹਾਡੇ ਲਈ ਅਸੀਂ।
1: ਹਾਂਜੀ, ਫਰਮਾਇਸ਼ ਦੱਸ ਦਿਓ, ਅੱਜ ਪ੍ਰੋਗਰਾਮ 'ਚ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋ?
0: ਮੁਕੱਦਰ ਕਾ ਸਿਕੰਦਰ ਫਿਲਮ ਹੈ ਜੀ।
1: ਜੀ
0: ਉਹ ਗਾਣਾ ਜੀ, ਰੋਤੇ ਹੋਏ ਆਪਣੇ ਹੈ ਸਭ ਹੱਸਤਾ ਹੋਇਆ ਜੋ ਜਾਏਗਾ ਜੀ।
1: ਜੀ, ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ?
0: ਹਾਂ ਭੈਣ ਜੀ, ਹਾਂ ਜੀ, ਬਹੁਤ ਵਧੀਆ ਗੀਤ ਨੇ ਜੀ।
1: ਜੀ ਜੀ ਜੀ, ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਗੀਤ। ਸ਼ੁਕਰੀਆ ਜੀ ਕਾਲ ਕਰਨ ਲਈ।
0: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਹੈਲੋ
1: ਭੈਣ ਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
1: ਮਾਜੇ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ ਵਟਸਐਪ ਰਾਹੀਂ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਪਿੰਡ ਚਗੁੱਡੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ ਗੁਰਮੇਜੋ ਗੌਰਵ ਪਰਵੀਨ ਯੁਗਮ ਵੀਰੇਨ ਮਨਕੀਰਤ ਤੇ ਮਨਰਾਜ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪ੍ਰੋਗਰਾਮ ਚੱਕ ਲਈ ਕੀਤੀ ਫਰਮਾਇਸ਼ ਸਾਨੂੰ ਪਹੁੰਚੀ ਹੈ ਜੀ ਸਾਡੇ ਕੋਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਅਵਤਾਰ ਸਿੰਘ ਪੰਨੂ ਪਿੰਡ ਮਥੌਲਾ ਡਿਸਟ੍ਰਿਕਟ ਗੁਰਦਾਸਪੁਰ ਤੋਂ ਫਰਮਾਇਸ਼ ਭੇਜ ਰਹੇ ਨੇ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ ਸ਼ੀਤਲ ਸੋਨੂ ਸੁਰੇਸ਼ ਰਾਜਪਾਲ ਪੰਕਜ ਕਾਜਲ ਸੀਮਾ ਮਨਵੀ ਤਨਵੀ ਲਕਸ਼ ਸੋਨੀ ਰੋਹਿਣੀ ਰਿਤਿਕ ਅਤੇ ਬਲਵੀਰ ਸਿੰਘ ਵੜਿੰਗਖੇੜਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਉਹਨਾਂ ਨੇ ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਹੈਪੀ ਲੱਕੀ ਅਤੇ ਇੰਦਰਜੀਤ ਮੰਗਾ ਗੰਜਦੁੰਡਵਾਰਾ ਤੋਂ ਸ਼ਮਸੂਲ ਕਮਰ ਰਾਹੀ ਸ਼ਾਹੀਨ ਫਾਤਿਮਾ ਅਦਨਾਨ ਖਾਨ ਫੈਜ਼ਾਨ ਖਾਨ ਅਨੂ ਖਾਨ ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਜਗਦੀਸ਼ ਧਾਕਰ ਨਾਇਮਾ ਸ਼੍ਰੀਮਤੀ ਰੰਜੂ ਬਾਈ ਧਾਕਰ ਯੁਵਰਾਜ ਸਿੰਘ ਅਤੇ ਸ਼ਿਵਾਂਗੀ ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਰਤਲਾਮ ਐਮ ਪੀ ਤੋਂ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਵੀ ਪੀ ਰੰਜੂ ਅਸ਼ੋਕ ਸੁਸ਼ੀਲ ਬੀ ਕੇ ਕੈਲਾਸ਼ ਨੀਲਮ ਰਮਾਪੁਰੀ ਪਾਲੀਪੁਰੀ ਸੁਨੀਲ ਪਾਠਕ ਵੀ ਕੇ ਪੁਰੀ ਅਤੇ ਵਿਨੋਦਪੁਰੀ ਆਹ ਹੁਣ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਫਿਲਮ ਦੁਸ਼ਮਣ ਦਾ ਗੀਤ

0: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ ਸਾਡੇ ਨਾਲ ਜੁੜੇ ਨੇ ਕਾਲਰ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਹੈਲੋ
1: ਹੈਲੋ ਸੋਨੀਆ ਮੈਡਮ ਜੀ ਨਮਸਤੇ
0: ਨਮਸਕਾਰ ਜੀ ਕੌਣ ਬੋਲ ਰਹੇ ਹੋ
1: ਮੈਂ ਸੁਰਿੰਦਰ ਕੁਮਾਰ ਸੂਰੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਤੋਂ ਬੋਲ ਰਿਹਾ
0: ਜੀ ਸੁਰਿੰਦਰ ਕੁਮਾਰ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਅੱਜ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ ਪ੍ਰੋਗਰਾਮ ਚ
1: ਹਾਂਜੀ ਮੈਡਮ ਜੀ ਫਿਲਮ ਹੈਗੀ ਹੈ ਪਰਮਾਤਮਾ ਕਿਸ਼ੋਰ ਕੁਮਾਰ ਦਾ ਗਾਣਾ ਤੇਰੇ ਚਿਹਰੇ ਮੇ ਵੋ ਜਾਦੂ ਹੈ ਤੇ ਨਾਲੇ ਬਾਰਿਸ਼ ਹੋ ਰਹੀ ਹੈ ਪ੍ਰੋਗਰਾਮ ਸੁਣ ਰਹੇ ਹਾਂ
0: ਪੂਰਾ ਹੀ ਤੁਸੀਂ ਮਨੋਰੰਜਨ ਕਰ ਰਹੇ ਹੋ ਫਿਰ ਮੌਸਮ ਦੇ ਨਾਲ ਨਾਲ ਗੀਤਾਂ ਦਾ ਵੀ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਗੀਤ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਓਕੇ ਮੈਡਮ ਜੀ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਅਗਲੇ ਗੀਤ ਨੂੰ ਸੁਣਨ ਲਈ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ ਨਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ ਮਨੀ, ਰੂਬੀ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦਾ ਪੂਰਾ ਹੀ ਰੋਇਲਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ। ਨਾਭਾ ਜ਼ਿਲ੍ਹਾ ਪਟਿਆਲਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸੋਮਦੱਤ, ਕੈਰਵ, ਜੋਤੀ, ਰਾਣੀ, ਗੁਰਮੰਤ ਕੌਰ, ਮਨੂ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਲੋਹਾਰੂ ਹਰਿਆਣਾ ਤੋਂ ਬਿੱਲੂ ਸਿੰਘ ਚਿੰਡਾਲਿਆ, ਲਕਸ਼ਮੀ ਦੇਵੀ, ਸੁਰੇਂਦਰ ਕੁਮਾਰ, ਯੋਗੇਂਦਰ, ਬਰਖਾ, ਨਰਿੰਦਰ ਕੁਮਾਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਬਹਾਦਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ, ਅਬਦੁੱਲਾ ਆਜ਼ਾਦ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਕੁਮਾਰ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ। ਸੈਕਟਰ 18 ਜਗਾਦਰੀ, ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਵਿਨੇ ਮੋਹਨ ਖਾਨਵਰ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਈਸ਼ਾਨੀ, ਕਰਨਵੀਰ ਸਿੰਘ ਪੌਲ ਅਤੇ ਇਹਨਾਂ ਦਾ ਪੂਰਾ ਹੀ

ਪਾਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਆਹੋ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਫਿਲਮ ਸਪਨੇ ਸਾਜਨ ਕੇ ਫਿਲਮ ਦਾ ਗੀਤ। ਆਵਾਜ਼ ਹੈ ਕੁਮਾਰ ਸਾਨੂੰ ਤੇ ਅਲਕਾ ਯਾਗਨਿਕ ਦੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਹੈਲੋ,
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਆਪਣਾ ਪਰਿਚੈ ਦਿਓ।
1: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜੀ ਰਜੇਸ਼ ਜੈਨ ਬਿੱਟੂ ਜੀ, ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ।
1: ਤੁਹਾਡਾ ਵੀ ਪੁਰਾਣੀ ਮੰਡੀ ਮੁੱਲਾਪੁਰ ਦਾਖਾ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
0: ਬਹੁਤ ਬਹੁਤ
1: ਸ਼ੁਕਰੀਆ। ਬਹੁਤ ਦੇਰ ਬਾਅਦ ਪ੍ਰੋਗਰਾਮ 'ਚ ਕਾਲ ਲੱਗੀ ਆ, ਮੇਰਾ ਭੁੱਲ ਗਿਆ ਸੀ, ਬਹੁਤ ਤੁਹਾਨੂੰ ਪ੍ਰੋਗਰਾਮ ਆਉਂਦਾ।
0: ਹਾਂਜੀ ਹਾਂਜੀ, ਚਲੋ ਬਹੁਤ ਵਧੀਆ ਕਿ ਤੁਸੀਂ ਕੋਸ਼ਿਸ਼ ਕੀਤੀ ਹੈ ਤੇ ਤੁਹਾਡੀ ਕੋਸ਼ਿਸ਼ ਜਿਹੜੀ ਆ ਸਫਲ ਹੋਈ ਹੈ। ਤੁਸੀਂ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਹੋ, ਪ੍ਰੋਗਰਾਮ 'ਚ ਕਿਹੜੀ ਫਰਮਾਇਸ਼ ਅੱਜ ਸੁਣਨਾ ਚਾਹੁੰਦੇ ਹੋ, ਕਿਹੜਾ ਗੀਤ?
1: ਚਲੋ ਮੈਂ ਜੀ, ਜੀਨਾ ਤੇਰੀ ਗਲੀ ਮੇ, ਉਸ 'ਚ ਬਹੁਤ ਸੁਪਰਹਿਟ ਸੌਂਗ ਹੈ ਕੁਮਾਰ ਸਾਨੂੰ ਦੇ ਰਾਧਾਪੁਰ ਵਾਲ ਜੀ ਦਾ ਗਾਇਆ, ਤੇਰੇ ਹਮ ਹੈ ਸਨਮ
0: ਜੀ। ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਇਹ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਜੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਅਗਲੇ ਗੀਤ ਨੂੰ ਸੁਣਨ ਲਈ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ। ਫਰਮਾਇਸ਼ ਭੇਜਣ ਵਾਲੇ ਨੇ ਗੋਵਿੰਦਗੜ੍ਹ ਮਾਝੀਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ, ਰਾਜੂ ਟੁਟੇਜਾ ਖੁਸ਼ਦਿਲ, ਉਰਮਟਾ ਟੁਟੇਜਾ ਗੁੱਡੂ ਜੀਨੂ ਮੀਨੂ, ਸ਼ਿਵ ਸੇਠੀ ਕਰਨਪੁਰੀ, ਪਾਲ ਮਿਸਰੀ ਕਰਨਪੁਰੀ, ਸਮਾਇਲ ਟੁਟੇਜਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਪ੍ਰਤੀਕਸ਼ਾ ਅਤੇ ਮੈਕਸ ਸਾਨੂੰ ਫਰਮਾਇਸ਼ ਭੇਜ ਰਹੇ ਨੇ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ, ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ, ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂਦਿਆਲ ਖੱਟਕ, ਬਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖੱਟਕ, ਛੋਟੀ ਬਲੀਆ ਮੁੰਬਈ ਕਰਜ਼ਤ ਤੋਂ ਅਹਿਮਦ ਭਾਈ ਫੂਡ ਵਾਲੇ, ਦੁਖਨਾ ਸਫਤ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ, ਆਸਮਾ ਪਰੀ, ਰਾਬੀਰਾ ਔਰ ਆਸ਼ੂ ਅਹਿਮਦ, ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ ਸੀਮੂ, ਏਕਮ ਦਮਨ ਅਤੇ ਅਭਿਜੋਤ ਹੋਣਾਂ ਨੇ। MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਖੁਰਾਨਾ ਅਤੇ SK ਪੱਪੀ, ਕਸਬਾ ਚਿਲਕਾਨਾ ਤੋਂ ਨਦੀਮ ਅੰਸਾਰੀ, ਆਇਸ਼ਾ ਨਦੀਮ, ਅਜ਼ੀਮ ਸ਼ਾਨ, ਅਰਹਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਨਿਸ਼ੂ ਕੰਬੋਜ, ਗੋਰਾ ਕੰਬੋਜ, ਮਨੀਸ਼, ਇਹ ਸਾਨੂੰ ਪੰਚਾਨ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਫਰਮਾਇਸ਼ ਭੇਜ ਰਹੇ ਨੇ। ਮਲਿਆਨ ਸਰਦਨਾ, ਮੇਰਠ ਤੋਂ ਅਨਿਲ ਜੈਨ, ਸੰਯਮ, ਮੁਸਕਾਨ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਤੇ ਫਰਮਾਇਸ਼ ਲੈ ਕੇ ਹਾਜ਼ਰ ਹੋ ਚੁੱਕੇ ਨੇ ਜੀ ਕਾਲਰ ਸਾਡੇ ਨਾਲ ਜੁੜੇ ਨੇ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ ਮੈਂ ਬੋਲਦਾ ਜੀ ਚੰਡੀਗੜ੍ਹ ਤੋਂ।
0: ਹਾਂਜੀ ਰਾਜੂ ਜੀ, ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ 'ਚ।
1: ਧੰਨਵਾਦ ਮੈਡਮ ਜੀ ਤੁਹਾਡਾ ਵੀ।
0: ਜੀ ਦੱਸ ਦਿਓ ਫਿਰ ਅੱਜ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ?
1: ਮੈਡਮ ਜੀ ਫਿਲਮ ਦਾ ਨਾਂ ਹੈ ਜੀ ਬੋ ਸਾਤ ਦਿਨ, ਗਾਣੇ ਦੇ ਬੋਲ ਨੇ ਜੀ ਕਰ ਗਿਆ ਨਹੀਂ ਜਾਤਾ ਹੋ ਜਾਤਾ।
0: ਅੱਛਾ ਜੀ, ਸ਼ਬੀਰ ਕੁਮਾਰ ਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਸੁਣਨਾ ਚਾਹੁੰਦੇ ਹੋ ਗੀਤ? ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਜੀ।

ਵਿਰਜਾਸੀ ਸੀਤਾ ਤੇ ਗੀਤਾ ਰੌਂਟੀ ਮੁਹੱਲਾ ਜਗਰਾਂ ਤੋਂ ਨਗੀਨਾ ਦਰਸ਼ਨ ਸ਼ੋਭਰਾਜ ਪ੍ਰਵੇਸ਼ ਬਿੱਟਾ ਅਤੇ ਟੀਟਾ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਆਹੋ ਸੁਣਦੇ ਹਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਮਿਲਨ ਫਿਲਮ ਦਾ ਗੀਤ ਮੁਕੇਸ਼ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: ਇਸੇ ਗੀਤੇ ਨਾਲ ਹੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ 'ਚ ਯਾਨੀ 11 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ 'ਚ ਸਮਾਚਾਰ।
1: नमस्कार, आकाशवाणी समाचार के साथ मैं अरुण कुमार।

0: And in men's cricket, India were 124 in 13.3 overs against England in the first T20 international of the five-match series at the Riverside Ground in Chesterlow Street when reports last came in. Earlier, Indian skipper Shreyas Iyer won the toss and opted to bat first. Spinners Varun Chakravarti and Ravi Bishnoi have returned to the playing 11 for India, while Vaibhav Suryavanshi has been kept on bench. The men in blue will look to bounce back from the shocking 2-0 defeat to Ireland in the last series. And that is the end of this news bulletin.
1: ਡੀਟੀਐਸਜੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਰਾਤ ਦੇ ਠੀਕ 11:10 ਹੋ ਰਹੇ ਨੇ। ਸਮਾਂ ਹੋ ਰਿਹਾ ਪ੍ਰੋਗਰਾਮ ਸੌਗਾਤ ਦਾ, ਜੀ ਹਾਂ, ਜਿਸ ਦੇ ਵਿੱਚ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਭਾਰਤ ਤੱਕ ਪਹੁੰਚ ਸਕਦੇ ਹੋ। 0181-3442-171 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਭਾਰਤ ਤੱਕ ਪਹੁੰਚ ਸਕਦੇ ਹੋ। 94-55-60-77 ਸਾਡਾ ਵਟਸਐਪ ਨੰਬਰ ਹੈ, ਜਿੱਥੇ ਹੱਥਾਂ ਦਾ ਜਾਦੂ ਦਿਖਾ ਕੇ ਤੁਸੀਂ ਆਪਣੇ ਦੋਸਤ ਭਾਰਤ ਤੱਕ ਪਹੁੰਚ ਸਕਦੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਕਹਿੰਦੇ ਨੇ ਹੱਸਦੀ ਨੇ ਦਿਲ ਮੰਗਿਆ ਮੁੰਡਾ ਜਾਣ ਦੇਣ ਤੱਕ ਜਾਵੇ, ਕਿਉਂਕਿ ਹੱਸਦੇ ਰਹਿਣਾ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ, ਸਟ੍ਰੈਸ ਲੈਵਲ ਸਾਡਾ ਬਹੁਤ ਘੱਟ ਜਾਂਦਾ। ਸੋ ਹਮੇਸ਼ਾ ਹੱਸਦੇ ਰਹੋ, ਖੁਸ਼ ਰਹੋ, ਜ਼ਿੰਦਾਬਾਦ ਜ਼ਿੰਦਗੀ ਰਹੇ। ਔਰ ਇੰਤਜ਼ਾਰ ਤੁਹਾਡੀਆਂ ਕਾਲਸ ਹੈ, ਜਲਦੀ ਨੰਬਰ ਮਿਲਾ ਕੇ ਆਪਣੇ ਦੋਸਤ ਭਾਰਤ ਤੱਕ ਪਹੁੰਚੋ।

0: ਬਾਬੂ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲ ਬਾਤ ਕਰਦੇ ਹਾਂ। ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ ਮੈਂ ਰਾਜੀ ਬੋਲਦਾ ਜੀ, ਚੰਡੀਗੜ੍ਹ ਤੋਂ।
0: ਚੰਡੀਗੜ੍ਹ ਵਾਲਿਓ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ ਹਾਲ ਚਾਲ ਵਧੀਆ ਹੀ ਚਾਹੀਦੇ। ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਠੀਕ ਹੈ ਜੀ, ਮੌਸਮ ਬਾਰਿਸ਼ ਹੋ ਗਈ ਅੱਜ।
0: ਚਲੋ ਜਲੰਧਰ ਦੇ ਵਿੱਚ ਮਾਹੌਲ ਥੋੜਾ ਗਰਮ ਹੋਇਆ ਪਿਆ, ਇਸ ਕਰਕੇ ਬਾਰਿਸ਼ ਜਿਹੜੀ ਹੈ ਤੁਸੀਂ ਸਾਡੇ ਵੱਲ ਵੀ ਭੇਜ ਦਿਓ।
1: ਹਾਂ ਜੀ, ਪਹੁੰਚ ਗਈ ਜੀ, ਬਸ ਤਿੰਨ ਚਾਰ ਦਿਨ ਲਗਾਤਾਰ ਬਾਰਿਸ਼ ਹੈ।
0: ਚਲੋ ਠੀਕ ਹੈ ਜੀ, ਸਾਨੂੰ ਉਮੀਦ ਹੈ ਮੌਨਸੂਨ ਜਿਹੜਾ ਹੈ ਉਹ ਆ ਗਿਆ ਹੈ, ਔਰ ਅਸੀਂ ਉਮੀਦ ਕਰਦੇ ਹਾਂ। ਇਹ ਜਿਹੜਾ ਆਨੰਦ ਹੈ, ਕਿਉਂਕਿ ਸਾਰੀਆਂ ਰਤੂਆਂ ਦਾ ਦੇਖੋ ਜਿਹੜਾ ਗਰਮੀ ਸਰਦੀ ਦਾ ਸਾਰਿਆਂ ਦਾ ਆਨੰਦ ਲੈਣਾ ਚਾਹੀਦਾ, ਸੋ ਇਹਦੇ 'ਚ ਵੀ ਰੰਗ ਉਹ ਕਹਿੰਦੇ ਹੁੰਦੇ ਨੇ ਕਰਤਾਰਦੇ ਨੇ, ਸੋ ਇੰਜੋਏ ਕਰਨਾ ਚਾਹੀਦਾ। ਅਤੇ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਕੇਸ ਮੱਖਣ ਦਾ ਗੀਤ ਸੁਣਨਾ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸੁਖਬੀਰ ਸਿੰਘ ਛਾਜਲੀ ਬੋਲਦਾ ਵੀਰੇ, ਸੰਗਰੂਰ।
0: ਕਿਆ ਬਾਤ ਹੈ, ਸੰਗਰੂਰ ਵਾਲਿਓ ਕੀ ਹਾਲ ਚਾਲ ਹੈ?
1: ਠੀਕ ਹੈ ਵੀਰ ਜੀ, ਤੁਹਾਡਾ ਹੀ ਖਿਆਲ ਹੈ।
0: ਚਲੋ ਖਿਆਲ, ਦੇਖੋ ਇਹ ਪਿਆਰ ਸਾਨੂੰ ਖਿੱਚ ਕੇ ਲਿਆਂਦਾ, ਅਸਲ ਰੂਹ ਦੀ ਖੁਰਾਕ ਤੁਹਾਡਾ ਪਿਆਰ ਹੈ। ਤੁਸੀਂ ਦਿਲੋਂ ਯਾਦ ਕਰਦੇ ਹੋ, ਅਸੀਂ ਸ਼ਨੀਵਾਰ ਛੱਡ ਕੇ ਅੱਜ ਬੁੱਧਵਾਰ ਮੌਕਾ ਮਿਲਿਆ ਤੇ ਅਸੀਂ ਨਾਲ ਹੀ ਪਹੁੰਚ ਗਏ ਤੁਹਾਡੇ ਕੋਲ।
1: ਹਾਂਜੀ, ਪਿਆਰ ਹੈ ਜੀ, ਇੱਥੇ ਹੋਰ ਕੀ ਲੈ ਜਾਣਾ, ਨਾ ਪੈਸਾ ਘਰ ਬਾਰ ਸਭ, ਨਾ ਸਰਕਾਰੀ ਨੌਕਰੀਆਂ, ਕੋਈ ਨੀ ਕੰਮ ਆਉਂਦਾ ਜੀ, ਕੁਛ ਵੀ ਮੰਗ ਲਓ।
0: ਬਿਲਕੁਲ, ਦੇਖੋ
1: ਪਿਆਰ ਕਰੋ ਬਸ। ਹਾਂਜੀ,
0: ਖਾਲੀ ਹੱਥ ਆਏ ਆ ਤੇ ਖਾਲੀ ਹੱਥ ਜਾਣਾ ਹੈ। ਪਿਆਰ ਅਸਲ ਮੈਨੂੰ ਲੱਗਦਾ ਕਮਾਈ ਹੈ ਸਾਡੀ, ਜਿਹੜਾ ਅਸੀਂ ਖੱਟ ਲੈਨੇ ਆ।
1: ਹਾਂਜੀ ਹਾਂ, ਪਿਆਰ ਹੈ ਵੀਰ ਜੀ ਇੱਥੇ ਜੱਗ ਤੇ
0: ਜੀ। ਤੇ ਅੱਜ ਕੀ ਖਾਸ ਸਾਡੇ ਲਈ ਪਿਆਰ ਲੈ ਕੇ ਆਏ ਹੋ?
1: ਸਰ ਜੀ, ਤਾਂ ਮੈਂ ਗਾਣਾ ਸੁਣਨਾ ਸੀਗਾ ਮੇਰੀ ਵਾਈਫ ਵਾਸਤੇ ਜੀ, ਪਿੱਕ ਕੇ ਕਿੰਨਾ ਚਿਰ ਲਾਏਗੀ, ਤੁਸੀਂ ਮਿਸਤਰੀਆ ਲਾ ਦੋ ਗਾਣਾ।
0: ਠੀਕ ਹੈ ਜੀ, ਤੁਹਾਡੀ ਡੈਡੀਕੇਸ਼ਨ, ਤੁਹਾਡਾ ਹੀ ਗੀਤ ਡੈਡੀਕੇਟ ਤੁਹਾਡੀ ਵਾਈਫ ਨੂੰ ਕਰ ਦਿੰਦੇ ਹਾਂ ਕਿ ਉਹਨਾਂ ਨੂੰ ਬਹੁਤ ਤੁਹਾਡੀ ਯਾਦ ਆ ਰਹੀ ਹੈ ਔਰ ਜਲਦੀ ਤੁਸੀਂ ਵਾਪਸ ਆ ਜਾਓ। ਸੋ ਸਾਡੇ ਵੱਲੋਂ ਤੁਹਾਨੂੰ ਗੀਤ ਪਹੁੰਚ ਰਿਹਾ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ ਵੀਰ ਜੀ।

0: ਕਰੇ
1: ਮੈਂ ਕੋਸ਼ਿਸ਼
0: ਮੈਂ
1: ਕੋਸ਼ਿਸ਼ ਕਰਾਂਗਾ ਕਿ ਹੁਣ ਵਿਚਕਾਰ ਥੋੜੀਆਂ ਜਿਹੀਆਂ ਜਿਹੜੇ ਦਿਨ ਦੇ ਵਿੱਚ ਅਸੀਂ ਹਾਜ਼ਰੀ ਜ਼ਰੂਰ ਲਾਉਣੀ ਚਾਹੀਦੀ ਹੈ, ਕਿਉਂਕਿ ਸ਼ਨੀਵਾਰ ਦਾ ਦਿਨ ਅਸੀਂ ਵਾਕਿਆ ਮਿਲਾ ਕੇ ਰੱਖਿਆ, ਪਰ ਜਿਹੜੀ ਵਿਚਕਾਰ ਦਿਨ ਦੀ ਹੈ ਨਾ ਉਹ 'ਚ ਵੀ ਪਤਾ ਲੱਗ ਜਾਂਦਾ ਕਿਹੜੇ ਦੋਸਤ ਪ੍ਰੋਗਰਾਮ ਸੁਣ ਰਹੇ ਨੇ, ਕੌਣ ਕਿਹਨਾਂ ਦੇ ਨਾਮ ਜੁੜੇ ਹੋਏ ਨੇ। ਬਿਲਕੁਲ ਬਿਲਕੁਲ ਜੀ, ਸਾਨੂੰ ਪਤਾ ਹੋਣਾ ਚਾਹੀਦਾ ਕੌਣ ਕਦੋਂ ਸੁਣਦਾ ਹੈ, ਕਦੋਂ ਕੌਣ ਕਰਦਾ ਹੈ, ਅਤੇ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ? ਗਾਣੇ ਦੀ ਫਰਮਾਇਸ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ,
1: ਥੈਂਕ ਯੂ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਆਓ ਗੱਲਬਾਤ ਕਰਦੇ ਹਾਂ ਕਿਹੜੇ ਦੋਸਤ ਨੇ ਪ੍ਰੋਗਰਾਮ 'ਚ ਐਂਟਰੀ ਲੈ ਲਈ ਹੈ। ਹੈਲੋ
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ? ਕਿਆ ਬਾਤ ਹੈ, ਜਲੰਧਰ ਵਾਲਿਓ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ। ਚਲੋ ਸ਼ੁਕਰੀਆ ਸਰ, ਤੁਸੀਂ ਯਾਦ ਕੀਤਾ, ਅਸੀਂ ਦਿਲੋਂ ਪਹੁੰਚ ਗਏ ਹਾਂ, ਤੁਹਾਡੀਆਂ ਦੁਆਵਾਂ ਸਾਡੇ ਕੋਲ ਪਹੁੰਚ ਜਾਂਦੀਆਂ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ ਕਿਹੜੇ ਦੋਸਤ ਨੇ ਪ੍ਰੋਗਰਾਮ 'ਚ ਐਂਟਰੀ ਲੈ ਲਈ ਹੈ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ
0: ਸਰ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੈ?
1: ਸਰ ਮੈਂ ਸੰਤੋਸ਼ ਕੁਮਾਰ ਯਾਦਵ।
0: ਕਿਆ ਬਾਤ ਹੈ, ਕੇਰਲ ਸੇ ਆਪਕਾ ਜਲੰਧਰ ਕੇ ਆਂਗਨ ਮੇ ਬਹੁਤ ਬਹੁਤ ਸਵਾਗਤ ਹੈ।
1: ਸਰ ਜਲੰਧਰ ਹੈ ਨਾ ਸਰ ਮੇਰੇ ਦਿਲ ਮੇ, ਔਰ ਮੈਂ ਕਿਆ ਬਤਾਉਂ ਆਪਕੇ ਲਿਏ, ਮੈਂ ਇੱਕ ਮੈਂ ਬੋਲਨੇ ਕੀ ਚਾਹਤਾ
0: ਸਰ ਜੀ।
1: ਦਿਲ ਨੇ ਜਿਸਕਾ ਨਾਮ ਲਿਆ ਮੈਨੇ ਉਸਕਾ ਦਾਮ ਥਾਮ, ਦਿਲ ਨੇ ਜਿਸਕਾ ਨਾਮ ਲਿਆ ਮੈਨੇ ਉਸਕਾ ਦਾਮਨ ਥਾਮ ਲਿਆ, ਔਰ ਜਬ ਜਬ ਦਿਲ ਕੇ ਦਰਦ ਹੁਆ ਸੰਤੋਸ਼ ਬੇਚਾਰਾ ਸਿਰਫ ਆਪਕਾ ਨਾਮ ਲਿਆ।
0: ਕਿਆ ਬਾਤ ਹੈ, ਕਿਆ ਬਾਤ ਹੈ। ਦੇਖੀਏ ਆਪ ਦਿਲ ਸੇ ਹਮੇ

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਆ। ਹੈਲੋ
1: ਹੈਲੋ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੈਂ ਸੁਰਜੀਤ ਕੁਮਾਰ, ਫਤੂਤੀ ਪਿੰਡ ਨਹਿਰ ਪਟਿਆਲਾ ਤੋਂ ਬੋਲਦਾ।
0: ਕੀ ਬਾਤ ਹੈ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਥੈਂਕ ਯੂ ਜੀ।
0: ਹੋਰ ਸੁਣਾਓ, ਘਰ ਪਰਿਵਾਰ ਚੜ੍ਹਦੀ ਕਲਾ ਹੈ?
1: ਬਸ ਸੁਪਰੀਮੋ ਪਾਵਰ ਦੀ ਅਪਾਰ ਕਿਰਪਾ।
0: ਅੱਛਾ ਜੀ, ਚਲੋ ਉਹਨਾਂ ਦੀ ਅਪਾਰ ਕਿਰਪਾ ਬਣੀ ਰਹਿਣੀ ਚਾਹੀਦੀ ਹੈ ਔਰ ਉਹਨਾਂ ਦੇ ਨਾਲ ਹੀ ਸਾਹ ਪ੍ਰਾਣ ਸਾਡੇ ਚੱਲਦੇ ਰਹਿਣੇ ਚਾਹੀਦੇ ਨੇ। ਉਹਨਾਂ ਦੇ ਜਿਹੜੀ ਸਾਨੂੰ ਕੀ ਕਹਿੰਦੇ ਹੁੰਦੇ ਨੇ ਪਿਆਰ ਦੇ ਨਾਲ ਜਿਹੜਾ ਸਾਨੂੰ ਸਿਰਜਣ ਦਾ ਮੌਕਾ ਦਿੱਤਾ, ਸੰਸਾਰ 'ਚ ਵਿਚਰਨ ਦਾ ਮੌਕਾ ਦਿੱਤਾ, ਇੱਦਾਂ ਹੀ ਮਿਲਦਾ ਰਹੇ ਸਾਨੂੰ। ਤੇ ਅੱਜ ਫਿਰ ਖਾਸ ਕਿਹੜਾ ਗੀਤ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਕੋਸ਼ਿਸ਼ ਕਰਦੇ ਹਾਂ ਦਾਰ ਸੰਤੀ ਵਾਸ ਨਾ ਮਾਰ ਜਾਲਮਾਵੇ ਤੁਹਾਡੇ ਤੱਕ ਪਹੁੰਚਾਉਣ ਦਾ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

0: हेलो।
1: हेलो।
0: हाँ जी, कौन बोल रहे ने?
1: नमस्कार जी, मैं तिलकराज जी गुलाबपुर को।
0: नमस्कार जी, तिलकराज जी की हाल चाल है?
1: तिलकराज जी नौकरी जी, आप जी ने सुना रखी गई।
0: देखो, ਤੁਹਾਡਾ ਪਿਆਰ ਹੈ, ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਸਾਨੂੰ ਇੰਨਾ ਪਿਆਰ ਦਿੰਦੇ ਹੋ, ਉਹਦੇ ਲਈ ਅਸੀਂ ਤਹਿ ਦਿਲੋਂ ਗੱਲਬਾਤ ਕਰਦੇ ਹਾਂ, ਕਿਉਂਕਿ ਤੁਸੀਂ ਇੰਨੀ ਰਾਤ ਨੂੰ ਵੀ ਪ੍ਰੋਗਰਾਮ 'ਚ ਜੁੜਦੇ ਹੋ, ਪਿਆਰ ਦਿੰਦੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਹਾਂਜੀ ਹਾਂਜੀ, ਅੱਜ ਜਲੰਧਰ ਦਾ ਕੋਈ ਜ਼ਿਆਦਾ ਪਿਆਰ ਹੈ ਜੀ, ਮੈਂ ਸਾਰੇ ਜਲੰਧਰ ਹੀ ਆਈ।
0: ਉਹ ਕੀ ਬਾਤ ਹੈ, ਫਿਰ ਤਾਂ ਡਬਲ ਪਿਆਰ ਬਣ ਗਿਆ ਜੀ, ਕਿਉਂਕਿ ਅਗਰ ਤੁਸੀਂ ਸਾਰੇ ਜਾਣੇ, ਫਿਰ ਤਾਂ ਆਕਾਸ਼ਵਾਣੀ ਜਲੰਧਰ ਨਾਲ ਔਰ ਜਲੰਧਰ ਨਾਲ ਵੈਸੇ ਹੀ ਤੁਹਾਡਾ ਬੜਾ ਪਿਆਰ ਹੈ, ਅਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਅੱਜ ਜੀ ਕੇ ਐਸ ਕੰਗ ਦਾ ਸਾਰੀ ਉਮਰ ਦੀਵਾਲੀ ਤੋਂ ਜਿੰਦੜੀ ਹੈ ਕੁਝ ਨਾ ਜਹਾਨ ਵਿੱਚ ਖਟਿਆ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸਾਹਿਬ।

0: ਲੱਗ ਜੀ ਅਗਲੇ ਆਵਰਸ ਦੇ ਵਿੱਚ ਅਸੀਂ ਚਲੇ ਗਏ ਹਾਂ, ਕਿਉਂਕਿ ਜਿਹੜੀਆਂ ਘੜੀ ਦੀਆਂ ਸੂਈਆਂ ਨੇ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਹੈ ਠੀਕ 12:02 ਹੋ ਚੁੱਕੇ ਨੇ। ਠੀਕ ਇੱਥੋਂ 1 ਵਜੇ ਤੱਕ ਇਹ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹਿਣਾ। ਦੋ ਸੋਹਣੇ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਪਾਰਸ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਦੇਸ ਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਗੜ੍ਹ, ਹਰਿਆਣਾ ਤੋਂ।
0: ਕੀ ਬਾਤ ਹੈ, ਹਰਿਆਣੇ ਵਾਲਿਓ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ।
0: ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਅਗਲੇ ਆਵਰ ਦੀ ਸ਼ੁਰੂਆਤ ਜਿਹੜੀ ਹੈ ਕਰ ਦਿੱਤੀ ਹੈ। ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ?
1: ਬਲਕਾਰ ਸਿੱਧੂ ਦਾ ਗੀਤ ਲਾ ਦਿਓ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਹੈਲੋ
1: ਸ਼ਰਮਾ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੋਟ।
0: ਮਲੋਟ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਧੰਨਵਾਦ ਜੀ।
0: ਹੋਰ ਸੁਣਾਓ, ਮਲੋਟ ਦਾ ਕੀ ਹਾਲ ਚਾਲ ਹੈ?
1: ਠੀਕ ਹੈ ਜੀ, ਅਜੇ ਤਾਂ ਗਰਮੀ ਨੇ ਅੱਤ ਕੱਢਦੀ ਜੀ।
0: ਦੇਖੋ ਮਾਹੌਲ ਜਿਹੜਾ ਹੈ ਉਹ ਸਾਡੇ ਜਲੰਧਰ ਦੇ ਵਿੱਚ ਬਣਿਆ ਹੋਇਆ, ਮੀਂਹ ਵੈਸੇ ਆ ਵੀ ਸਕਦਾ ਨਹੀਂ ਵੀ ਆ ਸਕਦਾ, ਮਾਹੌਲ ਪੂਰਾ ਵੈਸੇ ਬਣਿਆ ਹੋਇਆ ਠੰਡਾ।
1: ਚਲੋ ਸ਼ੁਕਰ ਆ ਜਾਏਗਾ ਜੀ।
0: ਚਲੋ ਅਸੀਂ ਦੁਆ ਕਰਦੇ ਹਾਂ ਬਿਲਕੁਲ ਪਹੁੰਚ ਜਾਏ ਤੁਹਾਡੇ ਕੋਲ। ਅਤੇ ਅੱਜ ਗੀਤ ਕਿਹੜਾ ਸੁਣਨਾ ਹੈ?
1: ਸ਼ਾਹਜਹਾਂ ਨਜ਼ੀਰ ਦਾ ਜੀ, ਮੈਂ ਨੀਲ ਕਰਾਂ ਨੀਲ ਕਰਾਂ ਮੇਰੇ ਤਨ ਮਨ ਨੀਲ ਹੋਣੇ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮਨਜੀਤ ਮਣੀ ਸਰ, ਫਾਈਲ ਕਰ।
0: ਮਨਜੀਤ ਮਣੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਹੋਰ ਸੁਣਾਓ, ਘਰ ਪਰਿਵਾਰ ਕੀ?
1: ਹਾਂਜੀ ਹਾਂਜੀ, ਵਧੀਆ ਜੀ, ਤੁਸੀਂ ਸੁਣਾਓ?
0: ਹਾਲ ਚਾਲ ਵਧੀਆ। ਫਿਰੋਜ਼ਪੁਰ ਦਾ ਕੀ ਹਾਲ ਹੈ, ਮੌਸਮ ਦਾ ਕੀ ਹਾਲ ਹੈ?
1: ਹਲਕਾ ਠੰਡਾ ਮੌਸਮ ਹੈ ਜੀ, ਹਵਾ ਚੱਲ ਰਹੀ ਹੈ।
0: ਅੱਛਾ, ਚਲੋ ਬਹੁਤ ਵਧੀਆ ਗੱਲ ਹੈ ਜੀ। ਅਸੀਂ ਉਮੀਦ ਕਰਦੇ ਹਾਂ ਕਿ ਵਧੀਆ ਹੀ ਮਾਹੌਲ ਫਾਜ਼ਿਲ ਕਰ ਚੁੱਕਣੇ ਰਹੇ। ਤੇ ਅੱਜ ਗੀਤ ਕਿਹੜਾ ਸੁਣਨਾ ਹੈ?
1: ਗੀਤ ਸਰ ਲਾ ਦੋ ਨਿਮਰਤ ਖੇਰਾ ਦਾ।
0: ਠੀਕ ਹੈ ਜੀ, ਤੁਹਾਡੀ ਪਸੰਦ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਸਰ ਜੀ, ਥੈਂਕ ਯੂ।

ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਜਿਹੜੇ ਪਹੁੰਚੇ ਨੇ, ਚਿੱਠੀ ਜੋ ਸਾਡੇ ਤੱਕ ਬਹੁਤ ਮਿੱਠੀ ਸਾਡੇ ਕੋਲ ਪਹੁੰਚੀ ਹੈ, ਪਿੰਡ ਪੱਕੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਗਿੱਲ, ਉਹਨਾਂ ਦਾ ਪੂਰਾ ਪਰਿਵਾਰ, ਤਲਵੰਡੀ ਸਾਹਿਬ ਗਲੀ ਨੰਬਰ 11 ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ, ਉਹਨਾਂ ਦਾ ਪੂਰਾ ਪਰਿਵਾਰ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਸਿੰਘ, ਸਾਧੂ ਗਿੱਲ, ਦੀਸ਼ਾ ਮੁਹੱਲਾ, ਦਰਸ਼ਨ ਬਰਾੜ ਤੋਂ ਜਿਹੜੇ ਸਾਡੇ ਕੋਲ ਦੋਸਤ ਪਹੁੰਚੇ ਨੇ, ਉਹਨਾਂ ਦੇ ਵਿੱਚ ਨੇ ਜੀ ਮਲਕੀਤ ਖੁੜਿਆਣ ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਰਮਨ ਗਿੱਲ, ਫਰੈਂਡਸ ਕਲੋਨੀ ਕਰਨਾਲ ਤੋਂ ਕੁਲਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਚਾਹਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਕੁਲਵਿੰਦਰ ਅਤੇ ਅਬਾ ਪ੍ਰਧਾਨ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਅਤੇ ਉਹਨਾਂ ਦਾ ਪੂਰਾ ਪਰਿਵਾਰ, ਟਾਲੀਵਾਲਾ ਜੱਟਾਂ ਤੋਂ ਸਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਮਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕ, ਸੁਸ਼ੀਲ, ਵਿਖੇ ਕੈਲਾਸ਼ ਅਤੇ ਪੂਰਾ ਪੂਰੀ ਪਰਿਵਾਰ, ਮਲੋੜ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਸੁਖਬੀਰ ਸਿੰਘ ਛਾਂਜਲੀ, ਅਤੇ ਬੁਰਜ ਸਦਮਾ ਮਲੋੜ ਤੋਂ ਸਰਬਜੋਤ ਸੰਧੂ, ਅਵਿਤਾਸ ਸੰਧੂ, ਜਗਤਾਜ ਜੱਗਾ ਅਤੇ ਉਹਨਾਂ ਦਾ ਪੂਰਾ ਪਰਿਵਾਰ, ਦੋਸਤ ਉਹਨਾਂ ਨੇ ਫਰਮਾਇਸ਼ ਸਮਾਂ ਸਾਡੇ 'ਤੇ ਲਾਇਆ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਹੈਲੋ,
1: ਹਾਂਜੀ ਨਮਸਕਾਰ ਸਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹਰਮੰਦਰ ਸਿੰਘ ਬੋਲਦਾ ਜੀ, ਗੁਰਦਾਸਪੁਰ ਜਫਰਵਾਲ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਧੰਨਵਾਦ ਸਰ ਜੀ।
0: ਜੀ, ਅਤੇ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ?
1: ਹਾਂਜੀ,
0: ਮੈਂ ਕਿਹਾ ਜੀ, ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਸੌਗਾਤ ਸਰ ਜੀ, ਉਹ ਗਾਣਾ ਸੁਣਾ ਦਿਓ ਨਾਲ ਜੋਲਫਾਂ ਦੇ।
0: ਠੀਕ ਹੈ ਜੀ, ਜੈਜੀ ਵੀ ਹੁਣਾਂ ਦੀ ਆਵਾਜ਼ 'ਚ ਤੁਹਾਡੇ ਤੱਕ ਗੀਤ ਪਹੁੰਚ ਰਿਹਾ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ ਸਰ।
2: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ, ਕਿਆ ਬਾਤ ਹੈ ਬਈ, ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ,
3: ਸੱਦ ਕੇ ਜਾਵਾ
2: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਸੌਗਾਤ ਦੇ ਵਿੱਚ ਤੁਹਾਡਾ ਦੋਸਤ ਹਮਦਮ ਪਾਰਸ ਚੱਡਾ। ਹਰ ਵਾਰ ਜਦੋਂ ਤੁਸੀਂ ਯਾਦ ਕਰਦੇ ਹੋ ਪ੍ਰੋਗਰਾਮ 'ਚ, ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ ਰੂਹ ਦੀ ਜਿਹੜੀ ਸਾਡੀ ਦਾਰੀ ਹੈ ਨਾ, ਰੂਹਦਾਰੀ ਜਿਹੜੀ ਸਾਡੀ ਹੈ, ਤੁਹਾਡਾ ਪਿਆਰ ਦਾ ਰਿਸ਼ਤਾ ਜਿਹੜਾ ਆਕਾਸ਼ਵਾਣੀ ਜਲੰਧਰ ਦੇ ਨਾਲ ਹੈ, ਪਾਰਸ ਚੱਡਾ ਦੇ ਨਾਲ ਹੈ, ਇੱਦਾਂ ਹੀ ਬਣਿਆ ਰਹੇ। ਔਰ ਜਾਣਾ ਤੁਸੀਂ ਕਿਤੇ ਨਹੀਂ ਹੈ, ਸਫ਼ਰ ਇੱਦਾਂ ਹੀ ਚੱਲਦਾ ਰਹਿਣਾ, ਕਿਉਂਕਿ ਠੀਕ 1 ਵਜੇ ਪੰਜਾਬੀ ਮੈਲੋਡੀਜ਼ ਗੀਤ ਦੇ ਸਫ਼ਰ 'ਚ, 2 ਵਜੇ ਪੰਜਾਬੀ ਡਿਊਟ ਮਿਊਜ਼ਿਕ, ਔਰ 3 ਵਜੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ। ਸੋ ਇਹ ਸਫ਼ਰ, ਇਹ ਸਾਥ, ਇਹ ਪਿਆਰ ਇੱਦਾਂ ਹੀ ਬਣਿਆ ਰਹੇ। ਔਰ ਇੱਦਾਂ ਹੀ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ, ਆਪਣੇ ਦੋਸਤ ਪਾਰਸ ਚੱਡਾ ਨੂੰ ਪਿਆਰ ਦਿੰਦੇ ਰਹੋ। ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰ ਰਿਹਾ, ਪਰ ਬਹੁਤ ਸਾਰੇ ਰੰਗ ਔਰ ਬਹੁਤ ਸਾਰੇ ਗੀਤ ਜਿਹੜੇ ਪੰਜਾਬੀ ਮੈਲੋਡੀਜ਼ ਗੀਤ ਦੇ ਸਫ਼ਰ 'ਚ, ਠੀਕ 1 ਵਜੇ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੋ ਜਾਵਾਂਗਾ।

ਡੀਟੀਐਚ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀ ਦੀ ਆਵਾਜ਼। ਰਾਤ ਠੀਕ 1 ਵਜ ਰਿਹਾ, ਸਮਾਂ ਹੋ ਰਿਹਾ ਪੰਜਾਬੀ ਮੈਲੋਡੀਅਸ ਗੀਤ ਦੇ ਸਫ਼ਰ ਦਾ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਬੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 3:02 ਅਤੇ 31 ਸੈਕਿੰਡ ਹੋਏ ਨੇ। ਆਓ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਜਗਿਆਸੂ ਹਮੇਸ਼ਾ ਹੀ ਵੈਰਾਗੀ ਹੋ ਜਾਂਦਾ ਹੈ। ਰੱਬ ਦਾ ਪ੍ਰੇਮੀ ਪ੍ਰੇਮ ਵਿੱਚ ਇੰਨਾ ਰੰਗਿਆ ਜਾਂਦਾ ਹੈ ਕਿ ਪ੍ਰੀਤਮ ਦੀਆਂ ਕਥਾਵਾਂ ਸੁਣ ਕੇ ਬਿਸਮਾਦ ਹੋ ਰਿਹਾ ਹੈ। ਮਨ ਵਿੱਚ ਮਿਲਾਪ ਦੀਆਂ ਖੁਸ਼ੀਆਂ ਸਮਾਈਆਂ ਨਹੀਂ ਜਾਂਦੀਆਂ, ਜਿਵੇਂ ਬਚਨ ਹੈ, ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਤਿਗੁਰੂ ਜੀ ਸ਼ਬਦ ਦਾ ਤਤ ਸਮਝਾਉਂਦੇ ਹੋਏ ਫੁਰਮਾਨ ਕਰਦੇ ਹਨ ਕਿ ਜਦੋਂ ਜੀਵ ਦੇ ਪਿਛਲੇ ਜਨਮਾਂ ਦੇ ਕੀਤੇ ਸ਼ੁਭ ਕਰਮਾਂ ਦੇ ਬੀਜ ਅੰਕੁਰ ਪੈਂਦੇ ਹਨ, ਭਾਵ ਪੂਰਾ ਗੁਰੂ ਮਿਲਣ ਨਾਲ ਜੀਵਨ ਦੇ ਹਨੇਰੇ ਜੋ ਅਗਿਆਨਤਾ ਵਿੱਚ ਭਰਮ ਵਿੱਚ ਮਾਇਆ ਦੇ ਮੋਹ ਵਿੱਚ ਜੀਵਨ ਬਤੀਤ ਕਰ ਰਿਹਾ ਸੀ, ਉਸ ਦੇ ਸੁੱਤੇ ਹੋਏ ਭਾਗ ਜਾਗ ਪੈਂਦੇ ਹਨ। ਜਨਮ ਜਨਮ ਕੀ ਸੋਈ ਜਾਗੀ ਤੋਂ ਭਾਵ ਇਹ ਜਿਹੜਾ ਮਨ ਮਾਇਆ ਦੇ ਭੁਲੇਖਿਆਂ ਵਿੱਚ ਸੁੱਤਾ ਰਿਹਾ ਹੈ, ਉਹ ਮਨ ਹੁਣ ਜਾਗ ਪਿਆ ਹੈ। ਹੁਣ ਮੇਰਾ ਮਨ ਪ੍ਰਭੂ ਦੀ ਪ੍ਰੀਤ ਵਿੱਚ ਰੰਗਿਆ ਗਿਆ ਹੈ, ਮੇਰੇ ਭਾਗ ਜਾਗ ਪਏ ਹਨ, ਹੁਣ ਸਾਨੂੰ ਪ੍ਰਭੂ ਦਾ ਗੁਰੂ ਦਾ ਮਿਲਾਪ ਹੋ ਗਿਆ ਹੈ। ਬਚਨ ਹਨ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ।
1: ਪ੍ਰਭ ਮਿਲ ਬੇ ਕਉ ਪ੍ਰੀਤ ਮਨ ਲਾਗੀ, ਪਾਏ ਲਗਾਓ ਮੋਹੇ ਕਰੋ ਬੇਨਤੀ, ਕੋ ਸੰਤ ਮਿਲੈ ਬਡਭਾਗੀ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਕੁਲਦੀਪ ਸਿੰਘ ਹੋਰਾਂ। ਪ੍ਰਭੂ ਦੀ ਮਹਿਮਾ ਅਪਰੰਪਾਰ ਹੈ, ਉਸ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ। ਮੇਰੇ ਲਾਲਨ ਕੀ ਸੋਭਾ, ਸਦ ਨਵਤਨ ਮਨਰੰਗੀ ਸੋਭਾ। ਉਸ ਪਰਮਾਤਮਾ ਦੀ ਸ਼ੋਭਾ ਬੇਅੰਤ ਹੈ, ਉਸ ਦੀ ਸ਼ੋਭਾ ਉੱਤਮ ਹੈ। ਸੁਣਦੇ ਹਾਂ ਜੋਗਿੰਦਰ ਸਿੰਘ ਕੰਗ ਹੋਰਾਂ ਪਾਸੋਂ ਵਾਰਤਾ। ਪ੍ਰਿਯ ਕੀ ਸੋਭ ਸੁਹਾਵਨੀ ਨੀਕੀ।
2: ਇਹ ਅੰਮ੍ਰਿਤਮਈ ਬਚਨ ਬਾਣੀ ਦੇ ਬੋਹਿਤ ਰਾਗ ਦੇ ਧਨੀ ਮਹਾਨ ਸੰਪਾਦਕ ਅਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਾਗ ਮਲਾਰ ਵਿੱਚ ਉਚਾਰਨ ਕੀਤਾ ਹੋਇਆ ਹੈ ਅਤੇ ਸਮੁੱਚੀ ਮਾਨਵਤਾ ਦੇ ਪਥ ਪ੍ਰਦਰਸ਼ਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1272 'ਤੇ ਸੁਸ਼ੋਭਿਤ ਹੈ। ਪ੍ਰਭੂ ਪਿਆਰੇ ਦੀ ਸੋਭਾ ਦਾ ਗੁਰਬਾਣੀ ਵਿੱਚ ਬੇਸ਼ੁਮਾਰ ਅਤੇ ਬਹੁਪੱਖੀ ਵਰਣਨ ਉਪਲਬਧ ਹੁੰਦਾ ਹੈ। ਗੁਰਬਾਣੀ ਪਰਮਾਤਮਾ ਦੀ ਉਸਤਤ ਅਤੇ ਉਸਦੀ ਅਪਾਰ ਸੋਭਾ ਨਾਲ ਓਤ ਪ੍ਰੋਤ ਹੈ। ਵੱਖ ਵੱਖ ਬਾਣੀਕਾਰਾਂ ਨੇ ਪ੍ਰਭੂ ਸੋਭਾ, ਪ੍ਰਭੂ ਵਡਿਆਈ ਅਥਵਾ ਪ੍ਰਭੂ ਮਹਿਮਾ ਦਾ ਬੜੇ ਵਿਸਥਾਰ ਨਾਲ ਉਲੇਖ ਕੀਤਾ ਹੈ। ਪ੍ਰਭੂ ਪ੍ਰੀਤਮ ਦੀ ਮਹਿਮਾ ਦੇ ਅੰਮ੍ਰਿਤਮਈ ਬਚਨ ਜੀਵ ਦੇ ਹਿਰਦੇ ਨੂੰ ਸ਼ਾਂਤ ਕਰਦੇ ਹਨ। ਸਮਰੱਥ ਪ੍ਰਭੂ ਪ੍ਰੀਤਮ ਦੀ ਨਿਆਰੀ ਅਤੇ ਵਿਲੱਖਣ ਮਹਿਮਾ ਦਾ ਅਤਿ ਸੁੰਦਰ ਮਨਮੋਹਣਾ ਬਿੰਬ ਪੰਚਮ ਦਾਤਾਰ ਜੀ ਰਾਗ ਦੇਵ ਗੰਧਾਰੀ ਵਿੱਚ ਇਸ ਪ੍ਰਕਾਰ ਨਿਰੂਪਿਤ ਕਰਦੇ ਹਨ। ਅੰਮ੍ਰਿਤਾ ਪ੍ਰਿਯ ਬਚਨ ਤੁਹਾਰੇ, ਅਤਿ ਸੁੰਦਰ ਮਨਮੋਹਨ ਪਿਆਰੇ, ਸਭ ਹੋ ਮਦ ਨਿਰਾਰੇ। ਪਿਆਰਾ ਪ੍ਰਭੂ ਅਗੰਮ ਅਗੋਚਰ ਅਕਥ ਅਤੇ ਪਤਿਤ ਪਾਵਨ ਹੈ, ਉਸ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਉਹ ਜਲ ਥਲ ਆਕਾਸ਼ ਪਾਤਾਲ ਹਰ ਥਾਂ ਵਿਆਪਕ ਹੈ। ਉਹ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਹੈ। ਉਹ ਮਿੱਠ ਬੋਲੜਾ ਹੈ ਅਤੇ ਕਦੇ ਵੀ ਕੌੜਾ ਨਹੀਂ ਬੋਲਦਾ। ਉਹ ਬਖਸ਼ਿਸ਼ ਅਤੇ ਰਹਿਮਤ ਦਾ ਸੋਮਾ ਹੈ। ਪ੍ਰਭੂ ਪਿਆਰਾ ਸਰਵ ਉੱਚ ਅਤੇ ਬਹੁ ਬੇਅੰਤ ਹੈ। ਉਸਦੀ ਸਰਵ ਉੱਚਤਾ ਅਤੇ ਅਨੰਤਤਾ ਨੂੰ ਪੰਜਵੇਂ ਸਤਿਗੁਰੂ ਜੀ ਰਾਗ ਦੇਵ ਗੰਧਾਰੀ ਵਿੱਚ ਇਸ ਪ੍ਰਕਾਰ ਅਭਿਵਿਅਕਤ ਕਰਦੇ ਹਨ। ਮੈਂ ਪੇਖਿਓ ਰੀ ਊਚਾ ਮੋਹਨ ਸਭ ਤੇ ਊਚਾ, ਆ ਨਾ ਸੰਸਰ ਕੋਊ ਲਾਗੈ ਢੂਡ ਰਹੇ ਹਮ ਮੂਚਾ। ਰਹਾਓ ਬਹੁ ਬੇਅੰਤ ਅਤ ਬਡੋ ਗਾਹਰੋ, ਥਾਹ ਨਹੀਂ ਅਗ ਹੂਚਾ, ਤੋਲ ਨਾ ਤੁਲੀਐ ਮੋਲ ਨਾ ਮੁਲੀਐ, ਕਦ ਪਾਈਐ ਮਨ ਰੂਚਾ। ਅਜਿਹੇ ਮਹਾਨ ਪ੍ਰਭੂ ਪ੍ਰੀਤਮ ਦੇ ਸੁੰਦਰ ਸਰੂਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਮਨਮੋਹਣੇ ਅਤੇ ਰਸਾਵਲੇ ਢੰਗ ਨਾਲ ਸੋਭਾਦਾਇਕ ਦੱਸ ਕੇ ਅੰਕਿਤ ਕੀਤਾ ਹੈ। ਤੇਰੇ ਬੰਕੇ

0: ਓਏ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਟਾਲਾ। ਸਾਰੇ ਬ੍ਰਹਿਮੰਡ ਨੂੰ ਇੱਕ ਸੂਤਰ ਵਿੱਚ ਪਰੋਣ ਵਾਲੇ ਅਨੰਤ ਸ਼ਕਤੀਆਂ ਦੇ ਮਾਲਕ ਦੀ ਸੋਭਾ ਬੜੀ ਸੁਹਾਵਨੀ ਅਤੇ ਨੀਕੀ ਹੈ। ਉਸ ਦੀ ਚਾਲ ਸੁਹਾਵੀ, ਮਦੁਰਾੜੀ ਬਾਣੀ, ਕੋਇਲ ਵਰਗੇ ਬੋਲ ਅਤੇ ਉਸ ਦੀ ਸੁੰਦਰ ਪਗਰੀ ਦਾ ਵਰਣਨ ਵੀ ਗੁਰਬਾਣੀ ਵਿੱਚ ਉਪਲਬਧ ਹੁੰਦਾ ਹੈ। ਭਗਨ ਨਾਮਦੇਵ ਜੀ ਰਾਗ ਤਿਲੰਗ ਵਿੱਚ ਰੂਪਮਾਨ ਕਰਦੇ ਹਨ, ਬਲ ਬਲ ਜਾਓ ਹਉ ਬਲ ਬਲ ਜਾਓ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਓ। ਖੂਬ ਤੇਰੀ ਪਗਰੀ, ਮੀਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕਿ ਮਗੋਲ। ਰੰਗ ਰਤੜੇ ਪ੍ਰਭੂ ਪਿਆਰੇ ਲਈ ਆਪਣੇ ਪ੍ਰੀਤਮ ਦੀ ਸੋਭਾ ਸਦਾ ਹੀ ਨਵੀਨ ਅਤੇ ਮਨ ਨੂੰ ਮੋਹ ਲੈਣ ਵਾਲੀ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ। ਉਹ ਉਸ ਦੀ ਪ੍ਰਸ਼ੰਸਾ ਅਤੇ ਵਡਿਆਈ ਤੋਂ ਬਲਿਹਾਰ ਜਾਂਦਾ ਹੈ। ਬੰਧਨ ਕਾਟਨਹਾਰ ਅਤੇ ਪ੍ਰਿਤਪਾਲਕ ਪ੍ਰਭੂ ਪ੍ਰੀਤਮ ਦੀ ਸੋਭਾ ਦਾ ਕੋਈ ਵੀ ਪਾਰਾਵਾਰ ਨਹੀਂ ਹੈ। ਉਹ ਅਗੰਮ ਅਗੋਚਰ ਬੇਸ਼ੁਮਾਰ ਬੇਅੰਤ ਸਵਾਮੀ ਅਤੇ ਵੱਡਾ ਗੋਬਿੰਦ ਹੈ। ਸ੍ਰੀ ਗੁਰੂ ਰਾਮਦਾਸ ਜੀ ਰਾਗ ਆਸਾ ਵਿੱਚ ਕਿਰਪਾ ਕਰਦੇ ਹਨ, ਵੱਡਾ ਮੇਰਾ ਗੋਬਿੰਦ ਅਗੰਮ ਅਗੋਚਰ, ਆਦਿ ਨਿਰੰਜਨ ਨਿਰੰਕਾਰ ਜੀਓ, ਤਾਂ ਕਿ ਗਤ ਕਹੀ ਨਾ ਜਾਈ, ਅਮਿਤ ਵਡਿਆਈ, ਮੇਰਾ ਗੋਬਿੰਦ ਅਲਖ ਅਪਾਰ ਜੀਓ। ਗੋਬਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੈ, ਕਿਆ ਇਹ ਜੰਤ ਵਿਚਾਰੇ ਕਹੀਐ, ਜੋ ਤੁਧ ਆਖ ਵਖਾਣੈ। ਪ੍ਰਭੂ ਪ੍ਰੀਤਮ ਅਜਿਹਾ ਸੁਲਤਾਨ ਹੈ ਜਿਸ ਦੇ ਵੱਸ ਸਾਰਾ ਜਹਾਨ ਹੈ। ਉਹ ਕਰਤਾ ਪੁਰਖ ਹੈ, ਉਸਦਾ ਸਰਵ ਸ੍ਰੇਸ਼ਟ ਦਰਬਾਰ ਹੈ। ਗੌੜੀ ਗੁਆਰੇਰੀ ਵਿੱਚ ਪੰਚਮ ਪਾਤਸ਼ਾਹ ਜੀ ਵਰਣਨ ਕਰਦੇ ਹਨ, ਸਭ ਤੋਂ ਊਚ ਜਾਕਾ ਦਰਬਾਰ, ਸਗਲ ਭਗਤ ਜਾਕਾ ਨਾਮ ਆਧਾਰ, ਸਰਬ ਵਿਆਪਤ ਪੂਰਨ ਧਨੀ, ਜਾਕੀ ਸੋਭਾ ਘੱਟ ਘੱਟ ਬਣੀ। ਸੱਚੇ ਪ੍ਰੀਤਮ ਦੀ ਸੋਭਾ ਦਿਨੋ ਦਿਨ ਸੁਹਾਵਨੀ ਅਤੇ ਨੀਕੀ ਹੈ। ਪ੍ਰਭੂ ਪ੍ਰੀਤਮ ਦੇ ਮਿਲਾਪ ਨਾਲ ਸੁੱਖ ਉਪਜਦੇ ਹਨ ਅਤੇ ਦੁੱਖ ਦੂਰ ਹੁੰਦੇ ਹਨ। ਅਜਿਹੇ ਮਿਲਾਪ ਨਾਲ ਆਨੰਦਦਾਇਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨਾਲ ਜੀਵ ਦਾ ਸਮੁੱਚਾ ਜੀਵਨ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਪੂਰ ਹੋ ਜਾਂਦਾ ਹੈ।
1: ਪ੍ਰਿਯ ਕੀ ਸੋਭ ਸੁਹਾਵਨੀ ਨੀਕੀ, ਇਹ ਵਾਰਤਾ ਸੁਣਾ ਰਹੇ ਸਨ ਜੋਗਿੰਦਰ ਸਿੰਘ ਕੰਗ। ਉਹ ਅਕਾਲ ਪੁਰਖ ਪਰਮਾਤਮਾ ਸਭ ਤੋਂ ਸੋਹਣਾ ਹੈ, ਸ੍ਰਿਸ਼ਟੀ ਦਾ ਮਾਲਕ ਹੈ, ਮਨਾਂ ਨੂੰ ਮੋਹਣ ਵਾਲਾ ਹੈ, ਪ੍ਰਾਣਾਂ ਦਾ ਆਸਰਾ ਹੈ, ਸਾਡੀ ਜਿੰਦ ਤੇ ਜਾਨ ਹੈ। ਉਹ ਪ੍ਰਭੂ ਆਪ ਹੀ ਹਿਰਦੇ ਵਿੱਚ ਵਸਦਾ ਹੈ। ਮਨ ਉਸ ਪਰਮਾਤਮਾ ਦੀ ਲੀਲਾ ਵੇਖ ਕੇ ਵਿਸਮਾਦਿਤ ਹੁੰਦਾ ਹੈ, ਉਸ ਦੇ ਅਚਰਜ ਕੌਤਕ ਵੇਖ ਕੇ ਹੈਰਾਨ ਵੀ ਹੁੰਦਾ ਹੈ। ਮੋਹਨ ਪ੍ਰਾਨ ਮਾਨ ਰਾਗੀਲਾ, ਬਾਸ ਰਹੇਓ ਹੀਰੇ ਕੈ ਸੰਗੇ, ਪੇਖ ਮੋਹਿਓ ਮਨ ਲੀਲਾ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਡੀਟੇਲ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ। ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ

خاتنہ

वाहे गुरु जी का खालसा, वाहे गुरु जी की फतेह।

ਭੰਜਨ ਗੜਨ ਸਮਰਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ।

ਸਭਨਾ ਦਾ ਵਿਸਾਹੁ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਸ ਹਉ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ, ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ

ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਈ।

ਆਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ ਨਾਮ

ਦੇਗ ਹਾਜ਼ਰ ਹੈ ਦਾਰੂ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ

0: ਜਾਹੇ ਸੀਸ ਨਵਾਇਆ ਕਿਆ ਥੀਐ ਜਾਰਦੈ ਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆਵਾਦੰ ਸਿਲ ਪੂਜ ਸਬਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟ ਕਿੰਦੋ ਧੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮ।

ਗੁਰੀ ਸਾਹਿਬ ਗੁਰਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੇ ਸੁਕਰੇ ਮਨੁ ਚੰਦਿਆ।

ਖਾਣੇ ਕਰਹਿ ਨਵਾਜ ਸ਼੍ਰੀ ਵਗਾਇਨ ਤਿਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆ ਵੇ ਓਏ ਸਾਧ ਕੂੜੀ ਰਾਸ ਕੂੜਾ ਵਾਪਾਰ।

ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਪਿੱਟੈ ਤਨ ਪਿੱਟੈ ਫਿੜ ਕਰੇ ਮਨ ਜੁਠੈ ਚੁਲੀ ਭਰਹੀਨ ਕਹੋ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਪੌੜੀ।

ਪੌੜੀ ਚਤੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਧੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਹੁਕਰਾਇੰਦਾ ਦਰਮੰਗਨ ਭੇਖਣਾ ਪਾਇੰਦਾ ਦਰਮੰਗਨ ਭੇਖਣਾ ਪਾਇੰਦਾ।

ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਘਰ ਪਾਸਾ ਰਿਆ ਚੀਜ ਕਰਨ ਮਨ ਭਾਉਂਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫੁਰਮਾਇਸ ਖਾਇਆ ਵਿਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ।